ਐਫ ਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR 'ਤੇ। ਅੱਜ ਦਿਨ ਮੰਗਲਵਾਰ, ਸ਼ੱਕ ਸੰਮਤ 1948 ਦੇ ਹੜ੍ਹ ਮਹੀਨੇ ਦੀ 22 ਤਰੀਕ ਅਤੇ ਇਸ ਵੀ ਸੰਨ 2026 ਦੀ ਜੁਲਾਈ ਮਹੀਨੇ ਦੀ 14 ਤਰੀਕ ਹੈ। ਇਸ ਵੇਲੇ 5:58 ਅਤੇ 35 ਸੈਕਿੰਡ ਹੋਏ ਨੇ। ਹੁਣ ਸਾਡੀ ਅੱਜ ਦੀ ਪ੍ਰਸਾਰਣ ਸਭਾ ਸ਼ੁਰੂ ਹੁੰਦੀ ਹੈ। ਇਸ ਸਭਾ ਵਿੱਚ ਸਾਰੇ ਹੀ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ ਕਰਦੇ ਹਾਂ।

FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ। ਸਟੂਡੀਓ ਘੜੀ ਤੇ ਸਮਾਂ 5:09 ਤੇ 27 ਸੈਕਿੰਡ ਦਾ ਹੋ ਰਿਹਾ ਹੈ। ਠੀਕ 6 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ, 6:05 ਤੇ ਅੰਗਰੇਜ਼ੀ ਵਿੱਚ ਖਬਰਾਂ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। ਖਬਰਾਂ ਲਈ ਕਰੋ ਕੁਝ ਪਲ ਇੰਤਜ਼ਾਰ।

8 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ, 8:15 'ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ, 8:30 ਵਜੇ ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ, 8:40 'ਤੇ ਪ੍ਰੋਗਰਾਮ ਚੱਲੇਗਾ ਮਹਿਕ ਪੰਜਾਬ ਦੀ, ਸਿਲਸਿਲਾ ਹੋਵੇਗਾ ਕਵਾਲੀਆਂ, ਠੀਕ 9 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਵਿਦ ਭਾਰਤੀ ਮੁੰਬਈ ਦੇ ਪ੍ਰਸਾਰਣ, 10 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਗੀਤ ਪਿਟਾਰਾ ਸਦਾਬਹਾਰ ਹਿੰਦੀ ਗੀਤਾਂ 'ਤੇ ਆਧਾਰਿਤ। ਗਿਆਰਾਂ ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ, 11:05 'ਤੇ ਆਕਾਸ਼ਵਾਣੀ ਐਫ ਐਮ ਰੇਨਬੋ ਦਿੱਲੀ ਦੇ ਪ੍ਰਸਾਰਣ। ਬਾਰਾਂ ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ, 12:05 'ਤੇ ਅੰਗਰੇਜ਼ੀ ਵਿੱਚ ਖਬਰਾਂ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ, 12:10 'ਤੇ ਪ੍ਰੋਗਰਾਮ ਚੱਲੇਗਾ ਲੈਟਸ ਰੌਕ ਐਂਡ ਡਾਂਸ, 12:30 ਪ੍ਰੋਗਰਾਮ ਚੱਲੇਗਾ ਘਰ ਪਰਿਵਾਰ, ਸਿਲਸਿਲਾ ਹੋਵੇਗਾ ਛਾਵਾਂ ਠੰਡੀਆਂ ਨੇ ਬੋਰਡ ਦੀਆਂ, 1:10 'ਤੇ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਜਲੰਧਰ ਕੇਂਦਰ ਤੋਂ, 1:15 'ਤੇ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ। ਠੀਕ 2 ਵਜੇ ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ, 2:15 'ਤੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ, 2:30 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਸੁਰੀਲੀ ਦੁਪਹਿਰ ਜੋ ਕਿ ਖਤਾਂ 'ਤੇ ਆਧਾਰਿਤ ਹੋਵੇਗਾ, 3 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਵਿਦ ਭਾਰਤੀ ਮੁੰਬਈ ਦੇ ਪ੍ਰਸਾਰਣ। ਪੰਜ ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਕਿਸਾਨ ਬਾਣੀ, ਵਿਸ਼ਾ ਹੋਵੇਗਾ ਨਰਮੇ ਕਪਾਹ ਦੇ ਕੀੜੇ ਮਕੌੜਿਆਂ ਦੀ ਰੋਕਥਾਮ, ਉਹਨਾਂ ਬਾਰੇ ਗੱਲ ਕਰਨਗੇ ਡਾਕਟਰ ਸਤਨਾਮ ਸਿੰਘ, ਅਤੇ ਸਤਨਾਮ ਸਿੰਘ ਨਾਲ ਗੱਲ ਕਰਨਗੇ ਕੁਲਵਿੰਦਰ ਸਿੰਘ ਔਲਖ, ਇਸ ਦੇ ਵਿੱਚ ਮੌਸਮ ਬਾਰੇ ਜਾਣਕਾਰੀ ਅਤੇ ਕਿਸਾਨਾਂ ਨਾਲ ਸੰਬੰਧਿਤ ਸੂਚਨਾਵਾਂ ਵੀ ਦਿੱਤੀਆਂ ਜਾਣਗੀਆਂ। ਸਾਢੇ 5 ਵਜੇ ਪ੍ਰੋਗਰਾਮ ਸੁਣੋਗੇ ਗੱਲਾਂ ਵਿੱਚੋਂ ਗੱਲ, ਛੇ 20 ਵਜੇ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਜਲੰਧਰ ਕੇਂਦਰ ਤੋਂ, 6:30 'ਤੇ ਪ੍ਰੋਗਰਾਮ ਚੱਲ ਗਿਆ ਯੁਵਾਣੀ, 7 ਵਜੇ ਪ੍ਰੋਗਰਾਮ ਚੱਲੇਗਾ ਸ਼ਾਮ ਸੁਹਾਨੀ ਜੋ ਕਿ ਫੋਨ 'ਤੇ ਆਧਾਰਿਤ ਹੋਵੇਗਾ, 7:30 ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ, 7:40 'ਤੇ ਪ੍ਰੋਗਰਾਮ ਸ਼ਾਮ ਸੁਹਾਨੀ ਹੀ ਚੱਲਦਾ ਰਹੇਗਾ ਜੋ ਕਿ 8 ਵਜੇ ਤੱਕ ਜਾਰੀ ਰਹੇਗਾ, 8 ਵਜੇ ਸਪੋਂਸਰ ਪ੍ਰੋਗਰਾਮ ਹੋਵੇਗਾ ਅਮੰਗ NCERT ਐਪੀਸੋਡ ਨੰਬਰ 13-27। ਸਾਢੇ 8 ਵਜੇ ਪ੍ਰੋਗਰਾਮ ਚੱਲੇਗਾ ਪੰਜ ਪਾਣੀਆਂ ਦੇ ਗੀਤ,

8:45 'ਤੇ ਸਮਾਚਾਰ ਸੰਧਿਆ ਹਿੰਦੀ ਵਿੱਚ ਖਬਰਾਂ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ, 9 ਵਜੇ ਤੋਂ ਸੁਣਗੇ ਅੰਗਰੇਜ਼ੀ ਵਿੱਚ ਖਬਰਾਂ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ, 9:15 'ਤੇ ਵਿਦ ਭਾਰਤੀ ਮੋਈ ਦੇ ਪ੍ਰਸਾਰਣ ਜੋ ਕਿ 11 ਵਜੇ ਤੱਕ ਜਾਰੀ ਰਹਿਣਗੇ। ਗਿਆਰਾਂ ਵਜੇ ਸਾਡੇ ਅੱਜ ਦੇ ਪ੍ਰਸਾਰਣ ਪ੍ਰੋਗਰਾਮ ਦੀ ਸਮਾਪਤੀ ਹੋਵੇਗੀ। ਇਹ ਸੀ ਸਾਡੇ ਅੱਜ ਦੇ ਪ੍ਰੋਗਰਾਮ ਬਾਰੇ ਜਾਣਕਾਰੀ।

FM ਬੈਂਡ 101.1 MHz ਦੀ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ 6:15:36 ਦਾ ਹੋ ਰਿਹਾ ਹੈ। ਆਓ ਹੁਣ ਸਰਵਣ ਕਰਦੇ ਹਾਂ ਪ੍ਰੋਗਰਾਮ ਅੰਮ੍ਰਿਤ ਵੇਲਾ।

ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ ਦੇ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਠੀਕ 7:17 ਦਾ ਤੇ ਹੁਣ ਵੇਲਾ ਇਹ ਪ੍ਰੋਗਰਾਮ ਸੱਜਰੀ ਸਵੇਰ ਦਾ।

0: ਜੀ ਸਰੋਤਿਓ, ਪ੍ਰੋਗਰਾਮ ਸਰਜਰੀ ਸਵੇਰ ਲੈ ਕੇ ਹਾਜ਼ਰ ਹੋ ਚੁੱਕੀ ਹਾਂ ਮੈਂ ਆਪ ਸਭ ਦੀ ਰੇਡੀਓ ਦੋਸਤ ਸੁਖਦੀਪ। ਮੇਰੇ ਵੱਲੋਂ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ, ਆਦਾਬ, ਸਤਿ ਸ਼੍ਰੀ ਅਕਾਲ ਤੇ ਵੈਰੀ ਵੈਰੀ ਗੁੱਡ ਮਾਰਨਿੰਗ। ਤੇ ਪ੍ਰੋਗਰਾਮ ਸਰਜਰੀ ਸਵੇਰ ਦੇ ਵਿੱਚ ਅੱਜ ਮੈਂ ਇਕੱਲੀ ਨਹੀਂ ਆਈ ਜੀ, ਮੇਰੇ ਨਾਲ ਨੇ।
1: ਮੈਂ ਸੁਖਮਾਨ, ਮੇਰੇ ਵੱਲੋਂ ਵੀ ਤਮਾਮ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ
0: ਜੀ। ਸੁਖਮਾਨ, ਤੁਹਾਨੂੰ ਪਤਾ ਹੈ ਅੱਜ ਦਾ ਪ੍ਰੋਗਰਾਮ ਖਾਸ ਪ੍ਰੋਗਰਾਮ ਹੈ।
1: ਹਾਂਜੀ ਬਿਲਕੁਲ, ਅੱਜ ਦਾ ਪ੍ਰੋਗਰਾਮ ਬਹੁਤ ਖਾਸ ਹੈ। ਇਸ ਵਿੱਚ ਅਲੱਗ ਅਲੱਗ ਚੀਜ਼ਾਂ ਦੱਸੀਆਂ ਜਾਣਗੀਆਂ, ਜਿਨ੍ਹਾਂ ਬਾਰੇ ਪ੍ਰੋਗਰਾਮ ਬਾਰੇ ਆਪਾਂ ਇਸ ਦੇ ਵਿੱਚ ਤਹਿਤ ਚੱਲਣਗੇ, ਜੋ ਉਸ ਨੂੰ ਉਹਨਾਂ ਬਾਰੇ ਆਪਾਂ ਜਾਣਕਾਰੀ ਦੇਵਾਂਗੇ ਸਰੋਤਿਆਂ ਨੂੰ
0: ਜੀ। ਤੇ ਪ੍ਰੋਗਰਾਮ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਅੱਜ ਦਾ ਵਿਚਾਰ ਪੇਸ਼ ਕਰਾਂਗੇ,
1: ਫਿਰ ਇਤਿਹਾਸਿਕ ਘਟਨਾਵਾਂ,
0: ਉਸ ਤੋਂ ਬਾਅਦ

0: ਤੁਹਾਡੇ ਲਈ ਆਉਣਗੀਆਂ ਨਿਊਜ਼ ਹੈਡਲਾਈਨਸ ਤੇ ਨਾਲ ਹੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਇੱਕ ਅਜਿਹੀ ਸ਼ਖਸੀਅਤ ਦੇ ਬਾਰੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਹੀ ਕਾਮਯਾਬੀ ਹਾਸਿਲ ਕੀਤੀ ਹੈ। ਤੇ ਸੁਖਮਾਨ, ਕਿਉਂ ਨਾ ਕਿਸ ਇੱਕ ਗੀਤ ਦੀਆਂ ਚੰਦ ਕੁ ਸਤਰਾਂ ਆਪਾਂ ਸਰੋਤਿਆਂ ਨੂੰ ਸੁਣਵਾ ਦਈਏ।
1: ਬਿਲਕੁਲ ਜੀ, ਇੱਕ ਗੀਤ ਦੇ ਨਾਲ ਸ਼ੁਰੂਆਤ ਕਰਦੇ ਹਾਂ
0: ਜੀ, ਤੇ ਕਿਹਦੀ ਆਵਾਜ਼ ਦੇ ਵਿੱਚ ਗੀਤ ਸੁਣਨਾ ਚਾਹੋਗੇ ਤੁਸੀਂ?
1: ਰਣਜੀਤ ਬਾਵਾ ਦੀ ਆਵਾਜ਼ ਦੇ ਵਿੱਚ।
0: ਜੀ, ਲਓ ਫਿਰ ਤੁਹਾਡੀ ਫਰਮਾਇਸ਼ ਤੇ ਆਪਾਂ ਸਰੋਤਿਆਂ ਨੂੰ ਸੁਣਵਾ ਦਿੰਦੇ ਹਾਂ ਇਹ ਗੀਤ।

0: ਜੀ ਸਰੋਤੇ, ਪ੍ਰੋਗਰਾਮ ਚੱਲ ਰਿਹਾ ਸਰਜਰੀ ਸਵੇਰ। ਸਟੂਡੀਓ ਦੀ ਘੜੀ ਤੇ ਸਮਾਂ ਹੋ ਚੁੱਕਿਆ 7:04 ਅਤੇ 50 ਸਕਿੰਟ ਦਾ। ਜੀ ਸੁਖਮਾਨ, ਅੱਜ ਦਾ ਵਿਚਾਰ ਕੀ ਪੇਸ਼ ਕਰ ਰਹੇ ਹੋ ਤੁਸੀਂ ਸਰੋਤੇ ਸਰੋਤਿਆਂ ਦੇ ਲਈ?
1: ਅੱਜ ਦਾ ਵਿਚਾਰ ਹੈ ਸੱਚੀ ਆਜ਼ਾਦੀ ਤੇ ਅਧਾਰਿਤ।
0: ਜੀ
1: ਵੀ ਆਜ਼ਾਦੀ, ਸੱਚੀ ਆਜ਼ਾਦੀ ਕੀ ਹੈ?
0: ਜੀ
1: ਸੱਚੀ ਆਜ਼ਾਦੀ ਦਾ ਮਤਲਬ ਸਿਰਫ ਬੰਦਿਸ਼ਾਂ ਦਾ ਆਪਣੇ ਉੱਪਰ ਖਤਮ ਹੋਣਾ ਨਹੀਂ ਹੁੰਦਾ, ਬਲਕਿ ਇਕਜੁੱਟ ਹੋ ਕੇ ਰਹਿਣਾ ਵੀ ਹੁੰਦਾ ਹੈ। ਜਦੋਂ ਅਸੀਂ ਸਾਨੂੰ ਵੰਡਣ ਵਾਲੀਆਂ ਨਫ਼ਰਤਾਂ ਅਤੇ ਭੇਦਭਾਵ ਵਾਲੀਆਂ ਕੰਧਾਂ ਨੂੰ ਆਪਣੇ ਵਿਚਕਾਰੋਂ ਉਹਨਾਂ ਨੂੰ ਢਾਹ ਦੇਵਾਂਗੇ, ਤਾਂ ਅਸੀਂ ਪਿਆਰ ਦੀ ਤਰੱਕੀ ਦੇ ਪੁਲ ਬਣਾਵਾਂਗੇ ਜੋ ਸਾਨੂੰ ਜ਼ਿੰਦਗੀ ਵਿੱਚ ਅੱਗੇ ਵਧਣ ਵਿੱਚ ਮਦਦ ਕਰਨਗੇ।
0: ਜੀ, ਤੇ ਸਾਨੂੰ ਸਾਡੀ ਰੋਜ਼ਾਨਾ ਬਤੀਤ ਹੋ ਰਹੀ ਜ਼ਿੰਦਗੀ ਦੇ ਵਿੱਚ ਆਪਣੇ ਅੰਦਰਲਾ ਡਰ, ਹੰਕਾਰ, ਈਰਖਾ ਤੇ ਗਲਤ ਫਹਿਮੀਆਂ ਨੂੰ ਦੂਰ ਕਰਨਾ ਚਾਹੀਦਾ ਹੈ, ਤੇ ਇਹਨਾਂ ਨੂੰ ਦੂਰ ਕਰਕੇ ਹੀ ਅਸੀਂ ਪਿਆਰ, ਸਮਝਦਾਰੀ ਤੇ ਸਹਿਯੋਗ ਨਾਲ ਇੱਕ ਦੂਜੇ ਨਾਲ ਜੁੜਨਾ ਚਾਹੀਦਾ ਹੈ। ਜੇਕਰ ਅਸੀਂ ਰਲ ਮਿਲ ਕੇ ਤਰੱਕੀ ਕਰਨ ਦੀ ਰਾਹ ਉੱਪਰ ਦੌੜਾਂਗੇ ਤਾਂ ਆਪਣੀ ਮੰਜ਼ਿਲ ਨੂੰ ਜਲਦੀ ਪ੍ਰਾਪਤ ਕਰ ਸਕਣ ਵਾਲੇ ਇੱਕ ਚੰਗੇ ਇਨਸਾਨ ਬਣਾਂਗੇ।
1: ਕੁੱਲ ਮਿਲਾ ਕੇ ਸਾਨੂੰ ਸਾਡੀ ਜ਼ਿੰਦਗੀ ਵਿੱਚੋਂ ਨਕਾਰਾਤਮਕ ਚੀਜ਼ਾਂ ਨੂੰ ਦੂਰ ਕਰਨਾ ਚਾਹੀਦਾ ਅਤੇ ਸਕਾਰਾਤਮਕ ਊਰਜਾ ਨਾਲ ਜ਼ਿੰਦਗੀ ਦੇ ਟੀਚਿਆਂ ਨੂੰ ਪਾਉਣ ਦੇ ਆਦੀ ਹੋਣਾ ਚਾਹੀਦਾ ਹੈ। ਸਾਨੂੰ ਆਸ ਹੈ ਕਿ ਸਾਨੂੰ ਸੁਣਨ ਵਾਲੇ ਸਰੋਤੇ ਇਸ ਗੱਲ ਨੂੰ ਆਪਣੀ ਜ਼ਿੰਦਗੀ ਵਿੱਚ ਅਪਣਾਉਣ ਲਈ ਸ਼ਿਰਕਤ ਜ਼ਰੂਰ ਕਰਨਗੇ।
0: ਜੀ, ਤੇ ਆਪਾਂ ਵੀ ਇਸ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਜ਼ਰੂਰ ਅਪਲਾਈ ਕਰਨਾ ਹੈ ਕਿ ਆਪਾਂ ਵੀ ਜਿਹੜੀ ਨਕਾਰਾਤਮਕ ਸੋਚ ਹੈ ਉਹਨੂੰ ਦੂਰ ਰੱਖੀਏ ਤੇ ਹਮੇਸ਼ਾ ਪੋਜ਼ਿਟਿਵ ਗੱਲਾਂ ਨੂੰ ਜਿਹੜਾ ਧਿਆਨ ਦੇ ਵਿੱਚ ਰੱਖੀਏ ਤੇ ਆਪਣੀ ਜ਼ਿੰਦਗੀ ਦੇ ਵਿੱਚ ਚੰਗੀਆਂ ਚੰਗੀਆਂ ਗੱਲਾਂ ਨੂੰ ਅਪਣਾਈਏ, ਕਿਉਂਕਿ ਕਹਿੰਦੇ ਹੈ ਕਿ ਸਾਡੇ ਜਾਣ ਤੋਂ ਬਾਅਦ ਸਾਨੂੰ ਕੋਈ ਯਾਦ ਰੱਖੇ ਨਾ ਰੱਖੇ, ਸਾਡੀਆਂ ਜਿਹੜੀਆਂ ਚੰਗੀਆਂ ਗੱਲਾਂ ਉਹਨਾਂ ਨੂੰ ਲੋਕ ਜਿਹੜੇ ਆ ਜ਼ਰੂਰ ਯਾਦ ਰੱਖਦੇ ਆ।

0: ਜੀ ਸਰੋਤੇ ਪ੍ਰੋਗਰਾਮ ਚੱਲ ਰਿਹਾ ਸੱਜਰੀ ਸਵੇਅਰ ਸਟੂਡੀਓ ਦੀ ਘੜੀ ਤੇ ਸਮਾਂ 7:13 ਅਤੇ 34 ਦਾ ਤੇ ਪ੍ਰੋਗਰਾਮ ਦੇ ਤਹਿਤ ਅਸੀਂ ਬਣੇ ਹੋਏ ਹਾਂ ਤੁਹਾਡੇ ਨਾਲ। ਮੈਂ ਸੁਖਦੀਪ ਤੇ
1: ਮੈਂ ਸੁਖਮਾਨ
0: ਜੀ। ਤੇ ਸੁਖਮਾਨ, ਆਪਾਂ ਜਿਵੇਂ ਸਰੋਤਿਆਂ ਨੂੰ ਪਹਿਲਾਂ ਹੀ ਦੱਸਿਆ ਸੀ ਕਿ ਪ੍ਰੋਗਰਾਮ ਦੇ ਵਿੱਚ ਆਪਾਂ ਅੱਜ ਦੇ ਦਿਨ ਬਾਰੇ ਵੀ ਗੱਲਬਾਤ ਕਰਾਂਗੇ, ਤਾਂ ਹੁਣ ਟਾਈਮ ਹੋ ਚੁੱਕਿਆ ਜੀ ਕਿ ਅੱਜ ਦੇ ਦਿਨ ਬਾਰੇ ਆਪਾਂ ਗੱਲ ਕਰੀਏ। ਇਸ ਅੱਜ ਦੇ ਦਿਨ ਵਿੱਚ ਇਤਿਹਾਸਿਕ ਘਟਨਾਵਾਂ, ਅੱਜ ਦੇ ਦਿਨ ਜਿਨ੍ਹਾਂ ਦਾ ਜਨਮ ਹੋਇਆ ਤੇ ਜਿਨ੍ਹਾਂ ਦੀ ਡੈਥ ਐਨੀਵਰਸਰੀ ਵੀ ਹੈ, ਤੇ ਕੁਝ ਵਿਗਿਆਨਿਕ ਗੱਲਾਂ ਵੀ ਆਪਾਂ ਇਸ ਚੰਕ ਦੇ ਵਿੱਚ ਆਪਾਂ ਸ਼ਾਮਿਲ ਕਰਾਂਗੇ। ਤੇ ਸਭ ਤੋਂ ਪਹਿਲਾਂ ਕਿਹੜੀ ਇਤਿਹਾਸਿਕ ਘਟਨਾ ਤੁਸੀਂ ਸਾਂਝੀ ਕਰਨੀ ਚਾਹੋਗੇ?
1: ਹਾਂਜੀ, ਸਭ ਤੋਂ ਪਹਿਲੀ ਇਤਿਹਾਸਿਕ ਘਟਨਾ ਅੱਜ ਦੇ ਦਿਨ ਯਾਨੀ ਕਿ 14 ਜੁਲਾਈ 1799 ਨੂੰ ਫਰਾਂਸ ਦੇ ਰਾਸ਼ਟਰੀ ਦਿਵਸ ਵਜੋਂ ਧੂਮ ਨਾਲ ਮਨਾਇਆ ਜਾਂਦਾ ਹੈ। 14 ਜੁਲਾਈ 1799 ਵਿੱਚ ਫਰਾਂਸ ਦੇ ਪੈਰਿਸ ਵਿਚਲੇ ਸ਼ਹਿਰ ਦੇ ਲੋਕਾਂ ਨੇ ਗੁੱਸੇ ਵਿੱਚ ਆ ਕੇ ਬਾਸਤੀਲ ਦੇ ਕਿਲ੍ਹੇ ਉੱਤੇ ਹਮਲਾ ਕੀਤਾ ਸੀ ਅਤੇ ਉਸ ਦੀ ਤੋੜ ਭੰਨ ਕੀਤੀ ਸੀ। ਇਸ ਘਟਨਾ ਨੂੰ ਫਰਾਂਸੀਸੀ ਕ੍ਰਾਂਤੀ ਦੀ ਸ਼ੁਰੂਆਤ ਮੰਨਿਆ ਜਾਂਦਾ ਹੈ।
0: ਤੇ ਇਸ ਦਿਨ ਨੂੰ ਲੋਕ ਜਿਹੜੇ ਆ ਬੜੇ ਉਤਸ਼ਾਹ ਦੇ ਨਾਲ ਮਨਾਉਂਦੇ ਆ। ਬੈਸਟਿਲ ਡੇ ਫਰਾਂਸ ਦਾ ਰਾਸ਼ਟਰੀ ਦਿਨ ਹੈ। ਇਸ ਮੌਕੇ ਸ਼ਾਨਦਾਰ ਪਰੇਡ ਕੀਤੀ ਜਾਂਦੀ ਹੈ ਤੇ ਇਹ ਸਾਨੂੰ ਬੈਸਟਿਲ ਦੇ ਪਤਨ ਦੀ ਯਾਦ ਦਿਲਾਉਂਦਾ ਹੈ, ਜੋ ਕਿ ਫੌਜੀ ਕਿਲੇ ਤੇ ਜੇਲ੍ਹ ਵਜੋਂ ਜਾਣਿਆ ਜਾਂਦਾ ਹੈ। ਕਿਹਾ ਜਾਂਦਾ ਕਿ ਗੁੱਸੇ ਵਿੱਚ ਆਈ ਭੀੜ ਨੇ ਬੈਸਟਿਲ ਜੇਲ੍ਹ ਵਿੱਚ ਹਮਲਾ ਕੀਤਾ ਸੀ, ਜੋ ਕਿ ਰਾਜੇ ਦੇ ਤਾਨਾਸ਼ਾਹੀ ਸ਼ਾਸਨ ਦਾ ਪ੍ਰਤੀਕ ਸੀ। ਇਸ ਘਟਨਾ ਨੇ ਫ੍ਰੈਂਚ ਕ੍ਰਾਂਤੀ ਦੀ ਸ਼ੁਰੂਆਤ ਕੀਤੀ ਤੇ ਇਹ ਦਿਨ ਸਾਨੂੰ ਯਾਦ ਕਰਵਾਉਂਦਾ ਕਿ ਕਿਵੇਂ ਆਮ ਲੋਕਾਂ ਨੇ ਮਿਲ ਕੇ ਇੱਕ ਬਿਹਤਰ ਲੋਕਤੰਤਰੀ ਭਵਿੱਖ ਦੀ ਨੀਂਹ ਰੱਖੀ। ਇਸ ਕ੍ਰਾਂਤੀ ਦੇ ਮੁੱਖ 3 ਸਿਧਾਂਤ ਸਨ: ਲਿਬਰਟੀ ਯਾਨੀ ਕਿ ਆਜ਼ਾਦੀ, ਇਕੁਐਲਿਟੀ ਯਾਨੀ ਕਿ ਬਰਾਬਰੀ, ਤੇ ਫਰੈਟਰਨਿਟੀ ਯਾਨੀ ਕਿ ਭਾਈਚਾਰਾ। ਫਰਾਂਸੀਸੀ ਕ੍ਰਾਂਤੀਕਾਰੀ ਦੀ ਸ਼ੁਰੂਆਤ ਇਸ ਤੋਂ ਹੀ ਹੋਈ ਸੀ। ਮਿਸਾਲ ਵਜੋਂ ਭਾਰਤ ਦੀ ਆਜ਼ਾਦੀ ਵਿੱਚ 1857 ਦੇ ਵਿਰੋਧ ਦਾ ਜਿੰਨਾ ਮਹੱਤਵ ਹੈ, ਉਨਾ ਹੀ ਮਹੱਤਵ ਫਰਾਂਸ ਵਿੱਚ ਬੈਸਟਿਲ ਡੇ ਦਾ ਹੈ।
1: ਇਸ ਦੇ ਨਾਲ ਹੀ ਕੁਝ ਹੋਰ ਘਟਨਾਵਾਂ ਸਾਂਝੀਆਂ ਕਰਾਂਗੇ
0: ਜੀ।
1: 14 ਜੁਲਾਈ 1942 ਨੂੰ ਭਾਰਤ ਛੱਡੋ ਅੰਦੋਲਨ ਨੂੰ ਮਨਜ਼ੂਰੀ ਮਿਲੀ ਸੀ। ਇਸ ਦੀ ਬੈਠਕ ਵਰਧਾ ਵਿਖੇ ਹੋਈ ਸੀ, ਜਿਸ ਕਾਰਨ ਉਸ ਤੋਂ ਬਾਅਦ ਮਹਾਤਮਾ ਗਾਂਧੀ ਦੀ ਅਗਵਾਈ ਵਿੱਚ ਅੰਗਰੇਜ਼ਾਂ ਖਿਲਾਫ ਇੱਕ ਵੱਡੇ ਪੱਧਰ ਉੱਤੇ ਅੰਦੋਲਨ ਦੀ ਸ਼ੁਰੂਆਤ ਹੋਈ ਸੀ
0: ਜੀ।
1: ਤੇ 1958 ਵਿੱਚ ਇਰਾਕ ਦੇਸ਼ ਨੂੰ ਇਸ ਦਿਨ ਗਣਤੰਤਰ ਬਣਨ ਦਾ ਮੌਕਾ ਮਿਲਿਆ। ਇਸ ਦਿਨ ਤੋਂ ਹੀ ਉਹ ਗਣਤੰਤਰ ਦਿਵਸ ਮਨਾਉਣਾ ਉਹਨਾਂ ਨੇ ਸ਼ੁਰੂ ਕੀਤਾ ਸੀ
0: ਜੀ। ਤੇ 2007 ਦੇ ਵਿੱਚ ਫਲਸਤੀਨੀ ਪ੍ਰਧਾਨ ਮੰਤਰੀ ਸਲਾਮ ਫੈਯਾਦ ਨੇ ਆਪਣੇ ਅਹੁਦੇ ਤੋਂ ਇਸ ਦਿਨ ਅਸਤੀਫਾ ਦਿੱਤਾ ਸੀ। 2008 ਦੇ ਵਿੱਚ ਨੇਪਾਲ ਦੀ ਅੰਤਰਿਮ ਸੰਸਦ ਨੇ ਪ੍ਰਧਾਨ ਮੰਤਰੀ ਦੀ ਚੋਣ ਸੰਬੰਧੀ ਇੱਕ ਸੰਵਿਧਾਨਿਕ ਸੋਧ ਬਿੱਲ ਨੂੰ ਮਨਜ਼ੂਰੀ ਦਿੱਤੀ। ਵੈਨਜ਼ੂਏਲਾ ਦੀ ਦਿਆਨਾ ਮੈਂਡੋਜ਼ਾ ਨੇ ਮਿਸ ਯੂਨੀਵਰਸ ਦਾ ਖਿਤਾਬ ਜਿੱਤਿਆ ਸੀ ਤੇ ਦੁਨੀਆ ਦੀ ਸਭ ਤੋਂ ਬਜ਼ੁਰਗ ਇੰਟਰਨੈਟ ਬੰਗਲੌਰ ਵਜੋਂ ਜਾਣੀ ਜਾਂਦੀ ਇੱਕ ਆਸਟ੍ਰੇਲੀਆਈ ਔਰਤ ਦਾ ਦੇਹਾਂਤ ਵੀ ਇਸ ਦਿਨ ਹੋਇਆ ਸੀ।

0: ਸਰੋਤਿਆਂ ਨਾਲ ਸਾਂਝੀ ਕਰਾਂਗੇ।
1: ਜੀ
0: 14 ਜੁਲਾਈ 1965 ਨੂੰ ਨਾਸਾ ਦੀ ਪਲਾਟ ਜਾਣ ਜਿਸ ਦਾ ਨਾਮ ਮੈਰੀਨਰ 4, ਉਸਨੇ ਮੰਗਲ ਗ੍ਰਹਿ ਦੇ ਨਜ਼ਦੀਕ ਲੰਘਦੇ ਇੱਕ ਹੋਰ ਗ੍ਰਹਿ ਦੀਆਂ ਤਸਵੀਰਾਂ ਖਿੱਚੀਆਂ ਅਤੇ ਉਸਨੂੰ ਧਰਤੀ 'ਤੇ ਭੇਜੀਆਂ ਸੀ।
1: ਜੀ
0: 14 ਜੁਲਾਈ 2015 ਵਿੱਚ ਨਾਸਾ ਦਾ ਨਿਊ ਹੋਰਾਈਜ਼ਨਸ ਪਲਾਟ ਜਾਣ ਉਸਨੇ ਪਲੂਟੋ ਗ੍ਰਹਿ, ਜਿਸ ਨੂੰ ਸਭ ਤੋਂ ਛੋਟਾ ਗ੍ਰਹਿ ਮੰਨਿਆ ਜਾਂਦਾ ਹੈ, ਉਸ ਨੂੰ ਨੇੜੇ ਤੋਂ ਦੇਖਿਆ ਸੀ।
1: ਜੀ ਤੇ 14 ਜੁਲਾਈ 1948 ਵਿੱਚ ਪੈਪਸੂ ਦੀ ਸਥਾਪਨਾ ਹੋਈ ਸੀ। ਸਰਦਾਰ ਵੱਲਭ ਭਾਈ ਪਟੇਲ ਨੇ ਪੰਜਾਬ ਦੀਆਂ ਸਿੱਖ ਰਿਆਸਤਾਂ ਜਿਵੇਂ ਪਟਿਆਲਾ, ਨਾਭਾ, ਜੀਂਦ, ਫਰੀਦਕੋਟ ਆਦਿ ਦੇ ਸ਼ਾਸਕਾਂ ਦੇ ਰਾਜ ਨੂੰ ਖਤਮ ਕਰਕੇ ਪੈਪਸੂ ਯਾਨੀ ਕਿ ਪਟਿਆਲਾ ਐਂਡ ਈਸਟ ਪੰਜਾਬ ਸਟੇਟ ਯੂਨੀਅਨ ਸਟੇਟ ਦੀ ਨੀਂਹ ਰੱਖੀ ਸੀ, ਜਿਸ ਦੀ ਰਾਜਧਾਨੀ ਪਟਿਆਲਾ ਬਣਾਈ ਗਈ ਸੀ।

0: ਆਓ ਕੁਝ ਖਾਸ ਜਨਮਾਂ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਹਾਂ।
1: ਜੀ
0: 14 ਜੁਲਾਈ 1630 ਨੂੰ ਸਿੱਖ ਇਤਿਹਾਸ ਦੇ 7ਵੇਂ ਗੁਰੂ ਸ਼੍ਰੀ ਗੁਰੂ ਹਰਿਰਾਏ ਜੀ ਦਾ ਜਨਮ ਦਿਨ ਮਨਾਇਆ ਜਾਂਦਾ ਹੈ।
1: ਜੀ
0: ਠੀਕ 14 ਜੁਲਾਈ 1913 ਨੂੰ ਅਮਰੀਕਾ ਦੇ 38ਵੇਂ ਰਾਸ਼ਟਰਪਤੀ ਜੈਰਲਡ ਫੋਰਡ ਦਾ ਵੀ ਜਨਮ ਹੋਇਆ ਸੀ।
1: ਜੀ ਅਤੇ ਜੇਕਰ ਡੈਥ ਐਨੀਵਰਸਰੀ ਦੀ ਗੱਲ ਕਰੀਏ ਤਾਂ 2003 ਦੇ ਵਿੱਚ ਲੀਲਾ ਚਿਟਨੇਸ ਹਿੰਦੀ ਫਿਲਮਾਂ ਦੇ ਜੋ ਪ੍ਰਸਿੱਧ ਅਦਾਕਾਰਾ ਨੇ ਇਸ ਦਿਨ ਉਹਨਾਂ ਦਾ ਨਿਧਨ ਹੋਇਆ ਸੀ। 1982 ਦੇ ਵਿੱਚ ਰਮਨ ਵਿਸ਼ਵਨਾਥਨ ਭਾਰਤ ਦੇ ਉੱਘੇ ਮੈਡੀਕਲ ਵਿਗਿਆਨੀ ਸੀ, ਉਹਨਾਂ ਦਾ ਵੀ ਇਸੇ ਹੀ ਦਿਨ ਨਿਧਨ ਹੋਇਆ ਸੀ। ਅਤੇ 1975 ਦੇ ਵਿੱਚ ਮਦਨ ਮੋਹਨ ਜੋ ਕਿ ਬਾਲੀਵੁੱਡ ਫਿਲਮ ਸੰਗੀਤ ਨਿਰਦੇਸ਼ਕ ਜੋ 1950, 1960 ਅਤੇ 1970 ਦੇ ਦਹਾਕਿਆਂ ਦੌਰਾਨ ਸਰਗਰਮ ਰਹੇ ਸੀ, ਉਹਨਾਂ ਦਾ ਵੀ ਇਸੇ ਹੀ ਦਿਨ ਨਿਧਨ ਹੋਇਆ ਸੀ। ਅਤੇ 2013 ਦੇ ਵਿੱਚ ਭਾਰਤ ਵਿੱਚ ਟੈਲੀਗ੍ਰਾਮ ਤਾਰ ਸੇਵਾ ਦਾ ਅੰਤ ਅੱਜ ਦੇ ਦਿਨ ਹੋਇਆ ਸੀ। ਭਾਰਤ ਸਰਕਾਰ ਦੀ ਸੰਚਾਰ ਕੰਪਨੀ BSNL ਨੇ 163 ਸਾਲ ਪੁਰਾਣੀ ਟੈਲੀਗ੍ਰਾਮ ਸੇਵਾ ਨੂੰ ਹਮੇਸ਼ਾ ਲਈ ਅੱਜ ਦੇ ਦਿਨ ਬੰਦ ਕਰ ਦਿੱਤਾ ਸੀ।

0: ਜੀ ਪ੍ਰੋਗਰਾਮ ਚੱਲ ਰਿਹਾ ਸੱਜਰੀ ਸਵੇਰ ਸਟੂਡੀਓ ਦੀ ਘੜੀ 'ਤੇ ਸਮਾਂ 7:23:42 ਦਾ ਹੋ ਰਿਹਾ ਹੈ
1: ਜੀ
0: ਜੀ। ਸੁਖਦੀਪ ਜੀ, ਹੁਣ ਕਿਹੜੀਆਂ ਨਿਊਜ਼ ਤੁਸੀਂ ਸਾਂਝਾ ਕਰਨਾ ਚਾਹੋਗੇ ਸਰੋਤਿਆਂ ਦੇ ਨਾਲ?
1: ਜੀ, ਸਭ ਤੋਂ ਪਹਿਲਾਂ ਅੰਤਰਰਾਸ਼ਟਰੀ ਖਬਰਾਂ ਤੋਂ ਸ਼ੁਰੂਆਤ ਕਰਾਂਗੇ। ਈਰਾਨ ਦੇ ਨਾਲ ਜਾਂ ਬਿਨਾਂ ਖੁੱਲ੍ਹਾ ਹੈ ਹੋਰਮੁਜ਼ ਜਲ ਡਮਰੂ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ, ਹੋਰਮੁਜ਼ ਜਲ ਡਮਰੂ ਖੁੱਲ੍ਹਾ ਹੈ ਅਤੇ ਈਰਾਨ ਦੇ ਨਾਲ ਜਾਂ ਬਿਨਾਂ ਖੁੱਲ੍ਹਾ ਰਹੇਗਾ। ਉਹਨਾਂ ਕਿਹਾ ਕਿ ਅਸੀਂ ਈਰਾਨੀ ਨਾਕਾਬੰਦੀ ਨੂੰ ਫਿਰ ਤੋਂ ਲਾਗੂ ਕਰ ਰਹੇ ਹਾਂ ਕਿਉਂਕਿ ਇਹ ਸਿਰਫ਼ ਈਰਾਨ ਦੇ ਜਹਾਜ਼ਾਂ ਜਾਂ ਗਾਹਕਾਂ ਨੂੰ ਦਾਖਲ ਹੋਣ ਤੋਂ ਜਾਂ ਫਿਰ ਜਾਣ ਤੋਂ ਰੋਕ ਰਿਹਾ ਹੈ। ਬਾਕੀ ਸਾਰੇ ਦੇਸ਼ਾਂ ਕੋਲ ਸਟੇਟ ਦੀ ਨਿਰਪੱਖ ਅਤੇ ਖੁੱਲ੍ਹੀ ਵਰਤੋਂ ਹੋਵੇਗੀ ਅਤੇ ਅਮਰੀਕਾ ਇਸ ਬਿੰਦੂ ਤੋਂ ਹੋਰਮੁਜ਼ ਜਲ ਡਮਰੂ ਦਾ ਸਰਪ੍ਰਸਤ ਵਜੋਂ ਜਾਣਿਆ ਜਾਵੇਗਾ।

0: ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪਿਆਰੇ ਸਰੋਤਿਓ,
1: ਮਿਤੀ 15 ਜੁਲਾਈ ਦਿਨ ਬੁੱਧਵਾਰ ਸ਼ਾਮ 5:30 ਵਜੇ
0: ਤੁਸੀਂ ਸੁਣੋਗੇ ਪ੍ਰੋਗਰਾਮ ਅੱਖਰ ਬੋਲਦੇ ਨੇ, ਤੇ ਇਸ ਵਾਰ ਤੁਸੀਂ ਸੁਣੋਗੇ
1: ਜ਼ਿੰਦਗੀ ਦੇ ਕੌੜੇ ਸੱਚ ਦਾ ਭਾਗ ਦੂਜਾ।

ਕੇ ਤੇ ਭਾਰਤੀ ਫੌਜ ਨੇ ਚਲਾਇਆ ਅਭਿਆਨ। ਕਾਰਗਿਲ ਤੋਂ ਖਬਰ ਹੈ, ਆਪਰੇਸ਼ਨ ਵਿਜੇ ਦੀ 27ਵੀਂ ਵਰ੍ਹੇਗੰਢ ਦੇ ਮੌਕੇ ਭਾਰਤੀ ਫੌਜ ਨੇ ਗਨ ਹਿੱਲ ਤੱਕ ਅਭਿਆਨ ਚਲਾਇਆ। ਇਹ ਥਾਂ ਦਰਾਸ ਨੇੜੇ ਅਤੇ ਦਰਾਸ ਕਾਰਗਿਲ ਰਾਸ਼ਟਰੀ ਮਾਰਗ ਰਾਜਮਾਰਗ ਤੋਂ ਲਗਭਗ 5 ਕਿਲੋਮੀਟਰ ਦੂਰ ਸਥਿਤ ਹੈ। ਇਹ ਅਭਿਆਨ 1999 ਦੇ ਕਾਰਗਿਲ ਯੁੱਧ ਦੌਰਾਨ ਭਾਰਤੀ ਫੌਜ ਦੇ ਯੋਧਿਆਂ ਦੁਆਰਾ ਦਿਖਾਈ ਗਈ ਹਿੰਮਤ, ਕੁਰਬਾਨੀ ਤੇ ਪੇਸ਼ੇਵਰ ਉੱਤਮਤਾ ਨੂੰ ਸ਼ਰਧਾਂਜਲੀ ਵਜੋਂ ਆਯੋਜਿਤ ਕੀਤਾ ਗਿਆ ਸੀ। ਆਪਰੇਸ਼ਨ ਵਿਜੇ ਦੇ ਇਤਿਹਾਸ ਵਿੱਚ .5140 ਬਹੁਤ ਇਤਿਹਾਸਿਕ ਅਤੇ ਫੌਜੀ ਮਹੱਤਵ ਦਾ ਸਥਾਨ ਰੱਖਦਾ ਹੈ। ਆਲੇ ਦੁਆਲੇ ਦੇ ਖੇਤਰ ਤੇ ਦਬਦਬਾ ਬਣਾਉਂਦੇ ਹੋਏ ਇਸਨੇ ਯੁੱਧ ਦੌਰਾਨ ਇੱਕ ਮੁੱਖ ਦੁਸ਼ਮਣ ਗੜ੍ਹ ਅਤੇ ਨਿਰੀਖਣ ਚੌਂਕੀ ਵਜੋਂ ਕੰਮ ਕੀਤਾ। ਇਸ ਦੇ ਨਾਲ ਹੀ ਅਗਲੀ ਖਬਰ ਲੱਗੀ ਹੈ ਜੀ ਰਾਜਾ ਸਾਂਸੀ ਤੋਂ। ਚੇਅਰਮੈਨ ਗੁਰਸ਼ਰਨ ਸਿੰਘ ਚੀਨਾ ਨੇ ਵੱਖ ਵੱਖ ਪਿੰਡਾਂ ਵਿੱਚ ਬਣ ਰਹੇ ਸਿਹਤ ਕੇਂਦਰਾਂ ਦੀਆਂ ਇਮਾਰਤਾਂ ਦਾ ਕੀਤਾ ਦੌਰਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਲੋਕਾਂ ਦੀ ਨਿਰੋਈ ਸਿਹਤ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਇਸੇ ਲਈ ਸੂਬੇ ਭਰ ਵਿੱਚ ਸਿਹਤ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਤੇ ਸਾਰੇ ਉਸਾਰੀ ਅਧੀਨ ਪ੍ਰੋਜੈਕਟਾਂ ਨੂੰ ਨਿਰਧਾਰਿਤ ਸਮੇਂ ਅੰਦਰ ਮੁਕੰਮਲ ਕਰਨ ਲਈ ਯਤਨ ਜਿਹੜੇ ਆ ਉਹ ਕੀਤੇ ਜਾ ਰਹੇ ਨੇ। ਤੇ ਇਸ ਦੇ ਨਾਲ ਹੀ ਅਟਾਰੀ ਸਰਹੱਦ ਤੋਂ ਖਬਰ ਲੱਗੀ ਹੈ, ਪਾਕਿਸਤਾਨ ਤੋਂ ਡਰੋਨ ਰਾਹੀਂ ਭਾਰਤੀ ਸਰਹੱਦ ਦੀ ਪਿੰਡ ਨੇਸ਼ਟਾ ਅੰਦਰ ਆਇਆ ਅਸਲਾ ਬਰਾਮਦ। ਅੰਮ੍ਰਿਤਸਰ ਜ਼ਿਲ੍ਹਾ ਦਿਹਾਤੀ ਦੇ ਥਾਣਾ ਕਰਿੰਡਾ ਦੀ ਪੁਲਿਸ ਪਾਰਟੀ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦ ਪਾਕਿਸਤਾਨ ਵਾਲੇ ਪਾਸਿਓਂ ਡਰੋਨ ਰਾਹੀਂ ਪੁੱਜੀ ਅਸਲੇ ਦੀ ਭਾਰੀ ਖੇਪ ਨੂੰ ਬਰਾਮਦ ਕੀਤਾ ਗਿਆ। ਮਿਲੀ ਜਾਣਕਾਰੀ ਅਨੁਸਾਰ ਕਸਬਾ ਅਟਾਰੀ ਦੇ ਨਜ਼ਦੀਕ ਲੱਗਦੇ ਸਰਹੱਦੀ ਪਿੰਡ ਨੇਸ਼ਟਾ, ਜੋ ਕਿ ਬਿਲਕੁਲ ਭਾਰਤ ਪਾਕਿਸਤਾਨ ਸਰਹੱਦ ਦੀ ਜ਼ੀਰੋ ਲਾਈਨ ਤੇ ਵਸਿਆ ਹੋਇਆ ਪਿੰਡ ਹੈ, ਪਾਕਿਸਤਾਨ ਸੂਈਆਂ ਏਜੰਸੀਆਂ ISI ਅਤੇ ਪਾਕਿਸਤਾਨ ਵਿੱਚ ਵਸਦੇ ਭਾਰਤ ਵਿਰੋਧੀ ਗੈਰ ਕਾਨੂੰਨੀ ਤਸਕਰਾਂ ਵੱਲੋਂ ਭਾਰਤ ਅੰਦਰ ਅੱਤਵਾਦੀ ਗਤੀਵਿਧੀਆਂ ਨੂੰ ਵਧਾਵਾ ਦੇਣ ਲਈ ਭੇਜਿਆ ਗਿਆ ਭਾਰੀ ਅਸਲਾ, ਜਿਸ ਵਿੱਚ 2 ਸਾਲਟ, 2 ਲਾਈਟ ਮਸ਼ੀਨ ਗਨ, ਸਰਹੱਦੀ ਇਲਾਕੇ ਦੇ 2 ਨੌਜਵਾਨਾਂ ਨੂੰ ਫੜ ਕੇ ਬਰਾਮਦ ਕੀਤੀਆਂ ਗਈਆਂ ਹਨ। ਤੇ ਇੱਕ ਖੇਡ ਜਗਤ ਨਾਲ ਸੁਰਖੀ ਤੁਹਾਡੇ ਨਾਲ ਸਾਂਝੀ ਕਰਾਂਗੇ। ਲਾਰਡਜ਼ ਟੈਸਟ ਵਿੱਚ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਇਤਿਹਾਸਿਕ ਜਿੱਤ ਹੋਈ ਹੈ। 270 ਦੌੜਾਂ ਨਾਲ ਹਰਾਇਆ ਇੰਗਲੈਂਡ ਨੂੰ। ਲੰਡਨ ਤੋਂ ਖਬਰ ਲੱਗੀ ਹੈ, ਭਾਰਤ ਅਤੇ ਇੰਗਲੈਂਡ ਦੀਆਂ ਮਹਿਲਾ ਕ੍ਰਿਕਟ ਟੀਮਾਂ ਦਰਮਿਆਨ ਇੱਕੋ ਇੱਕ ਟੈਸਟ ਲਾਰਡਜ਼ ਵਿਖੇ ਹੋਇਆ ਇਹ ਮੈਚ। ਇਸ ਮੈਚ ਵਿੱਚ ਭਾਰਤੀ ਟੀਮ ਨੇ ਇਤਿਹਾਸਿਕ ਜਿੱਤ ਦਰਜ ਕਰਦੇ ਹੋਏ ਇੰਗਲੈਂਡ ਨੂੰ 270 ਦੌੜਾਂ ਨਾਲ ਹਰਾ ਦਿੱਤਾ। ਮੈਚ ਦੀ ਪਹਿਲੀ ਪਾਰੀ ਵਿੱਚ ਭਾਰਤ ਦੀ ਟੀਮ ਨੇ 285 ਦੌੜਾਂ ਬਣਾਈਆਂ, ਜਦਕਿ ਇੰਗਲੈਂਡ ਦੀ ਟੀਮ 170 ਦੌੜਾਂ ਬਣਾ ਕੇ ਆਊਟ ਹੋ ਗਈ। ਦੂਜੀ ਪਾਰੀ ਵਿੱਚ 7 ਵਿਕਟਾਂ ਦੇ ਨੁਕਸਾਨ ਅਤੇ 341 ਦੌੜਾਂ ਬਣਾਉਣ ਤੋਂ ਬਾਅਦ ਭਾਰਤੀ ਕਪਤਾਨ ਨੇ ਪਾਰੀ ਸਮਾਪਤੀ ਦੀ ਘੋਸ਼ਣਾ ਕਰ ਦਿੱਤੀ। ਭਾਰਤ ਵੱਲੋਂ ਮਿਲੇ 457 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਮੈਚ ਦੇ ਚੌਥੇ ਦਿਨ ਇੰਗਲੈਂਡ ਦੀ ਪੂਰੀ ਟੀਮ 186 ਦੌੜਾਂ ਬਣਾ ਕੇ ਆਊਟ ਹੋ ਗਈ। ਭਾਰਤ ਦੀ ਕ੍ਰਾਂਤੀ ਗੌੜ ਨੂੰ ਮੈਚ ਵਿੱਚ ਸ਼ਾਨਦਾਰ ਗੇਂਦਬਾਜ਼ੀ ਲਈ ਪਲੇਅਰ ਆਫ਼ ਦਾ ਮੈਚ ਚੁਣਿਆ ਗਿਆ।

0: ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮਿਤੀ 14 ਜੁਲਾਈ, ਦਿਨ ਮੰਗਲਵਾਰ, ਸ਼ਾਮ 5:30 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਹਰ ਅਕਾਲ ਉਸਤਤ, ਜਿਸ ਦੇ ਤਹਿਤ ਬਲਜੀਤ ਸ਼ਰਮਾ ਜੀ ਲੈ ਕੇ ਆ ਰਹੇ ਨੇ ਸ਼੍ਰੀਮਦ ਭਾਗਵਤ ਗੀਤਾ ਦਾ ਅਗਲਾ ਅੰਕ।
1: ਹਰੇ ਕ੍ਰਿਸ਼ਨ ਹਰੇ ਕ੍ਰਿਸ਼ਨ ਹਰੇ ਕ੍ਰਿਸ਼ਨ
0: ਪ੍ਰੋਗਰਾਮ ਦੇ ਵਾਚਕ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਮਮਤਾ ਅਰੋੜਾ। ਤਾਂ ਫਿਰ ਸੁਣਨਾ ਨਾ ਭੁੱਲਣਾ, ਮਿਤੀ 14 ਜੁਲਾਈ, ਦਿਨ ਮੰਗਲਵਾਰ, ਸ਼ਾਮ 5:30 ਵਜੇ ਪ੍ਰੋਗਰਾਮ ਹਰ ਅਕਾਲ ਉਸਤਤ।

0: जी श्रोते, प्रोग्राम चल रहा है सर्जरी स्वेयर स्टूडियो की घड़ी ते समा हो चुके 7:33 ते 12 सैकेंड दा। ते स्टार्टिंग दे विच असी गल कीती सी कि अज तुहाडी मुलाकात करवावांगे किसी अजिही शख्सियत दे नाल जिन्हां ने अपनी जिंदगी दे विच बहुत कामयाबी हासिल कीती है, ते फिर या फिर कह लिए कि कामयाबी उन्हां दे कदमां नूं चुमदी है। जिंदगी विच सिखण दी कहिंदे कोई उमर नहीं हुंदी, जेकर कोई काम करन दा या फिर सिखण दा जज्बा साडे विच हुंदा है, असीं कोई भी मंजिल जिंदगी दे विच हासिल कर लैंदे ਤਾਂ ਜ਼ਿਆਦਾ ਸਮਾਂ ਨਹੀਂ ਲਵਾਂਗੀ। ਅੱਜ ਆਪਾਂ ਜਿਸ ਸ਼ਖਸੀਅਤ ਬਾਰੇ ਗੱਲ ਕਰਾਂਗੇ, ਉਹਨਾਂ ਨੇ ਐਡਵੋਕੇਟ ਉਹ ਨੇ ਜੀ ਐਡਵੋਕੇਟ ਗੁਰਸੇਵਕ ਸਿੰਘ ਜੀ, ਜੋ ਕਿ ਆਰਮੀ ਵਿੱਚੋਂ ਰਿਟਾਇਰ ਹੋਏ ਨੇ। ਅਤੇ ਤੁਸੀਂ ਸੋਚ ਰਹੇ ਹੋਵੋਗੇ ਕਿ ਐਡਵੋਕੇਟ ਅਤੇ ਨਾਲੇ ਆਰਮੀ ਵਿੱਚੋਂ ਰਿਟਾਇਰ ਜੀ, ਬਿਲਕੁਲ ਉਹਨਾਂ ਦਾ ਇਹੀ ਤਾਂ ਜਿਹੜੀ ਖਾਸ ਗੱਲ ਹੈ ਕਿ ਸਭ ਉਹਨਾਂ ਦੀ ਜ਼ਿੰਦਗੀ ਬਾਰੇ ਆਪਾਂ ਗੱਲਬਾਤ ਜ਼ਰੂਰ ਕਰਾਂਗੇ ਕਿ ਉਹ ਕਿਵੇਂ ਆਰਮੀ ਤੋਂ ਬਾਅਦ ਐਡਵੋਕੇਟ ਬਣੇ, ਉਹਨਾਂ ਦੀ ਹੀ ਜ਼ੁਬਾਨੀ ਧੁਨ ਦੇ ਨਾਲ ਜਿਹੜਾ ਰੂਬਰੂ ਕਰਵਾਵਾਂਗੇ। ਤਾਂ ਸ਼ੁਰੂਆਤ ਕਰਦੇ ਹਾਂ ਜੀ, ਸਵਾਗਤ ਕਰ ਲੈਂਦੇ ਹਾਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ। ਹੈਲੋ
1: ਹਾਂਜੀ
0: ਜੀ, ਗੁਰਸੇਵਕ ਸਿੰਘ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ ਜੀ। ਗੁਰਸੇਵਕ ਸਿੰਘ ਜੀ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਪੁੱਛਣਾ ਚਾਹਾਂਗੀ ਕਿ ਤੁਸੀਂ ਅਕਸਰ ਹੀ ਰੇਡੀਓ ਸੁਣਦੇ ਹੋਵੋਗੇ, ਹੈਨਾ ਜੀ? ਤੇ ਅੱਜ ਖੁਦ ਜਦੋਂ ਤੁਸੀਂ ਆਪਣੀ ਆਵਾਜ਼ ਜਿਹੜੀ ਹੈ ਰੇਡੀਓ ਤੇ ਸੁਣ ਰਹੇ ਹੋ, ਤਾਂ ਕਿੱਦਾਂ ਦਾ ਮਹਿਸੂਸ ਹੋ ਰਿਹਾ?
1: ਸਭ ਤੋਂ ਪਹਿਲਾਂ ਆਕਾਸ਼ਵਾਣੀ ਇੱਥੋਂ ਬਠਿੰਡਾ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਜਾਣੀ ਐਡਵੋਕੇਟ ਗੁਰਸੇਵਕ ਸਿੰਘ ਰਿਟਾਇਰਡ ਹੌਲਦਾਰ ਵੱਲੋਂ
0: ਜੀ
1: ਪਿਆਰ ਭਰੀ ਸਤਿ ਸ੍ਰੀ ਅਕਾਲ
0: ਜੀ।
1: ਮੈਨੂੰ ਬਹੁਤ ਵਧੀਆ ਲੱਗ ਰਿਹਾ ਜੀ, ਮੈਨੂੰ ਆਕਾਸ਼ਵਾਣੀ ਇੱਥੋਂ ਬਠਿੰਡਾ ਰੇਡੀਓ ਤੇ ਰੂਬਰੂ ਹੋਣ ਦਾ ਮੌਕਾ ਮਿਲਿਆ
0: ਜੀ
1: ਹਾਂਜੀ
0: ਜੀ ਤੇ ਸ਼ੁਰੂਆਤ ਕਰਾਂਗੇ ਤੁਹਾਡੀ ਜ਼ਿੰਦਗੀ ਦੇ ਵਿੱਚ, ਕਿੱਦਾਂ ਤੁਸੀਂ ਆਰਮੀ ਦੇ ਵਿੱਚ ਗਏ, ਹਨਾ? ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੇ ਨਾਲ ਇਹੀ ਗੱਲਬਾਤ ਕਰਾਂਗੇ ਕਿ ਕਿਵੇਂ ਤੁਸੀਂ ਆਰਮੀ ਤੋਂ ਜਿਹੜਾ ਐਡਵੋਕੇਟ ਬਣਨ ਦਾ ਸੋਚਿਆ, ਪਰ ਸਭ ਤੋਂ ਪਹਿਲਾਂ ਤੁਹਾਡੀ ਆਰਮੀ ਦੀ ਲਾਈਫ ਬਾਰੇ ਅਸੀਂ ਜ਼ਰੂਰ ਜਾਨਣਾ ਚਾਹਾਂਗੇ ਕਿ ਜਦੋਂ ਤੁਸੀਂ ਆਰਮੀ ਦੇ ਵਿੱਚ ਸ਼ਾਮਿਲ ਹੋਏ ਤਾਂ ਤੁਹਾਡੀ ਮਤਲਬ ਪੜ੍ਹਾਈ ਕੀ ਸੀ ਤੁਹਾਡੀ? ਤੁਸੀਂ ਬਚਪਨ ਤੋਂ ਹੀ ਸੋਚਿਆ ਹੋਇਆ ਸੀ ਕਿ ਮੈਂ ਆਰਮੀ ਦੇ ਵਿੱਚ ਜਾਣਾ?
1: ਦੇਖੋ ਜੀ, ਦੇਸ਼ ਸੇਵਾ ਦਾ ਜਜ਼ਬਾ ਪੰਜਾਬੀਆਂ ਦੇ ਖੂਨ ਚ ਬਚਪਨ ਤੋਂ ਹੀ ਹੁੰਦਾ। ਵੈਸੇ
0: ਜੀ
1: ਇਹ ਮੇਰਾ ਖੁਦ ਦਾ ਹੀ ਫੈਸਲਾ ਸੀਗਾ ਤੇ ਮੇਰਾ ਸੁਪਨਾ ਵੀ ਸੀਗਾ ਵੀ ਮੈਂ ਆਰਮੀ ਜਾਣਾ
0: ਜੀ।
1: ਤੇ ਮੈਨੂੰ ਬਹੁਤ ਬਹੁਤ ਮਾਣ ਆ ਜੀ ਕਿ ਮੈਂ ਭਾਰਤੀ ਸੈਨਾ ਦੀ ਸ਼ਾਨਦਾਰ ਰੈਜੀਮੈਂਟ 6 Light Infantry ਚ ਸੇਵਾ ਕੀਤੀ। ਫੌਜ ਦੀ ਵਰਦੀ ਦਾ ਵੀ ਇੱਕ ਵੱਖਰਾ ਹੀ ਮਾਣ ਹੁੰਦਾ ਜੀ।
0: ਜੀ
1: ਮੇਰੇ ਨਾਲ ਪੜ੍ਹਦੇ ਦੋਸਤ ਕੁਲਵਿੰਦਰ ਸਿੰਘ ਬੱਬੀ
0: ਜੀ,
1: ਪ੍ਰਦੀਪ ਸਿੰਘ ਬਿੱਲਾ, ਬਲਦੇਵ ਸਿੰਘ, ਬੀਰਬਲ ਸਿੰਘ, ਇਕਬਾਲ ਸਿੰਘ, ਸਾਰੇ ਉਸ ਟਾਈਮ ਤੇ ਜਦੋਂ ਅਸੀਂ ਪੜ੍ਹਦੇ ਸੀ ਤੇ ਇਕੱਠੀ ਤਿਆਰੀ ਕਰਦੇ ਹੁੰਦੇ ਸੀ ਤੇ ਸਾਰੇ ਫੌਜ ਭਰਤੀ ਹੋ ਗਏ ਜੀ।
0: ਅੱਛਾ, ਇਕੱਠੇ ਮਤਲਬ ਤੁਸੀਂ ਤਿਆਰੀ ਸ਼ੁਰੂ ਕੀਤੀ ਤੇ ਇਕੱਠੇ ਹੀ ਫੌਜ ਦੇ ਵਿੱਚ ਭਰਤੀ ਹੋਏ? ਵਾਹ ਜੀ ਵਾਹ, ਬਹੁਤ ਵਧੀਆ ਗੱਲ ਹੈ।
1: ਹਾਂਜੀ
0: ਤੇ ਜਦੋਂ ਤੁਸੀਂ ਆਰਮੀ ਦੇ ਵਿੱਚ ਭਰਤੀ ਹੋਏ ਤਾਂ ਤੁਹਾਡੇ ਪਰਿਵਾਰਕ ਮੈਂਬਰਾਂ ਦਾ ਜਿਹੜਾ ਕਿੱਦਾਂ ਦਾ ਰਿਸਪੌਂਸ ਸੀ? ਉਹ ਚਾਹੁੰਦੇ ਸੀ ਕਿ ਤੁਸੀਂ ਆਰਮੀ ਦੇ ਵਿੱਚ ਜਾਓ, ਜਾਂ ਇਹ ਤੁਹਾਡਾ ਹੀ ਸੁਪਨਾ ਸੀ ਕਿ ਮੈਂ ਆਰਮੀ ਦੇ ਵਿੱਚ ਜਾ ਕੇ ਦੇਸ਼ ਦੀ ਸੇਵਾ ਕਰਨੀ ਹੈ?
1: ਪਰਿਵਾਰਕ ਮੈਂਬਰ ਵੀ ਉਸ ਸਮੇਂ ਤੇ ਸੀਗਾ ਜੀ, ਮਤਲਬ ਆਰਮੀ ਜਾਣ ਦਾ, ਤੇ ਵੈਸੇ ਵੀ ਸਾਰੇ ਮਿਹਨਤਾਂ ਲਾਉਂਦੇ ਸੀਗੇ ਉਦੋਂ ਨੌਜਵਾਨ, ਤੇ ਫਿਰ ਸਾਰੇ ਤਕਰੀਬਨ ਕਾਫੀ ਆਰਮੀ ਦੀ ਭਰਤੀ ਖੁੱਲੀ ਹੁੰਦੀ ਸੀਗੀ, ਹੋਰ ਕੋਈ ਜੋਬ ਬਾਰੇ ਉਹਨਾਂ ਜਾਣਕਾਰੀ ਵੀ ਨਹੀਂ ਹੁੰਦੀ ਸੀ ਬਾਕੀ
0: ਜੀ। ਤੇ ਜਦੋਂ ਫਿਰ ਤੁਸੀਂ ਆਰਮੀ ਦੇ ਵਿੱਚ ਭਰਤੀ ਹੋਏ ਤਾਂ ਉਹਨਾਂ ਦਾ ਕੀ ਰਿਐਕਸ਼ਨ ਸੀ? ਉਹਨਾਂ ਨੂੰ ਬਹੁਤ ਖੁਸ਼ੀ ਹੋਈ ਕਿ ਤੁਸੀਂ ਆਰਮੀ ਦੇ ਵਿੱਚ ਚਲੇ ਗਏ?
1: ਹਾਂਜੀ ਮੈਡਮ, ਖੁਸ਼ੀ ਤਾਂ ਹੋਣੀ ਹੈ ਜੀ, ਜਦੋਂ ਬੰਦਾ ਆਰਮੀ ਵਿੱਚ ਜਾਂਦਾ ਦੇਸ਼ ਸੇਵਾ ਕਰਨ ਲਈ ਜਾਂਦਾ ਤਾਂ ਖੁਸ਼ੀ ਤਾਂ

0: ਮੈਨੂੰ ਕੀ ਕਹਿ ਰਹੇ ਨੇ, ਖੁਸ਼ੀ ਹੋਈ ਜੀ।
1: ਜੀ, ਤੇ ਕੋਈ ਤੁਸੀਂ ਆਰਮੀ ਦੀ ਲਾਈਫ ਦੇ ਵਿੱਚ ਕੋਈ ਅਜਿਹੀ ਸਾਡੇ ਨਾਲ ਘਟਨਾ ਸਾਂਝੀ ਕਰੋ ਜਿਸ ਨੂੰ ਤੁਸੀਂ ਕਦੇ ਵੀ ਨਹੀਂ ਭੁਲਾ ਸਕਦੇ।
0: ਦੇਖੋ ਜੀ, ਆਰਮੀ ਦੇ ਵਿੱਚ ਮਤਲਬ 17 ਸਾਲ ਲਾਏ ਮੈਂ। 17 ਸਾਲਾਂ ਦੇ ਵਿੱਚ ਬਹੁਤ ਜਗ੍ਹਾ ਤੇ ਡਿਊਟੀ ਕੀਤੀ,
1: ਜੀ
0: ਪਰ ਫੌਜ ਦਾ ਜਿਹੜਾ ਹਰ ਦਿਨ ਹੁੰਦਾ ਜੀ ਯਾਦਗਾਰੀ ਹੁੰਦਾ ਤਕਰੀਬਨ।
1: ਜੀ
0: ਪਰ ਇੱਕ ਚੀਜ਼ ਜੋ ਮੇਰੇ ਸਭ ਤੋਂ ਦਿਲ ਦੇ ਕਰੀਬ ਹੈ,
1: ਜੀ
0: ਜਦੋਂ 2013-14 ਚ ਯੂਐਨ ਮਿਸ਼ਨ ਲਿਬਨਾਨ ਚ ਅੰਤਰਰਾਸ਼ਟਰੀ ਪੱਧਰ ਤੇ ਜਾ ਕੇ ਦੇਸ਼ ਦਾ ਤੇ ਆਪਣੀ ਰੈਜੀਮੈਂਟ ਦਾ ਨਾਮ ਰੋਸ਼ਨ ਕੀਤਾ,
1: ਜੀ
0: ਉੱਥੇ ਇਵੈਂਟ ਹੁੰਦੇ ਸੀਗੇ ਜੀ, ਗੇਮਾਂ ਹੁੰਦੀਆਂ ਸੀ ਬਾਕੀ ਕੰਟਰੀਆਂ ਨਾਲ,
1: ਜੀ
0: ਤੇ ਉੱਥੇ ਰੱਸਾ ਕੱਸੀ ਦੀ ਗੇਮ ਹੋਈ ਸਾਡੀ ਕਈ ਕੰਟਰੀਆਂ ਨਾਲ, ਜਿਹਦੇ ਵਿੱਚੋਂ ਸਾਡੀ ਇੰਡਬੈਟ 16 ਜੇਤੂ
1: ਜੀ
0: ਰਹੀ ਤੇ ਸਾਨੂੰ ਬਹੁਤ ਮਾਣ ਮਹਿਸੂਸ ਹੋਇਆ ਜੀ।
1: ਜੀ ਤੇ ਬਹੁਤ ਵਧੀਆ ਲੱਗਿਆ ਕਿ ਤੁਸੀਂ ਉੱਥੇ ਜਾ ਕੇ ਜਿਹੜੀ ਜਿੱਤ ਹੈ ਹਾਸਿਲ ਕੀਤੀ। ਤੇ ਆਰਮੀ ਦੀ ਲਾਈਫ ਤੇ ਜਦੋਂ ਤੁਸੀਂ ਘਰ ਆ ਕੇ ਰਹਿਣਾ ਸ਼ੁਰੂ ਕੀਤਾ ਹਨਾ, ਰਿਟਾਇਰ ਹੋਣ ਤੋਂ ਬਾਅਦ ਘਰ ਆ ਗਏ, ਤਾਂ ਦੋਨਾਂ ਲਾਈਫ ਦੇ ਵਿੱਚ ਤੁਹਾਨੂੰ ਕਿੰਨਾ ਕੁ ਅੰਤਰ ਲੱਗਿਆ? ਵੀ ਉੱਥੋਂ ਦੀ ਲਾਈਫ ਜ਼ਿਆਦਾ ਵਧੀਆ ਲੱਗੀ ਜਾਂ ਫਿਰ ਘਰ ਆ ਕੇ ਤੁਹਾਨੂੰ ਲੱਗਿਆ ਵੀ ਨਹੀਂ ਘਰੇ ਜ਼ਿਆਦਾ ਸਕੂਨ ਮਿਲ ਰਿਹਾ ਮੈਨੂੰ?
0: ਦੋਨੋਂ ਹੀ ਆਪਣੀ ਜਗ੍ਹਾ ਤੇ ਸਹੀ ਹੈ ਜੀ। ਜਦੋਂ ਆਰਮੀ ਚ ਰਹਿੰਦੇ ਸੀ ਤਾਂ ਫਿਰ ਆਰਮੀ ਸਾਡਾ ਪਰਿਵਾਰ ਸੀਗਾ, ਜਦੋਂ ਘਰੇ ਆ ਗਏ ਤਾਂ ਘਰ ਤਾਂ ਹੁੰਦਾ ਹੀ ਹੁੰਦਾ ਜੀ,
1: ਜੀ
0: ਪਰ ਵਾਸਤੇ ਹੀ ਮਤਲਬ ਜਾਂਦੇ ਹਾਂ, ਦੇਸ਼ ਸੇਵਾ ਵਾਸਤੇ ਆਰਮੀ ਜਾਂਦੇ ਹਾਂ।
1: ਜੀ
0: ਵੈਸੇ ਫੌਜੀ ਬੰਦਾ ਤਾਂ ਸਾਰੀ ਉਮਰ ਤਕਰੀਬਨ ਫੌਜੀ ਰਹਿੰਦਾ ਜੀ, ਚਾਹੇ ਉਹ ਘਰੇ ਹੋਵੇ ਜਾਂ ਫੌਜ ਚ।
1: ਜੀ
0: ਹਾਂਜੀ, ਤੇ ਉੱਥੇ ਫੌਜ ਦਾ ਡਿਸਪਲਿਨ ਸਿੱਖਿਆ, ਫੌਜ ਦੀਆਂ ਮਤਲਬ ਐਕਟੀਵਿਟੀਆਂ, ਫੌਜ ਦਾ ਟਾਈਮ ਟੂ ਟਾਈਮ
1: ਜੀ
0: ਕਾਰਵਾਈ ਜੋ ਵੀ ਆ, ਉਹ ਵੀ ਚੀਜ਼ਾਂ ਮਤਲਬ ਜ਼ਿੰਦਗੀ ਦੇ ਵਿੱਚ ਇੱਥੇ ਆ ਕੇ ਵੀ ਅਪਣਾਈਆਂ, ਤੇ ਅੱਜ
1: ਜੀ
0: ਹੀ ਮੈਂ ਕੋਰਟ ਦੇ ਕੰਮ ਵੀ ਫੌਜ ਦੇ ਡਿਸਪਲਿਨ ਦੇ ਹਿਸਾਬ ਨਹੀਂ ਕਰਦਾ ਜੀ।
1: ਜੀ ਤੇ ਮੈਂ ਇਹੀ ਪੁੱਛਣਾ ਵੀ ਚਾਹੁੰਦੀ ਸੀ ਕਿ ਘਰੇ ਆ ਕੇ ਵੀ ਤੁਸੀਂ ਓਦਾਂ ਹੀ ਡਿਸਿਪਲਿਨ 'ਚ ਰਹਿੰਦੇ ਹੋ ਜਿੰਨਾ ਜਿੱਦਾਂ ਤੁਸੀਂ ਉੱਥੇ ਰਹਿੰਦੇ ਸੀ, ਤੁਸੀਂ ਦੱਸ
0: ਹਾਂਜੀ
1: ਹੀ
0: ਮੈਡਮ,
1: ਦਿੱਤਾ। ਜੀ
0: ਹਾਂਜੀ ਮੈਡਮ, ਇਹ ਚੀਜ਼ ਹੀ ਮੈਂ ਤੁਹਾਨੂੰ ਪਹਿਲਾਂ ਹੀ ਮੈਂਸ਼ਨ ਕੀਤੀ ਹੈ ਵੀ ਘਰ ਆ ਕੇ ਵੀ ਉਹੀ ਸ਼ਡਿਊਲ ਯੂਜ਼ ਕਰੀਦਾ ਜੀ, ਜਿਵੇਂ ਉੱਥੇ ਆਰਮੀ ਦੇ ਵਿੱਚ ਕਰਦੇ ਸੀਗੇ ਟਾਈਮ ਟੂ ਟਾਈਮ ਸਾਰਾ ਕੁਝ।
1: ਜੀ
0: ਜੀ ਜੀ
1: ਤੇ ਗੁਰਸੇਵਕ ਸਿੰਘ ਜੀ, ਸਾਡੇ ਪ੍ਰੋਗਰਾਮ ਦੀ ਇੱਕ ਰੀਤ ਹੈ ਕਿ ਅਸੀਂ ਆਏ ਹੋਏ ਮਹਿਮਾਨ ਤੋਂ ਇੱਕ ਉਹਨਾਂ ਦੀ ਪਸੰਦ ਦਾ ਗੀਤ ਸੁਣਦੇ ਹਾਂ, ਤਾਂ ਇੱਕ ਗੀਤ ਜੋ ਤੁਹਾਨੂੰ ਪਸੰਦ ਹੋਵੇ ਉਹ ਤੁਹਾਡੇ ਲਈ ਅਸੀਂ ਪਲੇ ਕਰਨਾ ਚਾਹਾਂਗੇ।
0: ਹਾਂਜੀ, ਗਾਣੇ ਸੁਣਨ ਦਾ ਵੀ ਬਹੁਤ ਸ਼ੌਕ ਹੈ ਜੀ। ਤੁਸੀਂ ਸਤਿੰਦਰ ਸਰਤਾਜ ਦਾ ਯਾਰ ਗਾਣਾ ਮੈਨੂੰ ਸੁਣਾ ਸਕਦੇ ਹੋ ਤਾਂ ਸੁਣਾ ਦਿਓ ਪਲੀਜ਼।
1: ਜੀ ਔਜ਼ਾਰ ਗੀਤ ਤੁਹਾਡੇ ਲਈ ਜ਼ਰੂਰ ਪਲੇ ਕਰਾਂਗੇ। ਤੇ ਸਰੋਤਿਓ, ਇਹ ਗੱਲਾਂ ਇੱਥੇ ਹੀ ਖਤਮ ਨਹੀਂ ਹੁੰਦੀਆਂ, ਹਜੇ ਤਾਂ ਆਪਾਂ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਇਹ ਐਡਵੋਕੇਟ ਕਿਵੇਂ ਬਣੇ ਉਹ ਵੀ ਆਪਾਂ ਇਹਨਾਂ ਤੋਂ ਜ਼ਰੂਰ ਪੁੱਛਾਂਗੇ, ਪਰ ਉਸ ਤੋਂ ਪਹਿਲਾਂ ਆਪਾਂ ਸੁਣ ਲੈਂਦੇ ਹਾਂ ਇਹਨਾਂ ਦੀ ਪਸੰਦ ਦਾ ਇੱਕ ਗੀਤ।

0: ਨੇ ਉਹ ਆਪਣੀ ਆਪਣੀਆਂ ਗੱਲਾਂ ਬਾਤਾਂ ਦੱਸਦੇ ਸੀ ਤਾਂ ਮੈਨੂੰ
1: ਜੀ
0: ਲੱਗਦਾ ਸੀਗਾ ਵੀ ਜਿਵੇਂ ਅਮਨ ਬੁਲਾਡਾ ਹੋ ਗਿਆ, ਹਰਪਾਲ
1: ਜੀ
0: ਹੋ ਗਿਆ ਜੀ, ਤੇ ਗੁਰਸੇਵਕ ਮਿੱਟੀ ਹੋ ਗਿਆ ਜੀ, ਤੇ
1: ਜੀ
0: ਹਰਵੰਸ, ਇੱਦਾਂ ਮਤਲਬ ਕਾਫੀ ਦੋਸਤ ਜਿਹੜੇ ਨਾਲ ਸੀਗੇ ਉਹ ਵੀ ਕਹਿੰਦੇ ਸੀ ਵੀ ਜਾ ਕੇ ਆਹ ਕੰਮ ਵੀ ਜੇ ਤੁਸੀਂ, ਮੈਂ ਉਹਨਾਂ ਨਾਲ ਡਿਸਕਸ ਕੀਤੀ ਸੀ, ਮੈਂ ਯਾਰ ਚੰਗਾ ਕੰਮ ਹੈ,
1: ਜੀ
0: ਕਹਿੰਦੇ ਹਾਂ ਬਿਲਕੁਲ ਇੱਕ ਸਪੈਸ਼ਲੀ ਹੋਊਗਾ ਜੀ, ਕਰਨਾ ਚਾਹੀਦਾ।
1: ਜੀ ਤੇ
0: ਹਾਂਜੀ
1: ਜੌਬ ਤਾਂ ਤੁਹਾਨੂੰ ਮਿਲ ਗਈ, ਉਸ ਤੋਂ ਬਾਅਦ ਤੁਸੀਂ ਐਡਵੋਕੇਟ ਤਾਂ ਬਣ ਗਏ, ਤੇ ਤੁਹਾਡੇ ਪਰਿਵਾਰਕ ਮੈਂਬਰਾਂ ਦਾ ਉਦੋਂ ਕੀ ਰਵੱਈਆ ਸੀ ਕਿ ਉਹਨਾਂ ਨੇ ਇਹ ਨਹੀਂ ਕਿਹਾ ਕਿ ਹੁਣ ਤੁਸੀਂ ਜੌਬ ਨਾ ਕਰੋ, ਹੁਣ ਸਾਨੂੰ ਵੀ ਟਾਈਮ ਦਿਓ, ਬੱਚਿਆਂ ਨੇ ਨਹੀਂ ਕਿਹਾ ਕਿ ਹੁਣ ਤੁਸੀਂ ਜੌਬ ਰਹਿਣ ਦਿਓ?
0: ਨਹੀਂ ਜੀ, ਇਹੋ ਜਿਹੀ ਗੱਲ ਤਾਂ ਹੈ ਨਹੀਂ, ਪਰਿਵਾਰ ਨੇ ਤਾਂ ਸਗੋਂ ਸਪੋਰਟ ਕੀਤੀ ਹੈ ਜੀ ਮੇਰੀ।
1: ਜੀ
0: ਤੁਹਾਨੂੰ ਦੱਸਿਆ ਪਹਿਲਾਂ ਵੀ ਪਰਿਵਾਰ ਨੂੰ ਪਤਾ ਹੀ ਸੀ ਵੀ ਇਹ ਜਿਵੇਂ ਜਿਹੜੇ ਹਿਸਾਬ ਨਾਲ ਗੱਲਾਂ ਬਾਤਾਂ ਕਰ ਰਿਹਾ ਹੈ, ਪੜ੍ਹਦਾ ਹੈ, ਜਿਹੜੀ ਇੰਟਰਸਟ ਦੇ ਨਾਲ ਜਿਹੜੀ ਬੁੱਕਸ ਵਗੈਰਾ ਪੜ੍ਹਦਾ ਹੈ,
1: ਜੀ
0: ਤਾਂ ਮਤਲਬ ਇਹ ਨੋਰਮਲ ਵਰਕ ਤਾਂ ਨਹੀਂ ਕਰੇਗਾ। ਤਾਂ ਜਦੋਂ ਮੈਂ ਪਹਿਲੀ ਵਾਰ ਐਡਵੋਕੇਟ ਬਣਿਆ, ਐਡਵੋਕੇਟ ਬਣ ਕੇ ਮੈਂ ਇੰਟਰਸਟ ਪਾ ਕੇ ਕੋਰਟ ਜਾਣ ਲੱਗਿਆ, ਫਿਰ
1: ਜੀ
0: ਮਤਲਬ ਉਦੋਂ ਜਿਹੜਾ ਪਾਲਸੀ ਦਾ ਪਰਿਵਾਰ ਦਾ ਜਿਹੜਾ ਸੀ ਭਾਵ ਕਰਵਾਈਆ ਤੇ
1: ਜੀ
0: ਮਾਣ ਵਾਲਾ ਪਾਲਸੀ ਦਾ ਜੀ,
1: ਜੀ
0: ਸ਼ੁਰੂ ਚ ਲੱਗਿਆ ਸੀ ਕਿ ਹੁਣ ਇਸ ਉਮਰ ਚ ਦੁਬਾਰਾ ਨਵੇਂ ਸਿਰੇ ਤੋਂ ਸੀਨੀਅਰ ਵਕੀਲਾਂ ਨਾਲ ਬੈਠ ਕੇ ਕੋਰਟ ਦੇ ਦਾਅ ਪੇ ਸਿੱਖਣੇ ਸੌਖੇ ਨਹੀਂ
1: ਜੀ
0: ਹੁੰਦੇ, ਪਰ ਮੇਰੀ ਫੈਮਿਲੀ ਨੇ ਮੇਰੀ ਬਹੁਤ ਸਪੋਰਟ ਕੀਤੀ ਹੈ ਜੀ, ਅਤੇ ਹਜੇ ਵੀ ਕਰ ਰਹੀ ਹੈ।
1: ਜੀ ਤੇ ਇਹ ਸਾਰਾ ਕੁਝ ਜਿਹੜਾ ਹੈ ਫੈਮਿਲੀ ਦੀ ਸਪੋਰਟ ਦੇ ਨਾਲ ਹੀ ਹੁੰਦਾ ਹੈ ਕਿ ਜੇਕਰ ਸਾਨੂੰ ਕੋਈ ਹੌਸਲਾ ਦੇਣ ਵਾਲਾ ਹੁੰਦਾ ਹੈ ਤਾਂ ਆਪਣਾ ਹੌਸਲਾ ਜਿਹੜਾ ਹੈ ਹੋਰ ਵੀ ਵੱਧਦਾ ਹੈ ਹਨਾ
0: ਹਾਂਜੀ ਮੈਡਮ,
1: ਜੀ। ਤੇ ਪਰਿਵਾਰ ਦੀ ਗੱਲ ਚੱਲੀ ਹੈ ਤਾਂ ਪਰਿਵਾਰ ਬਾਰੇ ਜ਼ਰੂਰ ਜਾਨਣਾ ਚਾਹਾਂਗੀ ਕਿ ਪਰਿਵਾਰ ਦੇ ਵਿੱਚ ਕੌਣ ਕੌਣ ਨੇ?
0: ਪਰਿਵਾਰ ਦੇ ਵਿੱਚ ਮੇਰੇ ਮਾਤਾ ਜੀ, ਮੇਰੀ ਵਾਈਫ ਤੇ ਮੇਰੇ ਦੋ ਬੱਚੇ ਆ ਜੀ, ਜੋ
1: ਜੀ
0: ਹੁਣ ਬੀਟੈਕ ਕਰ ਰਹੇ ਆ।
1: ਜੀ
0: ਮੇਰੇ ਬੇਟੇ ਨੂੰ ਸਤਿਕਾਰਯੋਗ ਮੁੱਖ ਮੰਤਰੀ ਭਗਵੰਤ ਸਿੰਘ ਜੀ ਮਾਨ ਵੱਲੋਂ 2 ਸਾਲ
1: ਜੀ
0: ਪਹਿਲਾਂ ਹੀ ਜੇਈ ਐਡਵਾਂਸ ਟੈਸਟ ਕੁਆਲੀਫਾਈ ਕਰਨ ਤੇ ਸਨਮਾਨਿਤ ਕੀਤਾ ਗਿਆ ਸੀ ਚੰਡੀਗੜ੍ਹ ਦੇ ਵਿੱਚ,
1: ਜੀ
0: ਤੇ
1: ਵਾਜੀ
0: ਜੋ
1: ਵਾਹ।
0: ਸਾਨੂੰ ਪੂਰੇ ਪਰਿਵਾਰ ਨੂੰ ਮਾਣ ਵਾਲੀ ਗੱਲ ਹੈ।
1: ਜੀ ਬਹੁਤ ਬਹੁਤ ਮੁਬਾਰਕਾਂ ਕਿ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਸਨਮਾਨਿਤ ਕੀਤਾ ਗਿਆ ਮੁੱਖ ਮੰਤਰੀ ਜੀ ਵੱਲੋਂ
0: ਥੈਂਕ ਯੂ ਮੈਡਮ।
1: ਜੀ। ਤੇ ਕੋਈ ਜ਼ਿੰਦਗੀ ਦੇ ਵਿੱਚ, ਆਰਮੀ ਦੀ ਘਟਨਾ ਤਾਂ ਤੁਸੀਂ ਸਾਂਝੀ ਕਰਤੀ, ਜ਼ਿੰਦਗੀ ਦੇ ਵਿੱਚ ਕੋਈ ਹੋਰ ਵੀ ਘਟਨਾ ਹੈ ਜਿਹੜੀ ਤੁਸੀਂ ਸਾਡੇ ਸਰੋਤਿਆਂ ਨਾਲ ਸਾਂਝੀ ਕਰਨੀ ਚਾਹੁੰਦੇ ਹੋ?
0: ਘਟਨਾਵਾਂ ਤਾਂ ਜੀ ਜ਼ਿੰਦਗੀ ਦਾ ਪਾਰਟ ਹੁੰਦੀਆਂ ਰਹਿੰਦੀਆਂ ਹੈ ਨਾ,
1: ਜੀ
0: ਪਰ ਮਤਲਬ ਇਹਨਾਂ ਨੂੰ ਅਗਰ ਆਪਾਂ ਘਟਨਾਵਾਂ ਨੂੰ ਵੀ ਇਹ ਆਪਦੇ ਲਾਈਫ ਦੇ ਵਿੱਚ ਐਡ ਕਰ ਲਾਂਗੇ, ਉਹ ਤੋਂ ਮਤਲਬ ਉਹਦਾ
1: ਜੀ
0: ਮੁਕਾਬਲਾ ਨਹੀਂ ਕਰਾਂਗੇ ਤਾਂ ਫਿਰ ਜ਼ਿੰਦਗੀ ਤਾਂ ਅੱਗੇ ਵੱਧ ਨਹੀਂ ਸਕਦੀ। ਮੈਂ
1: ਜੀ
0: ਸਮਝਦਾ ਵੀ ਜ਼ਿੰਦਗੀ ਵਿੱਚ ਜੋ ਵੀ ਘਟਨਾਵਾਂ ਆਉਂਦੀਆਂ ਜਾਂ ਜੋ ਵੀ ਚੈਲੰਜ ਆਉਂਦੇ ਆ, ਉਹਨੂੰ ਐਕਸੈਪਟ ਕਰਨੇ ਚਾਹੀਦੇ ਤੇ ਉਹਨਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
1: ਜੀ ਬਿਲਕੁਲ। ਤੇ ਸਾਡੇ ਸਰੋਤਿਆਂ ਜਾਂ ਨੌਜਵਾਨ ਸਰੋਤਿਆਂ ਨੂੰ ਤੁਸੀਂ ਕੋਈ ਅਜਿਹਾ ਸੰਦੇਸ਼ ਦੇਣਾ ਚਾਹੁੰਦੇ ਹੋ ਜੋ ਕਿ ਉਹਨਾਂ ਦੇ ਲਈ ਜ਼ਿੰਦਗੀ ਦੇ ਵਿੱਚ ਤਰੱਕੀ ਕਰਨ ਦਾ ਮੌਕਾ ਬਖਸ਼ੇ, ਐਜਾ ਕੋਈ ਸੰਦੇਸ਼ ਸਾਡੇ ਸਰੋਤਿਆਂ ਨੂੰ ਦੇਣਾ ਚਾਹੁੰਦੇ ਹੋ?
0: ਹਾਂ ਜੀ, ਮੇਰਾ ਸਾਰੇ ਸਰੋਤਿਆਂ ਨੂੰ ਖਾਸ ਕਰਕੇ ਨੌਜਵਾਨਾਂ ਨੂੰ ਇਹੀ ਕਹਾਂਗਾ ਕਿ ਮਿਹਨਤ ਕਰਨ ਦੀ, ਕੁਛ ਨਵਾਂ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ ਜੀ।
1: ਜੀ
0: ਜੇ ਤੁਹਾਡੇ ਇਰਾਦੇ ਪੱਕੇ ਨੇ, ਜਜ਼ਬਾ ਹੈ, ਤਾਂ ਤੁਸੀਂ ਕਿਸੇ ਵੀ ਮੋੜ ਤੇ ਆਪਣੀ ਜ਼ਿੰਦਗੀ ਦੀ ਨਵੀਂ ਤੇ ਕਾਮਯਾਬ ਸ਼ੁਰੂਆਤ ਕਰ ਸਕਦੇ ਹੋ।
1: ਜੀ
0: ਆਪਣੇ ਦੇਸ਼ ਤੇ ਮਾਣ ਰੱਖੋ, ਡਿਸਪਲਿਨ ਚ ਰਹੋ, ਹਮੇਸ਼ਾ ਇਮਾਨਦਾਰੀ ਨਾਲ ਅੱਗੇ ਵਧੋ ਜੀ। ਬਾਕੀ
1: ਜੀ
0: ਫੌਜ ਦੇ ਵਿੱਚ ਅੱਜ ਕੱਲ੍ਹ ਦੇ ਨੌਜਵਾਨਾਂ ਨੂੰ ਇਹੀ ਮਤਲਬ ਆਪਣੀ ਉਹ ਹੈ ਵੀ ਤਿਆਰੀ ਕਰੋ, ਫੌਜ ਦੇ ਵਿੱਚ ਬਹੁਤ ਵਧੀਆ ਪ੍ਰੋਫੈਸ਼ਨ ਆ ਫੌਜ ਵੀ, ਉੱਥੇ ਵੀ ਤੁਹਾਨੂੰ ਜਾਣਾ ਚਾਹੀਦਾ, ਫਿਜੀਕਲ ਫਿਟਨੈਸ ਰੱਖੋ ਤੇ
1: ਜੀ
0: ਅੱਗੇ ਵਧੋ ਜੀ।
1: ਜੀ ਤੇ ਜਿਹੜੇ ਨੌਜਵਾਨ ਕਈ ਘਬਰਾਉਂਦੇ ਆ ਜਾਂ ਉਹਨਾਂ ਦੇ ਮਾਪੇ ਵੀ ਜਿਹੜੇ ਘਬਰਾਉਂਦੇ ਆ ਕਿ ਫੌਜ ਦੇ ਵਿੱਚ ਜਾਣ ਨਾਲ ਲੜਾਈ ਨਾ ਲੱਗ ਜੇ, ਇਹ ਨਾ ਹੋ ਜੇ, ਉਹ ਨਾ ਹੋ ਜੇ, ਤਾਂ ਉਹਨਾਂ ਮਾਪਿਆਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ?
0: ਦੇਖੋ ਜੀ, ਇਹ ਚੀਜ਼ਾਂ ਤਾਂ ਅਗਰ ਹਰੇਕ ਮਾਂ ਬਾਪ ਸੋਚੇਗਾ ਤਾਂ ਫਿਰ ਫੌਜ ਦੇ ਵਿੱਚ ਕੋਈ ਨਹੀਂ ਜਾਏਗਾ ਜੀ।
1: ਜੀ
0: ਫੌਜ ਵੀ ਇੱਕ ਆਪਣੇ ਦੇਸ਼ ਵਾਸਤੇ, ਆਪਣੇ ਦੇਸ਼ ਵਾਸੀਆਂ ਵਾਸਤੇ ਇੱਕ ਪ੍ਰੋਟੈਕਸ਼ਨ ਦਾ ਕੰਮ ਕਰਦੀ ਹੈ ਜੀ, ਆਪਣੇ
1: ਜੀ
0: ਪ੍ਰੋਟੈਕਟਰ ਹੈ ਫੌਜ ਜੀ। ਅਗਰ ਕੋਈ ਉੱਥੇ ਜਾਏਗਾ ਨਹੀਂ ਤਾਂ ਫਿਰ ਸਾਡਾ ਦੇਸ਼ ਕਿਵੇਂ ਸਰਵਾਈਵ ਕਰੇਗਾ,
1: ਜੀ
0: ਤੇ ਇੱਦਾਂ ਡਰਨ ਦੀ ਕੋਈ ਲੋੜ ਨਹੀਂ ਹੈ ਜੀ। ਜੇ ਅਗਰ ਜ਼ਿੰਦਗੀ ਦੇ ਵਿੱਚ ਕੁਛ ਹੋਣਾ ਹੈ ਲਾਈਫ ਦੇ ਵਿੱਚ ਕਿਸੇ ਨੂੰ ਵੀ, ਤਾਂ ਉਹ ਇੱਥੇ ਵੀ ਹੋ ਸਕਦਾ ਹੈ ਤੇ
1: ਜੀ
0: ਫੌਜ 'ਚ ਵੀ ਹੋ ਸਕਦਾ, ਉਹ ਤਾਂ ਆਮ ਗੱਲ ਹੈ ਜੀ।
1: ਜੀ
0: ਤੇ ਜੇ ਤੁਸੀਂ ਫੌਜ ਦੇ ਵਿੱਚ ਅਗਰ ਜਾਂਦੇ ਆ, ਉੱਥੇ ਕੋਈ ਮਿਸਹੈਪਨਿੰਗ ਹੁੰਦੀ ਹੈ ਤਾਂ
1: ਜੀ
0: ਉਹ ਸਾਡੇ ਵਾਸਤੇ ਪ੍ਰਾਉਡ ਦੀ ਗੱਲ ਹੁੰਦੀ ਹੈ, ਬਟ ਇੱਥੇ ਅਗਰ ਕੁਛ ਹੁੰਦਾ ਤਾਂ ਇੱਥੇ ਫਿਰ ਕੋਈ ਨਹੀਂ ਪੁੱਛਦਾ ਜੀ,
1: ਜੀ
0: ਉਹ
1: ਬਿਲਕੁਲ ਜੀ
0: ਜ਼ਿੰਦਗੀ ਭਰ ਯਾਦ ਰਹਿੰਦਾ ਜੀ ਲੋਕਾਂ ਨੂੰ।
1: ਜੀ ਜੀ ਬਹੁਤ ਵਧੀਆ ਗੱਲ ਆ ਕਿ

0: ਜੇਕਰ ਅਸੀਂ ਫੌਜ ਦੇ ਵਿੱਚ ਜਾਂ ਫਿਰ ਕੋਈ ਹੋਰ ਆਪਾਂ ਦੇਸ਼ ਦੀ ਖਾਤਿਰ ਜਦੋਂ ਆਪਾਂ ਜਾਨ ਮਾਰਦੇ ਹਾਂ ਤਾਂ ਉਹਨੂੰ ਜਿਹੜੀ ਸਾਰੀ ਦੁਨੀਆ ਯਾਦ ਰੱਖਦੀ ਹੈ ਹਨਾ
1: ਹਾਂਜੀ
0: ਜੀ। ਤੇ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਤੁਹਾਡੀ ਪਸੰਦ ਦਾ ਇੱਕ ਹੋਰ ਗੀਤ ਅਸੀਂ ਸਰੋਤਿਆਂ ਦੀ ਨਜ਼ਰ ਕਰਾਂਗੇ, ਤੁਹਾਡੀ ਪਸੰਦ ਦਾ ਕੋਈ ਹੋਰ ਗੀਤ?
1: ਮੇਰੀ ਪਸੰਦ ਦਾ ਇੱਕ ਗੀਤ ਹੈ ਜੀ, ਹਰਭਜਨ ਮਾਨ ਦਾ ਸੀਗਾ ਜੀ, ਤੇ
0: ਜੀ
1: ਉਹ ਲਾ ਦਿਓ। ਹਾਂ, ਸਾਵਣ ਮਰ ਗਿਆ।
0: ਜੀ ਗੀਤ
1: ਹਾਂਜੀ,
0: ਤੁਹਾਨੂੰ
1: ਉਹ
0: ਜ਼ਰੂਰ
1: ਲੇਟੈਸਟ ਗਾਣਾ ਆਇਆ ਸੀਗਾ, ਉਹ ਮੈਨੂੰ ਸੁਣਿਆ ਹੁਣੇ ਸੁਣਿਆ ਸੀ,
0: ਜੀ
1: ਉਹ
0: ਜੀ
1: ਇੱਕ ਵਾਰੀ ਲਾ ਦਿਓ ਜੀ ਤੁਸੀਂ।
0: ਜੀ ਗੀਤ ਤੁਹਾਨੂੰ ਜ਼ਰੂਰ ਸੁਣਾਵਾਂਗੇ ਤੇ ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ, ਤੁਹਾਡਾ ਬਹੁਤ ਬਹੁਤ ਸ਼ੁਕਰੀਆ
1: ਹਾਂਜੀ, ਇੱਕ ਗੱਲ ਹੋਰ, ਆਖਰ ਚ
0: ਜੀ।
1: ਮੈਂ ਆਕਾਸ਼ਵਾਣੀ FM ਬਠਿੰਡਾ ਦੇ ਸਤਿਕਾਰਯੋਗ ਡਾਇਰੈਕਟਰ ਬਲਜੀਤ ਸ਼ਰਮਾ ਜੀ, ਅਨਾਊਂਸਰ ਸੁਖਦੀਪ ਕੌਰ ਜੀ ਤੇ
0: ਜੀ
1: ਰਿਟਾਇਰਡ ਸੂਬੇਦਾਰ ਕਰਤੇਜ ਸਿੰਘ ਜੀ ਦਾ
0: ਜੀ
1: ਤਹਿ ਦਿਲੋਂ ਬਹੁਤ ਬਹੁਤ ਧੰਨਵਾਦ ਕਰਦਾ, ਜਿਨ੍ਹਾਂ ਨੇ ਮੈਨੂੰ ਇਸ ਰੇਡੀਓ ਚੈਨਲ ਤੇ ਰੂਬਰੂ ਹੋਣ ਦਾ ਮਾਣ ਬਖਸ਼ਿਆ।
0: ਜੀ
1: ਮੇਰੀ ਦੁਆ ਹੈ ਕਿ ਆਕਾਸ਼ਵਾਣੀ FM ਬਠਿੰਡਾ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ। ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ। ਜੈ ਹਿੰਦ।
0: ਜੀ ਤੇ ਜਾਂਦੇ ਜਾਂਦੇ ਤੁਹਾਡੇ ਲਈ ਕੁਝ ਕੁ ਸਤਰਾਂ ਮੈਂ ਸਾਂਝੀਆਂ ਕਰਨਾ ਚਾਹਾਂਗੀ। ਕਹਿੰਦੇ ਨੇ ਕਿ ਦਿਲ ਵਿੱਚ ਹੋਵੇ ਜੇ ਜਜ਼ਬਾ, ਹਰ ਮੁਸ਼ਕਿਲ ਆਸਾਨ ਹੁੰਦੀ ਹੈ, ਮਿਹਨਤ ਕਰਨ ਵਾਲਿਆਂ ਦੀ ਹੀ ਸਭ ਤੋਂ ਉੱਚੀ ਪਛਾਣ ਹੁੰਦੀ ਹੈ। ਨਾ ਡਰ ਤੂੰ ਹਨੇਰੀਆਂ ਤੋਂ, ਨਾ ਡਰ ਤੂੰ ਹਨੇਰੀਆਂ ਤੋਂ, ਇਹ ਤਾਂ ਰਾਹਾਂ ਦਾ ਸ਼ਿੰਗਾਰ ਨੇ, ਜਿਹੜੇ ਲੜਦੇ ਨੇ ਅੰਤ ਤੱਕ ਉਹਨਾਂ ਦੀ ਹੀ ਜਿੱਤ ਦੀ ਉਡਾਣ ਹੁੰਦੀ ਹੈ। ਜੀ ਗੁਰਸੇਵਕ ਸਿੰਘ ਜੀ, ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜੇ।
1: ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ।
0: ਧੰਨਵਾਦ ਜੀ।

ਜੀ ਸਰੋਤਿਓ, ਪ੍ਰੋਗਰਾਮ ਚੱਲ ਰਿਹਾ ਸੱਜਰੀ ਸਵੇਰ। ਸਮਾਂ ਹੈ ਜੀ 7:57 ਅਤੇ 13 ਸਕਿੰਟ ਦਾ, ਅਤੇ ਸਰੋਤਿਆਂ ਨੂੰ ਦੱਸ ਦਈਏ ਕਿ ਹਰ ਮੰਗਲਵਾਰ ਤੁਹਾਡੇ ਲਈ ਕੋਈ ਨਾ ਕੋਈ ਅਜਿਹੀ ਸ਼ਖਸੀਅਤ ਨੂੰ ਤੁਹਾਡੇ ਰੂਬਰੂ ਕਰਵਾਇਆ ਕਰਾਂਗੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬੀ ਹਾਸਿਲ ਕੀਤੀ ਹੈ। ਅਤੇ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਦੇ ਤਹਿਤ ਅਸੀਂ ਮੁਲਾਕਾਤ ਕੀਤੀ ਉਹ ਵੀ ਪਸੰਦ ਆਈ ਹੋਵੇਗੀ। ਅਤੇ ਪ੍ਰੋਗਰਾਮ ਸੱਜਰੀ ਸਵੇਰ ਦੇ ਤਹਿਤ ਧੰਨਵਾਦ ਕਰਨਾ ਚਾਹਾਂਗੇ ਸਮੂਹ ਤਕਨੀਕੀ ਸਟਾਫ ਦਾ, ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ। ਅਤੇ ਹੁਣ ਮੈਨੂੰ ਸੁਖਦੀਪ ਨੂੰ ਪ੍ਰੋਗਰਾਮ ਸਮਾਪਤ ਕਰਨ ਦੀ ਦਿਓ ਇਜਾਜ਼ਤ, ਅਤੇ ਤੁਸੀਂ ਜਾਂਦੇ ਜਾਂਦੇ ਸੁਣਦੇ ਰਹੋ ਇਹ ਗੀਤ।

ਤੁਸੀਂ ਟਿਊਨ ਕੀਤਾ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਮੋਬਾਈਲ ਫੋਨ ਐਪ ਨਿਊਜ਼ ਔਨ ਏ ਆਈ 'ਤੇ। ਸਟੂਡੀਓ ਦੀ ਘੜੀ 'ਤੇ ਸਮਾਂ 7:59 ਅਤੇ 10 ਸੈਕਿੰਡ ਦਾ ਹੋ ਰਿਹਾ ਹੈ। ਠੀਕ 8 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਅਤੇ 8:15 'ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। 8:30 ਵਜੇ ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਜਲੰਧਰ ਤੋਂ। ਖਬਰਾਂ ਲਈ ਕਰੋ ਕੁਝ ਪਲ ਇੰਤਜ਼ਾਰ।

ਹਮਾਇਤ ਕਰਨ ਦੀ ਅਪੀਲ ਕੀਤੀ। ਚੁਣੇ ਜਾਣ ਤੇ ਭਾਰਤ 2028 ਤੋਂ 2 ਸਾਲਾਂ ਦੇ ਕਾਰਜਕਾਲ ਲਈ ਸੁਰੱਖਿਆ ਕੌਂਸਲ ਦਾ ਅਸਥਾਈ ਮੈਂਬਰ ਬਣ ਜਾਏਗਾ। ਭਾਰਤ ਪਹਿਲਾਂ 8 ਵਾਰ ਇਸ ਅਹੁਦੇ ਤੇ ਰਹਿ ਚੁੱਕਿਆ ਹੈ। ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਨੇ ਕੱਲ੍ਹ ਨਿਊਯਾਰਕ ਵਿਚ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਤਰੇਸ਼ ਨਾਲ ਮੁਲਾਕਾਤ ਕੀਤੀ। ਇੱਕ ਸੋਸ਼ਲ ਮੀਡੀਆ ਪੋਸਟ ਵਿਚ ਡਾ. ਜੈਸ਼ੰਕਰ ਨੇ ਕਿਹਾ ਕਿ ਉਨ੍ਹਾਂ ਨੇ ਪੱਛਮੀ ਏਸ਼ੀਆ, ਯੁਕਰੇਨ, ਸੁਡਾਨ ਸਮੇਤ ਆਲਮੀ ਗਤੀਵਿਧੀਆਂ ਤੇ ਚਰਚਾ ਕੀਤੀ। ਉਨ੍ਹਾਂ ਨੇ ਭਾਰਤ ਦੀ ਤਾਕਤ, ਸੰਯੁਕਤ ਰਾਸ਼ਟਰ ਸਹਿਯੋਗ ਨੂੰ ਵੀ ਮਾਨਤਾ ਦਿੱਤੀ। ਡਾ. ਜੈਸ਼ੰਕਰ 2028-29 ਕਾਰਜਕਾਲ ਲਈ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਵਿਚ ਇਕ ਅਸਥਾਈ ਸੀਟ ਲਈ ਭਾਰਤ ਦੀ ਮੁਹਿੰਮ ਦੀ ਅਗਵਾਈ ਕਰਨ ਲਈ ਨਿਊਯਾਰਕ ਵਿਚ ਨੇ। ਵੀਅਤਨਾਮ ਦੇ ਫੂਕਯੋਕ ਟਾਪੂ ਨੇੜੇ ਕਿਸ਼ਤੀ ਹਾਦਸੇ ਵਿਚ ਮਾਰੇ ਗਏ 15 ਭਾਰਤੀ ਸੈਲਾਨੀਆਂ ਦੀਆਂ ਦੇਹਾਂ ਨੂੰ ਦੇਸ਼ ਵਾਪਸ ਲਿਆਂਦਾ ਗਿਆ ਹੈ। ਵੀਅਤਨਾਮ ਵਿਚ ਭਾਰਤੀ ਦੂਤਘਰ ਨੇ ਇੱਕ ਸੋਸ਼ਲ

15 ਭਾਰਤੀ ਸੈਲਾਨੀਆਂ ਦੀਆਂ ਦੇਹਾਂ ਨੂੰ ਦੇਸ਼ ਵਾਪਸ ਲਿਆਂਦਾ ਗਿਆ ਹੈ। ਵੀਅਤਨਾਮ ਵਿਚ ਭਾਰਤੀ ਦੂਤਘਰ ਨੇ ਇਕ ਸੋਸ਼ਲ ਮੀਡੀਆ ਪੋਸਟ ਵਿਚ ਦਸਿਆ ਕਿ ਇਹ ਦੇਹਾਂ ਵੀਅਤਨਾਮ ਏਅਰਲਾਈਨਸ ਰਾਹੀਂ ਹੋਚੀਮਿਨ ਸਿਟੀ ਤੋਂ ਮੁੰਬਈ ਪਹੁੰਚੀਆਂ। ਦੂਤਘਰ ਨੇ ਕਿਹਾ ਕਿ ਆਂਧਰਾ ਪ੍ਰਦੇਸ਼, ਕੇਰਲਾ ਅਤੇ ਤਮਿਲਨਾਡੂ ਦੀਆਂ ਸਰਕਾਰਾਂ ਇਨ੍ਹਾਂ ਦੇਹਾਂ ਨੂੰ ਉਨ੍ਹਾਂ ਦੇ ਸਬੰਧਿਤ ਰਾਜਾਂ ਵਿਚ ਉਨ੍ਹਾਂ ਦੀ ਰਿਹਾਇਸ਼ ਤੱਕ ਪਹੁੰਚਾਉਣ ਲਈ ਤਾਲਮੇਲ ਕਰਨਗੀਆਂ। ਵੀਅਤਨਾਮ ਦੇ ਅਧਿਕਾਰੀਆਂ ਅਤੇ ਸਰਕਾਰ ਦਾ ਧੰਨਵਾਦ ਕਰਦਿਆਂ ਦੂਤਘਰ ਨੇ ਕਿਹਾ ਕਿ ਉਨ੍ਹਾਂ ਦੀਆਂ ਪ੍ਰਾਰਥਨਾਵਾਂ, ਕੋਸ਼ਿਸ਼ਾਂ ਅਤੇ ਮੌਜੂਦਗੀ ਨੇ ਇਸ ਮੁਸ਼ਕਿਲ ਸਮੇਂ ਦੌਰਾਨ ਤਾਕਤ ਦਿੱਤੀ। 32 ਭਾਰਤੀ ਸੈਲਾਨੀਆਂ ਅਤੇ 4 ਸਥਾਨਕ ਚਾਲਕ ਦਲ ਦੇ ਮੈਂਬਰਾਂ ਵਾਲੀ ਕਿਸ਼ਤੀ ਵੀਅਤਨਾਮ ਦੇ ਫੂਕਯੋਗ ਟਾਪੂ ਨੇੜੇ ਪਲਟ ਗਈ ਸੀ, ਜਿਸ ਵਿਚ 15 ਸੈਲਾਨੀਆਂ ਦੀ ਮੌਤ ਹੋ ਗਈ। ਇਸ ਹਾਦਸੇ ਵਿਚ ਬਚਣ ਵਾਲੇ 16 ਸੈਲਾਨੀ ਵੀ ਭਾਰਤ ਪਰਤ ਚੁੱਕੇ ਨੇ। ਇਕ ਸੈਲਾਨੀ ਵੀਅਤਨਾਮ ਦੇ ਇਕ ਹਸਪਤਾਲ ਵਿਚ ਜ਼ੇਰੇ ਇਲਾਜ ਏ। ਪੱਛਮੀ ਬੰਗਾਲ ਦੇ ਸਾਹਿਲ ਤੇ ਬੰਗਾਲ ਦੀ ਖਾੜੀ ਵਿਚ ਮੱਛੀਆਂ ਫੜਨ ਵਾਲੀ ਕਿਸ਼ਤੀ ਦੇ ਪਲਟਣ ਕਾਰਨ 9 ਮਛੇਰਿਆਂ ਦੀ ਮੌਤ ਹੋ ਗਈ, ਜਦਕਿ 6 ਹੋਰ ਹਜੇ ਵੀ ਲਾਪਤਾ ਨੇ। ਇਹ ਕਿਸ਼ਤੀ 2 ਜੁਲਾਈ ਨੂੰ ਸ਼ੰਕਰਪੁਰ ਬੰਦਰਗਾਹ ਤੋਂ 15 ਮਛੇਰਿਆਂ ਨਾਲ ਰਵਾਨਾ ਹੋਈ ਸੀ। 5 ਜੁਲਾਈ ਨੂੰ ਕਿਸ਼ਤੀ ਨਾਲ ਸੰਪਰਕ ਟੁੱਟ ਗਿਆ। ਸਾਹਿਲੀ ਸੁਰੱਖਿਆ ਕਾਰਜ, ਭਾਰਤੀ ਸਮੁੰਦਰੀ ਫੌਜ ਅਤੇ ਰਾਜ ਏਜੰਸੀਆਂ ਵੱਲੋਂ ਚਲਾਈ ਗਈ ਸਾਂਝੀ ਤਲਾਸ਼ੀ ਮੁਹਿੰਮ ਦੌਰਾਨ ਐਤਵਾਰ ਨੂੰ ਬੰਗਾਲ ਦੀ ਖਾੜੀ ਵਿਚ ਪਲਟੀ ਹੋਈ ਕਿਸ਼ਤੀ ਦਾ ਪਤਾ ਲੱਗਿਆ। ਕਿਸ਼ਤੀ ਦੇ ਕੈਬਿਨ ਵਿਚੋਂ 9 ਦੇਹਾਂ ਬਰਾਮਦ ਕੀਤੀਆਂ ਗਈਆਂ ਨੇ ਤੇ 6 ਲੋਕ ਅਜੇ ਵੀ ਲਾਪਤਾ ਨੇ। ਇਨ੍ਹਾਂ ਦੇਹਾਂ ਨੂੰ ਦੱਖਣੀ 24 ਪਰਗਨਾ ਜ਼ਿਲ੍ਹੇ ਦੇ ਸੀਧਾ ਰਾਮਪੁਰ ਲਿਆਂਦਾ ਗਿਆ। DNA ਮਿਲਾਉਣ ਲਈ ਪਰਿਵਾਰਕ ਮੈਂਬਰਾਂ ਦੇ ਖੂਨ ਦੇ ਨਮੂਨੇ ਲਏ ਗਏ ਨੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ, ਉਪ ਰਾਸ਼ਟਰਪਤੀ CP ਰਾਧਾਕ੍ਰਿਸ਼ਨਨ ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਇਸ ਹਾਦਸੇ ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਜਤਾਈ ਹੈ ਤੇ ਜ਼ਖਮੀਆਂ ਦੇ ਛੇਤੀ ਠੀਕ ਹੋਣ ਦੀ ਕਾਮਨਾ ਕੀਤੀ ਏ। ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ ਤੋਂ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੂੰ 2-2 ਲੱਖ ਰੁਪਏ ਤੇ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਦੀ ਰਾਹਤ ਰਕਮ ਦੇਣ ਦਾ ਐਲਾਨ ਕੀਤਾ ਹੈ। ਬਿਹਾਰ ਦੇ ਕਟਿਹਾਰ ਵਿਚ ਪੁਲਿਸ ਨੇ ਕੋੜਾ ਪੁਲਿਸ ਥਾਣਾ ਖੇਤਰ ਵਿਚ ਸਥਿਤ ਮੂਸਾਪੁਰ ਪਿੰਡ ਵਿਚ ਇਕ ਪਾਕਿਸਤਾਨੀ ਦਹਿਸ਼ਤਗਰਦ ਨੈਟਵਰਕ ਨਾਲ ਸਬੰਧ ਹੋਣ ਦੇ ਸ਼ੱਕ ਵਿਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਕਟਿਹਾਰ ਸਦਰ 2 ਦੇ ਸਬ ਡਿਵੀਜ਼ਨਲ ਪੁਲਿਸ ਅਧਿਕਾਰੀ ਸੁਨੀਲ ਕੁਮਾਰ ਸ਼ਰਮਾ ਨੇ ਕਿਹਾ ਕਿ ਇਹ ਵਿਅਕਤੀ ਸੋਸ਼ਲ ਮੀਡੀਆ ਚੈਟਾਂ ਅਤੇ ਆਡੀਓ ਕਾਲਾਂ ਰਾਹੀਂ ਦੇਸ਼ ਵਿਰੋਧੀ ਗਤੀਵਿਧੀਆਂ ਅਤੇ ਸੰਵੇਦਨਸ਼ੀਲ ਸਥਾਨਾਂ ਬਾਰੇ ਜਾਣਕਾਰੀ ਸਾਂਝੀ ਕਰ ਰਿਹਾ ਸੀ। ਉਹ ਦਹਿਸ਼ਤਗਰਦ ਗਤੀਵਿਧੀਆਂ ਨਾਲ ਸਬੰਧਿਤ ਸਮੱਗਰੀ ਦਾ ਵਟਾਂਦਰਾ ਵੀ ਕਰ ਰਿਹਾ ਸੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ @AIR ਅਮਰੀਕਾ ਨੇ ਲਗਾਤਾਰ ਤੀਜੀ ਰਾਤ ਈਰਾਨ ਤੇ ਹਮਲੇ ਕੀਤੇ, ਜਿਸ ਨਾਲ ਦੋਵਾਂ ਦੇਸ਼ਾਂ ਵਿਚਕਾਰ ਦੁਸ਼ਮਣੀ ਹੋਰ ਵੱਧ ਗਈ ਏ। ਅਮਰੀਕੀ ਕੇਂਦਰੀ ਕਮਾਨ ਸੈਂਟਕੋਮ ਨੇ ਕਿਹਾ ਕਿ ਇਨ੍ਹਾਂ ਹਮਲਿਆਂ ਨਾਲ ਈਰਾਨੀ ਫੌਜ ਨੂੰ ਭਾਰੀ ਨੁਕਸਾਨ ਹੋਏਗਾ ਤੇ ਹੋਰਮਸ ਪਣਜੋੜ ਵਿਚ ਮਾਸੂਮ ਨਾਗਰਿਕਾਂ ਅਤੇ ਵਪਾਰਕ ਜਹਾਜ਼ਾਂ ਤੇ ਹਮਲਾ ਕਰਨ ਦੀ ਉਸ ਦੀ ਸਮਰੱਥਾ ਕਮਜ਼ੋਰ ਹੋ ਜਾਏਗੀ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਨਤਾਂਜ ਦੇ ਨੇੜੇ ਪਿਕੈਕਸ ਮਾਊਂਟੇਨ ਨੂੰ ਤਬਾਹ ਕਰਨ ਦੀ ਧਮਕੀ ਦਿੱਤੀ ਏ। ਇਹ ਜ਼ਮੀਨ ਦੇ ਬੇਹੱਦ ਹੇਠਾਂ ਬਣੀ ਇਕ ਪਰਮਾਣੂ ਸਾਈਟ ਏ, ਜਿਸ ਬਾਰੇ ਪੱਛਮੀ ਖੁਫੀਆ ਏਜੰਸੀਆਂ ਨੂੰ ਸ਼ੱਕ ਏ ਕਿ ਈਰਾਨ ਵਿਚ ਅਣ ਐਲਾਨਿਆ ਪਰਮਾਣੂ ਸੋਧ ਕੇਂਦਰ ਬਣਾ ਰਿਹਾ ਹੈ। ਕੱਲ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਐਲਾਨ ਕੀਤਾ ਸੀ ਕਿ ਅਮਰੀਕਾ ਹੋਰਮੁਸ ਪਣਜੋੜ ਵਿਚ ਈਰਾਨੀ ਜਹਾਜ਼ਰਾਨੀ ਤੇ ਦੁਬਾਰਾ ਨਾਕਾਬੰਦੀ ਕਰੇਗਾ। ਇਸ ਤੋਂ ਇਲਾਵਾ ਅਮਰੀਕਾ ਸਮੁੰਦਰੀ ਸੁਰੱਖਿਆ ਦੀ ਲਾਗਤ ਨੂੰ ਪੂਰਾ ਕਰਨ ਲਈ ਇਸ ਅਹਿਮ ਸਮੁੰਦਰੀ ਰਸਤੇ ਤੇ ਜਾਣ ਵਾਲੇ ਸਮਾਨ ਤੇ 20% ਟੈਰਿਫ ਲਾਏਗਾ। ਰਾਸ਼ਟਰਪਤੀ ਟਰੰਪ ਨੇ ਟਰੁੱਥ ਸੋਸ਼ਲ ਤੇ ਇਕ ਪੋਸਟ ਵਿਚ ਕਿਹਾ ਕਿ ਇਹ ਨਾਕਾਬੰਦੀ ਸਿਰਫ ਈਰਾਨੀ ਜਹਾਜ਼ਾਂ ਤੇ ਈਰਾਨ ਨਾਲ ਵਪਾਰ ਕਰਨ ਵਾਲੇ ਜਹਾਜ਼ਾਂ ਤੇ ਲਾਗੂ ਹੋਏਗੀ। ਉਨ੍ਹਾਂ ਕਿਹਾ ਕਿ ਹੋਰਮੁਸ ਪਣਜੋੜ ਖੁੱਲ੍ਹਾ ਏ ਅਤੇ ਈਰਾਨ ਦੇ ਨਾਲ ਜਾਂ ਉਸ ਤੋਂ ਬਿਨਾਂ ਖੁੱਲ੍ਹਾ ਰਹੇਗਾ। ਉਨ੍ਹਾਂ ਇਹ ਭਰੋਸਾ ਦਿੱਤਾ ਕਿ ਦੂਜੇ ਦੇਸ਼ਾਂ ਤੋਂ ਵਪਾਰਕ ਜਹਾਜ਼ਾਂ ਦੀ ਆਵਾਜਾਈ ਬਿਨਾਂ ਕਿਸੇ ਰੁਕਾਵਟ ਦੇ ਜਾਰੀ ਰਹੇਗੀ। ਅਮਰੀਕੀ ਫੌਜ ਨੇ ਕਿਹਾ ਕਿ ਅੱਜ ਰਾਤ ਤੋਂ ਈਰਾਨੀ ਬੰਦਰਗਾਹਾਂ ਦੀ ਨਾਕਾਬੰਦੀ ਮੁੜ ਸ਼ੁਰੂ ਕਰ ਦੇਗੀ। ਇਹ ਐਲਾਨ ਹੋਰਮੁਸ ਪਣਜੋੜ ਵਿਚ ਜਹਾਜ਼ਾਂ ਤੇ ਈਰਾਨੀ ਹਮਲਿਆਂ ਤੋਂ ਬਾਅਦ ਫੇਰ ਤੋਂ ਬਣੇ ਤਣਾਅ ਦਰਮਿਆਨ ਆਇਆ ਹੈ। ਅਮਰੀਕਾ ਨੇ ਈਰਾਨ ਵਿਚ ਕਈ ਟਿਕਾਣਿਆਂ ਤੇ ਵੀ ਹਮਲਾ ਕੀਤਾ ਹੈ, ਜਿਸ ਕਾਰਨ ਈਰਾਨ ਨੇ ਬਹਿਰੀਨ, ਓਮਾਨ ਅਤੇ ਕੁਵੈਤ ਸਮੇਤ ਪੱਛਮੀ ਏਸ਼ੀਆ ਵਿਚ ਜਵਾਬੀ ਹਮਲੇ ਕੀਤੇ ਨੇ। ਦੂਜੇ ਪਾਸੇ ਈਰਾਨ ਨੇ ਹੋਰਮੁਸ ਪਣਜੋੜ ਤੇ ਆਪਣਾ ਅਧਿਕਾਰ ਜਤਾਇਆ ਤੇ ਅਮਰੀਕਾ ਦੇ ਇਸ ਕਦਮ ਨੂੰ ਰੱਦ ਕਰ ਦਿੱਤਾ ਹੈ। ਈਰਾਨੀ ਸਰਕਾਰੀ ਮੀਡੀਆ ਮੁਤਾਬਿਕ ਕੇਂਦਰੀ ਸਦਰ ਮੁਕਾਮ ਦੇ ਬੁਲਾਰੇ ਬ੍ਰਿਗੇਡੀਅਰ ਜਨਰਲ ਇਬਰਾਹਿਮ ਜ਼ੋਲਾ ਫਾਕਾਰੀ ਨੇ ਕਿਹਾ ਕਿ ਈਰਾਨ ਕਿਸੇ ਵੀ ਸਥਿਤੀ ਵਿਚ ਅਮਰੀਕਾ ਨੂੰ ਹੋਰਮੁਸ ਪਣਜੋੜ ਦੇ ਪ੍ਰਬੰਧ ਵਿਚ ਦਖਲ ਦੇਣ ਦੀ ਇਜਾਜ਼ਤ ਨਹੀਂ ਦੇਗਾ। ਅਮਰੀਕਾ ਵੱਲੋਂ ਈਰਾਨੀ ਬੰਦਰਗਾਹਾਂ ਤੇ ਨਾਕਾਬੰਦੀ ਦੁਬਾਰਾ ਲਾਉਣ ਦੇ ਐਲਾਨ ਤੋਂ ਬਾਅਦ ਵਿਸ਼ਵ ਪੱਧਰ ਤੇ ਕੱਚੇ ਤੇਲ ਦੀਆਂ ਕੀਮਤਾਂ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ। ਅੰਤਰਰਾਸ਼ਟਰੀ ਬੈਂਚ

0: ਸਤਿ ਸ੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਹਾਬੀ ਢਾਡੀ ਵਾਲਾ, ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਐਪ ਨਿਊਜ਼ ਔਨ AIR ਤੇ।
1: ਆਓ ਸੁਣਦੇ ਹਾਂ ਪ੍ਰੋਗਰਾਮ ਦੀ ਅਗਲੀ ਕਵਾਲੀ, ਜਿਸ ਨੂੰ ਆਵਾਜ਼ਾਂ ਦਿੱਤੀਆਂ ਨੇ ਸ਼ਮਸ਼ਾਦ ਬੇਗਮ ਅਤੇ ਆਸ਼ਾ ਭੋਂਸਲੇ ਨੇ ਅਤੇ ਉਹਨਾਂ ਦੇ ਸਾਥੀਆਂ ਨੇ।

0: ਸਿੱਕਾ ਦੋਸਤੋ, ਮੈਂ ਤੁਹਾਡਾ ਆਪਣਾ ਕਮਰ ਗਰੇਵਾਲ ਔਰ ਤੁਸੀਂ ਸੁਣ ਰਹੇ ਹੋ ਜੀ ਮਾਲਵੇ ਦੀ ਸ਼ਾਨ, ਸਰੋਤਿਆਂ ਦੀ ਜ਼ੁਬਾਨ, ਆਕਾਸ਼ਵਾਣੀ FM ਬਠਿੰਡਾ।
1: ਹੁਣ ਪੇਸ਼ ਹੈ ਪ੍ਰੋਗਰਾਮ ਦੀ ਅਗਲੀ ਕਵਾਲੀ, ਨੁਸਰਤ ਫਤਿਹ ਅਲੀ ਖਾਨ ਅਤੇ ਉਹਨਾਂ ਸਾਥੀਆਂ ਦੀਆਂ ਆਵਾਜ਼ਾਂ ਦੇ।

ਹੁਣੇ ਤੁਸੀਂ ਸੁਣ ਰਹੇ ਸੀ ਸਿਲਸਿਲਾ ਕਵਾਲੀਆਂ। ਇਸ ਦੇ ਨਾਲ ਹੀ ਮੈਨੂੰ ਸੁਖਮਾਨ ਨੂੰ ਪ੍ਰੋਗਰਾਮ ਮਹਿਕ ਪੰਜਾਬ ਦੀ ਨੂੰ ਖਤਮ ਕਰਨ ਦੀ ਦਿਓ ਆਗਿਆ। ਧੰਨਵਾਦ। ਤੁਸੀਂ ਚੂਣ ਕੀਤਾ ਹੈ ਆਕਾਸ਼ਵਾਣੀ ਐਫ ਐਮ ਬਠਿੰਡਾ, ਐਫ ਐਮ ਬੈਂਡ 101.1 ਮੈਗਾਹਰਟਸ। ਸਟੂਡੀਓ ਦੀ ਘੜੀ ਦੇ ਸਮਾਂ 8:59 ਅਤੇ 27 ਸੈਕਿੰਡ ਦਾ ਹੋ ਰਿਹਾ ਹੈ। ਠੀਕ 9 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਚਿੱਤਰਲੋਕ ਅਤੇ 9:30 ਵਜੇ ਪ੍ਰੋਗਰਾਮ ਆਜ ਕੇ ਫਨਕਾਰ, ਵਿਵਧ ਭਾਰਤੀ ਮੁੰਬਈ ਤੋਂ, ਜੋ ਕਿ 10 ਵਜੇ ਤੱਕ ਜਾਰੀ ਰਹੇਗਾ।

FM ਬੈਂਡ 101.1 ਮੈਗਾਹਰਟਜ਼ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ ਸਟੂਡੀਓ ਦੀ ਘੜੀ ਤੇ ਸਮਾਂ 10:29 ਹੋ ਰਹੇ ਨੇ। ਹੁਣ ਪੇਸ਼ ਹੈ ਸਦਾਬਹਾਰ ਹਿੰਦੀ ਗੀਤਾਂ 'ਤੇ ਅਧਾਰਿਤ ਪ੍ਰੋਗਰਾਮ ਗੀਤ ਪਟਾਰਾ ਅਤੇ ਹੁਣ ਪ੍ਰੋਗਰਾਮ ਗੀਤ ਪਟਾਰਾ ਲੈ ਕੇ ਹਾਜ਼ਰ ਹਾਂ ਮੈਂ ਤੁਹਾਡਾ ਰੇਡੀਓ ਦੋਸਤ ਸੁਖਮਾਨ। ਮੇਰੇ ਵੱਲੋਂ ਰੱਬ ਵਰਗੇ ਤਮਾਮ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ। ਤੇਰੀ ਮੁਸਕਾਨ ਮੇਂ ਕੁਛ ਖਾਸ ਬਾਤ ਹੈ, ਤੇਰੀ ਮੁਸਕਾਨ ਮੇਂ ਕੁਛ ਖਾਸ ਬਾਤ ਹੈ, ਸ਼ਾਇਦ ਇਸੀ ਲਈ ਮੇਰੇ ਦਿਲ ਕੋ ਤੁਸੀ ਇਤਨੀ ਮੁਹੱਬਤ ਹੈ। ਪ੍ਰੋਗਰਾਮ ਦੀ ਸ਼ੁਰੂਆਤ ਇਸ ਪਹਿਲੇ ਗੀਤ ਨਾਲ ਜਿਸ ਫਿਲਮ ਹੈ ਬਸ ਇਤਨਾ ਸਾ ਖਵਾਬ ਹੈ, ਆਵਾਜ਼ਾਂ ਦਿੱਤੀਆਂ ਨਿਸ਼ਾਨ, ਸੰਗੀਤਕਾਰ ਨੇ ਆਦੇਸ਼ ਸ਼੍ਰੀਵਾਸਤਵਾ।

ਜੀ, ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ, ਜਿਸ ਨੂੰ ਆਵਾਜ਼ਾਂ ਦਿੱਤੀਆਂ ਨੇ ਵਿਨੋਦ ਰਾਠੌੜ ਅਤੇ ਅਲਕਾ ਯਾਗਨਿਕ ਨੇ। ਸੰਗੀਤਬੱਧ ਕੀਤਾ ਹੈ ਅਨੂ ਮਲਿਕ ਨੇ ਅਤੇ ਫਿਲਮ ਚਾਹਤ ਵਿੱਚੋਂ ਲਿਆ ਗਿਆ ਇਹ ਗੀਤ।

0: ਉਹ ਗਿਆਨ ਬਾਈ, ਜਦੋਂ ਤੂੰ ਕੰਮ ਸ਼ੁਰੂ ਕੀਤਾ ਸੀ ਤਾਂ ਲੋਕਾਂ ਤੱਕ ਆਪਣੀ ਪਹੁੰਚ ਕਿਵੇਂ ਕੀਤੀ?
1: ਉਹ ਕਿਵੇਂ, ਕੀ ਗੱਲ ਹੋ ਗਈ?
0: ਉਹ ਬਾਈ, ਮੈਂ ਵੀ ਨਵੀਂ ਦੁਕਾਨ ਖੋਲ ਲਈ ਤੇ ਨਵਾਂ ਮਾਲ ਵੀ ਪਾ ਲਿਆ, ਸਕੀਮਾਂ ਵੀ ਬੜੀਆਂ ਦੇਤੀਆਂ, ਪਰ ਸਮਝ ਨਹੀਂ ਆਉਂਦੀ ਲੋਕਾਂ ਤੱਕ ਆਪਣੇ ਕੰਮ ਦੀ ਪਹੁੰਚ ਕਿਵੇਂ ਕਰੀਏ।
1: ਉਹ ਫਿਕਰ ਕਰਨ ਦੀ ਕੋਈ ਗੱਲ ਨਹੀਂ, ਆਲ ਇੰਡੀਆ ਰੇਡੀਓ ਆਕਾਸ਼ਵਾਣੀ FM ਬਠਿੰਡਾ ਦਾ ਸਹਾਰਾ ਲੈ।
0: ਨਾ ਉਹ ਕਿਸ ਤਰ੍ਹਾਂ ਬਾਈ?
1: ਆਕਾਸ਼ਵਾਣੀ FM ਬਠਿੰਡਾ ਤੇ ਮਸ਼ਹੂਰੀ ਦੇ ਕੇ ਸਿਰਫ ਬਠਿੰਡਾ ਹੀ ਨਹੀਂ, ਨੇੜੇ ਤੇੜੇ ਦੇ 70 ਕਿਲੋਮੀਟਰ ਦੇ ਦਾਇਰੇ ਤੱਕ ਤੁਸੀਂ ਆਪਣੀ ਗੱਲ ਪਹੁੰਚਾ ਸਕਦੇ ਹੋ। ਜਦੋਂ ਮੈਂ ਕੰਮ ਖੋਲਿਆ ਸੀ ਉਸ ਵੇਲੇ ਮੈਂ ਇਹੀ ਕੀਤਾ ਸੀ, ਤੇ ਅੱਜ ਵੇਖ ਬਿਜ਼ਨਸ ਤਾਂ ਚੱਲਿਆ ਹੀ ਤੇ ਬਠਿੰਡੇ ਦੇ ਆਲੇ ਦੁਆਲੇ 70 ਕਿਲੋਮੀਟਰ ਤੱਕ ਮਿੱਤਰਾਂ ਦਾ ਨਾਂ ਚੱਲਦਾ ਹੈ।
0: ਬਈ ਇਹਦੇ ਲਈ ਕਰਨਾ ਕੀ ਪਊਗਾ?
1: ਕਰਨਾ ਹੈ ਇੱਕ ਨੰਬਰ ਡਾਇਲ 78-300-63-306 ਤੇ ਇਸ ਨੰਬਰ ਤੇ ਇਸ਼ਤਿਹਾਰ ਦੇਣ ਲਈ ਜਾਣਕਾਰੀ ਹਾਸਲ ਕਰ ਸਕਦੇ ਹੋ। ਨਾਲੋ ਨਾਲ ਇੱਕ ਈਮੇਲ ਵੀ ਤੁਸੀਂ ਕਰ ਸਕਦੇ ਹੋ AIRFM.BTI@gmail.com ਦੇ ਉੱਤੇ।
0: ਇਹ ਤਾਂ ਬਈ ਤੂੰ ਬਹੁਤ ਸੌਖਾ ਕਰਤਾ, ਮੈਂ ਵੀ ਹੁਣੇ ਡਾਇਲ ਕਰਦਾ 78-379-63-306।
2: तेरी इन खूबसूरत आँखों में खुशियों का जहाँ देखा है, तेरी इन खूबसूरत आँखों में खुशियों का जहाँ देखा है, तुम बिल्कुल सही हो हम सफ़र के लिए, तुम बिल्कुल सही हो हम सफ़र के लिए, तुम्हारी हर लफ्ज़ में वफा देखा है। आओ सुनते हैं जी प्रोग्राम का अगला गीत। फिल्म है छुपा रुस्तम, ते गीतकार ने नंद बख्शी, ते गाया है साधना सरगम अते हरिहरन ने, इसनों म्यूजिकबद्ध किया है आनंद मिलंद ने।

ਸਟੂਡੀਓ ਦੇ ਅਨੁਸਾਰ ਸਮਾਂ 10:23 ਅਤੇ 56 ਸੈਕਿੰਡ ਦਾ ਹੋ ਰਿਹਾ ਹੈ। ਪ੍ਰੋਗਰਾਮ ਚੱਲ ਰਿਹਾ ਗੀਤ ਪਿਟਾਰਾ ਅਤੇ ਮੈਂ ਤੁਹਾਡੇ ਨਾਲ ਹਾਂ, ਤੁਹਾਡਾ ਦੋਸਤ ਸੁਖਮਾਨ। ਸੁਣਦੇ ਹਾਂ ਜੀ ਪ੍ਰੋਗਰਾਮ ਦਾ ਅਗਲਾ ਗੀਤ, ਜਿਸ ਫਿਲਮ ਵਿੱਚ ਹੈ ਬਰਸਾਤ। ਇਸ ਗਾਣੇ ਨੂੰ ਆਵਾਜ਼ਾਂ ਦਿੱਤੀਆਂ ਨੇ ਸੋਨੂ ਨਿਗਮ ਅਤੇ ਸਾਧਨਾ ਸਰਗਮ ਨੇ, ਕਲਮਬੱਧ ਕੀਤਾ ਸਮੀਰ ਅਤੇ ਸੰਗੀਤਕਾਰ ਨੇ ਨਦੀਮ ਸ਼ਰਵਨ।

ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮਿਤੀ 14 ਜੁਲਾਈ, ਦਿਨ ਮੰਗਲਵਾਰ, ਸ਼ਾਮ 5:30 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਹਰ ਅਕਾਲ ਉਸਤਤ, ਜਿਸ ਦੇ ਤਹਿਤ ਬਲਜੀਤ ਸ਼ਰਮਾ ਜੀ ਲੈ ਕੇ ਆ ਰਹੇ ਨੇ ਸ਼੍ਰੀਮਦ ਭਾਗਵਤ ਗੀਤਾ ਦਾ ਅਗਲਾ ਅੰਕ। प्रोग्राम दे वाचक ते निर्माता निर्देशक बलजीत शर्मा, संपादन ममता अरोड़ा। ता फिर सुनना ना भुलना, मिति 14 जुलाई।

0: ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪਿਆਰੇ ਸਰੋਤਿਓ,
1: ਮਿਤੀ 15 ਜੁਲਾਈ ਦਿਨ ਬੁੱਧਵਾਰ ਸ਼ਾਮ 5:30 ਵਜੇ
0: ਤੁਸੀਂ ਸੁਣੋਗੇ ਪ੍ਰੋਗਰਾਮ ਅੱਖਰ ਬੋਲਦੇ ਨੇ, ਤੇ ਇਸ ਵਾਰ ਤੁਸੀਂ ਸੁਣੋਗੇ
1: ਜ਼ਿੰਦਗੀ ਦੇ ਕੌੜੇ ਸੱਚ ਦਾ ਭਾਗ ਦੂਜਾ।

0: ਪ੍ਰੋਗਰਾਮ ਸੰਬੰਧੀ ਜਾਣਕਾਰੀ। ਅੱਜ ਸ਼ਾਮ 6:30 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਯੁਵਾਣੀ, ਜਿਸ ਤਹਿਤ ਸਾਡਾ ਹਫ਼ਤਾਵਾਰੀ ਸਿਲਸਿਲਾ ਹੋਵੇਗਾ ਹੈਲੋ ਜੀਨੀਅਸ। ਸਾਡੇ ਨੌਜਵਾਨ ਸਰੋਤੇ ਅਤੇ ਪ੍ਰਤੀਯੋਗਤਾ ਇਮਤਿਹਾਨਾਂ ਦੀ ਤਿਆਰੀ ਕਰਨ ਵਾਲੇ ਸਾਥੀ ਇਸ ਪ੍ਰੋਗਰਾਮ ਵਿੱਚ ਸਾਨੂੰ ਫੋਨ ਕਰਨ ਅਤੇ ਪੁੱਛੇ ਗਏ ਸਵਾਲਾਂ ਦਾ ਜਵਾਬ ਦੇ ਕੇ ਬਣ ਜਾਣ ਮਿਸਟਰ ਜਾਂ ਫਿਰ ਮਿਸ ਜੀਨੀਅਸ। ਫੋਨ ਕਰਨ ਲਈ ਸਟੂਡੀਓ ਦਾ ਫੋਨ ਨੰਬਰ 0164-2240-331। ਸੋ ਸੁਣਨਾ ਜ਼ਰੂਰ ਪ੍ਰੋਗਰਾਮ ਹੈਲੋ ਜੀਨੀਅਸ ਅੱਜ ਸ਼ਾਮ 6:30 ਵਜੇ, ਤੇ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਮਨਦੀਪ ਰਜੋਰਾ।
1: ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ, ਜਿਸ ਦੇ ਗੀਤਕਾਰ ਨੇ ਸਮੀਰ, ਫਿਲਮ ਹੈ ਬੜੀ ਮੀਆਂ ਛੋਟੀ ਮੀਆਂ, ਜਿਸਨੂੰ ਗਾਇਆ ਹੈ ਅਲਕਾ ਯਾਗਨਿਕ ਤੇ ਉਦਿਤ ਨਰਾਇਣ, ਅਮਿਤ ਕੁਮਾਰ ਨੇ, ਤੇ ਸੰਗੀਤਬੱਧ ਕੀਤਾ ਹੈ ਵਿਜੂ ਸ਼ਾਹ ਨੇ।

ਇਸ ਪ੍ਰੋਗਰਾਮ ਵਿੱਚ ਸਾਨੂੰ ਤਕਨੀਕੀ ਸਾਥ ਸਮੂਹ ਟੈਕਨੀਕਲ ਸਟਾਫ ਵੱਲੋਂ ਮਿਲਿਆ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ ਜੀ, ਇਸ ਦੇ ਨਾਲ ਹੀ ਮੈਨੂੰ ਸੁਖਮਾਨ ਨੂੰ ਪ੍ਰੋਗਰਾਮ ਗੀਤ ਪਟਾਰਾ ਖਤਮ ਕਰਨ ਦੀ ਦਿਓ ਆਗਿਆ। ਧੰਨਵਾਦ।

ਐਫਐਮ ਬੈਂਡ 101.1 ਮੈਗਾਹਰਟਸ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਦੇ ਸਮਾਂ 10:59 ਤੇ 17 ਸੈਕਿੰਡ ਹੋ ਰਹੇ ਨੇ। ਠੀਕ 11 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ, ਅਤੇ 11:05 ਤੇ ਤੁਸੀਂ ਸੁਣੋਗੇ ਪ੍ਰੋਗਰਾਮ ਬਾਲੀਵੁੱਡ ਟੇਲਸ। ਖਬਰਾਂ ਲਈ ਕਰੋ ਕੁਝ ਪਲ ਇੰਤਜ਼ਾਰ।

ਹੁਣੇ ਤੁਸੀਂ ਸੁਣ ਰਹੇ ਸੀ ਆਕਾਸ਼ਵਾਣੀ ਐਫ ਐਮ ਰੇਨਬੋ ਦਿੱਲੀ ਦੇ ਪ੍ਰਸਾਰਣ, ਜਿਸ ਤਹਿਤ ਪ੍ਰੋਗਰਾਮ ਚੱਲ ਰਿਹਾ ਸੀ ਬਾਲੀਵੁੱਡ ਟ੍ਰੇਲਸ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ, ਐਫ ਐਮ ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਸਟੂਡੀਓ ਦੀ ਘੜੀ ਮੁਤਾਬਿਕ ਸਮਾਂ 11:59 ਤੇ 32 ਸਕਿੰਟ ਦਾ। ਤੇ ਹੁਣ ਤੋਂ ਕੁਝ ਪਲਾਂ ਬਾਅਦ ਠੀਕ 12 ਵਜੇ ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ, 12:05 ਤੇ ਰਿਲੇਅ ਕਰਾਂਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਕੁਝ ਪਲ ਕਰੋ ਇੰਤਜ਼ਾਰ।

समा है 12:10 ते 20 सेकेंड का। ਤੇ ਹੁਣ ਸਮਾਂ ਹੈ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ ਦਾ। ਪ੍ਰੋਗਰਾਮ ਦੇ ਤਹਿਤ ਅਸੀਂ ਪ੍ਰਸਾਰਿਤ ਕਰਾਂਗੇ ਪੰਜਾਬੀ ਬੀਟ ਮਿਊਜ਼ਿਕ। ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ ਸੁਣ ਰਹੇ ਤਮਾਮ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ ਤੇ ਸਤਿ ਸ਼੍ਰੀ ਅਕਾਲ। ਮੈਂ ਸੀਮਾ ਕਟਾਰੀਆ ਹਾਜ਼ਰ ਹਾਂ ਅੱਜ ਦਾ ਇਹ ਪ੍ਰੋਗਰਾਮ ਲੈ ਕੇ, ਤੇ ਆਓ ਆਨੰਦ ਮਾਣਦੇ ਹਾਂ ਪ੍ਰੋਗਰਾਮ ਦੇ ਤਹਿਤ ਕੁਝ ਗੀਤਾਂ ਦਾ।

ਕੀ ਤੁਸੀਂ ਆਪਣੇ ਵਿਦਿਅਕ ਅਦਾਰੇ ਵਿੱਚ ਚੱਲ ਰਹੇ ਕੋਰਸਾਂ ਅਤੇ ਡਿਗਰੀਆਂ ਬਾਰੇ ਇਲਾਕੇ ਦੇ ਲੋਕਾਂ ਨੂੰ ਜਾਣੂ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਕਮਰਸ਼ੀਅਲ ਵਿਭਾਗ ਦੇ ਨਾਲ। ਸਾਡਾ ਸੰਪਰਕ ਨੰਬਰ ਹੈ 78 379 63 306। ਈਮੇਲ ਆਈ ਡੀ ਹੈ AIRFM.BTI@gmail.com। ਨੰਬਰ ਇੱਕ

0: ਪਤਾ ਫਿਰ ਨੋਟ ਕਰ ਸਕਦੇ ਹੋ 78 379 63 306। ਆਕਾਸ਼ਵਾਣੀ FM ਬਠਿੰਡਾ ਦੇ ਪਿਆਰੇ ਸਰੋਤਿਓ,
1: ਮਿਤੀ 15 ਜੁਲਾਈ ਦਿਨ ਬੁੱਧਵਾਰ ਸ਼ਾਮ 5:30 ਵਜੇ
0: ਤੁਸੀਂ ਸੁਣੋਗੇ ਪ੍ਰੋਗਰਾਮ ਅੱਖਰ ਬੋਲਦੇ ਨੇ, ਤੇ ਇਸ ਵਾਰ ਤੁਸੀਂ ਸੁਣੋਗੇ
1: ਜ਼ਿੰਦਗੀ ਦੇ ਕੌੜੇ ਸੱਚ ਦਾ ਭਾਗ ਦੂਜਾ।

0: ਹਫ਼ਤਾਵਾਰੀ ਸਿਲਸਿਲਾ ਹੋਵੇਗਾ ਹੈਲੋ ਜੀਨੀਅਸ। ਸਾਡੇ ਨੌਜਵਾਨ ਸਰੋਤੇ ਅਤੇ ਪ੍ਰਤੀਯੋਗਤਾ ਇਮਤਿਹਾਨਾਂ ਦੀ ਤਿਆਰੀ ਕਰਨ ਵਾਲੇ ਸਾਥੀ ਇਸ ਪ੍ਰੋਗਰਾਮ ਵਿੱਚ ਸਾਨੂੰ ਫੋਨ ਕਰਨ ਅਤੇ ਪੁੱਛੇ ਗਏ ਸਵਾਲਾਂ ਦਾ ਜਵਾਬ ਦੇ ਕੇ ਬਣ ਜਾਣ ਮਿਸਟਰ ਜਾਂ ਫਿਰ ਮਿਸ ਜੀਨੀਅਸ। ਫੋਨ ਕਰਨ ਲਈ ਸਟੂਡੀਓ ਦਾ ਫੋਨ ਨੰਬਰ 0164-2240-331। ਸੋ ਸੁਣਨਾ ਜ਼ਰੂਰ ਪ੍ਰੋਗਰਾਮ ਹੈਲੋ ਜੀਨੀਅਸ ਅੱਜ ਸ਼ਾਮ 6:30 ਤੇ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਮਨਦੀਪ ਰਜੋਰਾ।
1: ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮਿਤੀ 14 ਜੁਲਾਈ, ਦਿਨ ਮੰਗਲਵਾਰ, ਸ਼ਾਮ 5:30 ਤੁਸੀਂ ਸੁਣੋਗੇ ਪ੍ਰੋਗਰਾਮ ਹਰ ਅਕਾਲ ਉਸਤਤ, ਜਿਸ ਦੇ ਤਹਿਤ ਬਲਜੀਤ ਸ਼ਰਮਾ ਜੀ ਲੈ ਕੇ ਆ ਰਹੇ ਨੇ ਸ਼੍ਰੀਮਦ ਭਾਗਵਤ ਗੀਤਾ ਦਾ ਅਗਲਾ ਅੰਕ।
2: ਹਰੇ ਕ੍ਰਿਸ਼ਨਾ, ਹਰੇ ਕ੍ਰਿਸ਼ਨਾ, ਹਰੇ ਕ੍ਰਿਸ਼ਨਾ, ਹਰੇ ਕ੍ਰਿਸ਼ਨਾ।
1: ਪ੍ਰੋਗਰਾਮ ਦੇ ਵਾਚਕ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਮਮਤਾ ਅਰੋੜਾ। ਤਾਂ ਫਿਰ ਸੁਣਨਾ ਨਾ ਭੁੱਲਣਾ, ਮਿਤੀ 14 ਜੁਲਾਈ, ਦਿਨ ਮੰਗਲਵਾਰ, ਸ਼ਾਮ 5:30 ਪ੍ਰੋਗਰਾਮ ਹਰ ਅਕਾਲ ਉਸਤਤ।

0: ਬਾਰੇ 1 ਮੈਗਾਹਰਟਸ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੈ 12:30:25 ਦਾ ਤੇ ਹੁਣ ਸਮਾਂ ਹੈ ਪ੍ਰੋਗਰਾਮ ਘਰ ਪਰਿਵਾਰ ਦਾ।
1: ਪ੍ਰੋਗਰਾਮ ਘਰ ਪਰਿਵਾਰ
0: ਪ੍ਰੋਗਰਾਮ ਘਰ ਪਰਿਵਾਰ ਦੇ ਤਮਾਮ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ ਤੇ ਸਤਿ ਸ਼੍ਰੀ ਅਕਾਲ। ਅੱਜ ਇਸ ਪ੍ਰੋਗਰਾਮ ਦੇ ਤਹਿਤ ਹੈ ਸਿਲਸਿਲਾ ਛਾਵਾਂ ਠੰਡੀਆਂ ਨੇ ਬੋੜ ਦੀਆਂ ਤੇ ਅੱਜ ਦਾ ਇਹ ਸਿਲਸਿਲਾ ਲੈ ਕੇ ਹਾਜ਼ਰ ਨੇ ਆਕਾਂਕਸ਼ਾ ਅਰੋੜਾ ਤੇ ਏਕਤਾ।

0: ਆਕਾਸ਼ਵਾਣੀ ਐਫਐਮ ਬਠਿੰਡਾ ਸੁਣ ਰਹੇ ਸਾਰੇ ਹੀ ਸਰੋਤਿਆਂ ਦਾ ਸਵਾਗਤ ਹੈ ਸਿਲਸਿਲਾ ਛਾਵਾਂ ਠੰਡੀਆਂ ਨੇ ਬੋੜਦੀਆਂ ਵਿੱਚ। ਅੱਜ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ ਆਕਾਂਕਸ਼ਾ ਅਰੋੜਾ
1: ਅਤੇ ਮੈਂ ਏਕਤਾ।
0: ਅੱਜ ਅਸੀਂ ਮਾਂ ਭਾਰਤੀ ਦੇ ਦੋ ਅਜਿਹੇ ਸਪੂਤਾਂ ਦੀ ਗੱਲ ਕਰਾਂਗੇ ਜਿਨ੍ਹਾਂ ਨੇ ਆਪਣੀ ਵੱਧਦੀ ਉਮਰ ਨੂੰ ਸਮਾਜ ਸੇਵਾ ਦੇ ਵਿੱਚ ਅੜਿੱਕਾ ਨਹੀਂ ਬਣਨ ਦਿੱਤਾ।
1: ਅੱਜ ਅਸੀਂ ਗੱਲ ਕਰਾਂਗੇ ਬਜ਼ੁਰਗ ਮੈਰਾਥਨ ਦੌੜਾਕ ਫੌਜਾ ਸਿੰਘ ਦੀ ਅਤੇ ਸਾਬਕਾ ਕੇਂਦਰੀ ਮੰਤਰੀ ਧੰਨਾ ਸਿੰਘ ਗੁਲਸ਼ਨ ਹੋਰਾਂ ਦੀ।
0: ਆਓ ਪਹਿਲਾਂ ਸੁਣਦੇ ਹਾਂ ਇੱਕ ਗੀਤ।

ਗੀਤ ਤੋਂ ਬਾਅਦ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਛਾਵਾਂ ਠੰਡੀਆਂ ਨੇ ਬੋਟੀਆਂ ਵਿੱਚ। ਸਰੋਤਿਓ, ਅੱਜ ਅਸੀਂ ਗੱਲ ਕਰਾਂਗੇ ਪੰਜਾਬ ਦੀ ਸਿਆਸਤ ਦੇ ਉਸ ਬੋਰਡ ਦੀ ਜਿਨ੍ਹਾਂ ਨੇ ਆਪਣੇ ਸਿਧਾਂਤਾਂ ਅਤੇ ਲੋਕ ਸੇਵਾ ਰਾਹੀਂ ਆਪਣੀ ਵਿਲੱਖਣ ਪਹਿਚਾਣ ਬਣਾਈ। ਸਾਬਕਾ ਕੇਂਦਰੀ ਮੰਤਰੀ ਧੰਨਾ ਸਿੰਘ ਗੁਲਸ਼ਨ 39 ਵਰੇ ਪਹਿਲਾਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਚੁੱਕੇ ਧੰਨਾ ਸਿੰਘ ਗੁਲਸ਼ਨ ਪੰਜਾਬ ਦੀ ਸਿਆਸਤ ਦੇ ਮਜ਼ਬੂਤ

ਚੁੱਕੇ ਧੰਨਾ ਸਿੰਘ ਗੁਲਸ਼ਨ ਪੰਜਾਬ ਦੀ ਸਿਆਸਤ ਦੇ ਮਜ਼ਬੂਤ ਥੰਮ ਸਨ। ਉਹਨਾਂ ਦਾ ਜਨਮ ਨਾਭਾ ਰਿਆਸਤ ਦੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਅਕਲੀਆਂ ਜਲਾਲ ਵਿਖੇ ਪਿਤਾ ਕਿਸ਼ਨ ਸਿੰਘ ਅਤੇ ਮਾਤਾ ਬਿਸ਼ਨ ਕੌਰ ਦੇ ਘਰ 28 ਦਸੰਬਰ 1913 ਨੂੰ ਹੋਇਆ। ਗੁਰਸਿੱਖ ਪਰਿਵਾਰ ਵਿੱਚ ਜੰਮੇ ਪਲੇ ਧੰਨਾ ਸਿੰਘ ਗੁਲਸ਼ਨ ਕਵਿਸ਼ਰੀ ਨਾਲ ਜੁੜੇ ਹੋਏ ਸਨ। ਇਸ ਸ਼ੌਂਕ ਸਦਕਾ ਉਹਨਾਂ ਨੇ ਆਪਣੇ ਜੀਵਨ ਕਾਲ ਵਿੱਚ 3 ਦਰਜਨ ਤੋਂ ਵੱਧ ਕਿੱਸੇ ਤੇ ਪ੍ਰਸੰਗ ਲਿਖੇ। ਬਸੰਤ ਕੌਰ ਨਾਲ ਵਿਆਹ ਤੋਂ ਬਾਅਦ ਉਹਨਾਂ ਦੇ ਘਰ 5 ਧੀਆਂ ਅਤੇ 1 ਪੁੱਤਰ ਨੇ ਜਨਮ ਲਿਆ। ਬਚਪਨ ਤੋਂ ਹੀ ਸਮਾਜਿਕ ਨਾ ਬਰਾਬਰੀ ਤੇ ਗਰੀਬੀ ਨਾਲ ਨਜਿੱਠਣ ਕਰਕੇ ਉਹਨਾਂ ਅੰਦਰ ਦਲਿਤ ਤੇ ਪਛੜੇ ਵਰਗਾਂ ਦੀ ਆਵਾਜ਼ ਬਣਨ ਦਾ ਦੀਵਾ ਜਗਿਆ। ਸ਼੍ਰੋਮਣੀ ਅਕਾਲੀ ਦਲ ਨਾਲ ਜੁੜ ਕੇ ਉਹਨਾਂ ਨੇ ਪੰਜਾਬ ਦੇ ਹੱਕਾਂ, ਕਿਸਾਨੀ ਮੰਗਾਂ ਅਤੇ ਸਮਾਜਿਕ ਬਰਾਬਰੀ ਲਈ ਸੰਘਰਸ਼ ਕੀਤਾ। ਧੰਨਾ ਸਿੰਘ ਗੁਲਸ਼ਨ ਜੀ ਬਾਰੇ ਜਾਣਕਾਰੀ ਦਿੰਦੇ ਹੋਏ SS ਰਮਲਾ ਜੀ ਅਖ਼ਬਾਰ ਵਿੱਚ ਆਪਣੇ ਲੇਖ ਰਾਹੀਂ ਦੱਸਦੇ ਹਨ ਕਿ ਜਦ ਬਾਬਾ ਖੜਕ ਸਿੰਘ ਤੇ ਜਥੇ ਨਾਲ ਦਲੀਪ ਸਿੰਘ ਢਾਡੀ ਤੇ ਇਹ ਡਸਕੇ ਦੇ ਮੋਰਚੇ 'ਚ ਸ਼ਾਮਿਲ ਹੋਏ ਤਾਂ ਉੱਥੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਉਹ 5.5 ਮਹੀਨੇ ਜੇਲ੍ਹ 'ਚ ਰਹੇ। ਇਸੇ ਤਰ੍ਹਾਂ ਉਹ ਤੇ ਦਲੀਪ ਸਿੰਘ ਮਾਸਟਰ ਤਾਰਾ ਸਿੰਘ ਦੇ ਜਥੇ ਨਾਲ ਪਿਸ਼ਾਵਰ ਦੇ ਮੋਰਚੇ 'ਚ ਸ਼ਾਮਿਲ ਹੋਏ ਤਾਂ ਉਹਨਾਂ ਨੂੰ 6 ਮਹੀਨੇ ਲਾਹੌਰ ਜੇਲ੍ਹ 'ਚ ਰੱਖਿਆ ਗਿਆ। 1960 ਵਿੱਚ ਵਿਧਾਇਕ ਹੁੰਦਿਆਂ ਪੰਜਾਬੀ ਸੂਬਾ ਮੋਰਚੇ 'ਚ ਸ਼ਾਮਿਲ ਹੋਣ ਕਰਕੇ 1 ਸਾਲ ਹਿਸਾਰ ਜੇਲ੍ਹ ਵਿੱਚ ਬੰਦ ਰਹੇ। 1968 'ਚ ਦਿੱਲੀ ਮੋਰਚੇ 'ਚ ਹਿੱਸਾ ਲੈਣ ਕਰਕੇ ਗਵਾਲੀਅਰ ਜੇਲ੍ਹ 'ਚ 6 ਮਹੀਨੇ ਰਹੇ। 1975 'ਚ ਐਮਰਜੈਂਸੀ ਵਿਰੋਧੀ ਅੰਦੋਲਨ ਦੌਰਾਨ ਉਹਨਾਂ ਨੇ ਲੰਮਾ ਸਮਾਂ ਜੇਲ੍ਹ ਕੱਟੀ। 1947 ਵਿੱਚ ਉਹ ਰਿਫਿਊਜ਼ੀ ਰਿਲੀਫ ਕਮੇਟੀ ਦੇ ਮੈਂਬਰ ਸਨ। 1948 'ਚ ਉਹ ਜ਼ਿਲ੍ਹਾ ਬਰਨਾਲਾ ਦੇ ਜੱਜ ਦੀ ਜਿਊਰੀ ਦੇ ਮੈਂਬਰ ਸਨ। 1947 ਤੋਂ 50 ਤੀਕ ਪੈਪਸੂ ਅਕਾਲੀ ਦਲ ਦੇ ਸੀਨੀਅਰ ਵਾਈਸ ਪ੍ਰਧਾਨ ਰਹੇ। 1965 ਤੇ 66 'ਚ ਪੰਜਾਬੀ ਸੂਬਾ ਪਾਰਲੀਮੈਂਟਰੀ ਕਮੇਟੀ ਦੇ ਉਹ ਮੈਂਬਰ ਰਹੇ। 1962 ਤੋਂ 67 ਤੀਕ ਰੇਲਵੇ ਤੇ ਸੰਚਾਰ ਮੰਤਰਾਲੇ ਦੀ ਉਹਨਾਂ ਸਲਾਹਕਾਰ ਕਮੇਟੀ ਦੇ ਮੈਂਬਰ ਬਣੇ ਰਹੇ। 1968 'ਚ ਉਹਨਾਂ ਨੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਸਿਲੈਕਸ਼ਨ ਬੋਰਡ ਦੇ ਮੈਂਬਰ ਵਜੋਂ ਕੰਮ ਕੀਤਾ। 1952 ਵਿੱਚ ਪਹਿਲੀ ਵਾਰ ਉਹ ਸੰਗਰੂਰ ਜ਼ਿਲ੍ਹੇ ਦੇ ਮਹਿਲ ਕਲਾਂ ਹਲਕੇ ਤੋਂ ਵਿਧਾਨ ਸਭਾ ਚੋਣ ਜਿੱਤੇ। 1957 'ਚ ਅਕਾਲੀ ਦਲ ਤੇ ਕਾਂਗਰਸ ਦੇ ਸਮਝੌਤੇ ਅਧੀਨ ਬਠਿੰਡਾ ਜ਼ਿਲ੍ਹੇ ਦੇ ਪੱਕਾ ਕਲਾਂ ਹਲਕੇ ਤੋਂ ਉਹ ਵਿਧਾਨਕਾਰ ਚੁਣੇ ਗਏ। 1972 'ਚ ਨਥਾਣਾ ਹਲਕੇ ਤੋਂ ਵਿਧਾਇਕ ਬਣੇ। ਉਹ ਸ਼੍ਰੋਮਣੀ ਕਮੇਟੀ ਦੇ 15 ਸਾਲ ਤੱਕ ਮੈਂਬਰ ਵੀ ਰਹੇ। ਧੰਨਾ ਸਿੰਘ ਗੁਲਸ਼ਨ ਜੀ ਦੀਆਂ ਉਪਲਬਧੀਆਂ ਬਾਰੇ ਹੋਰ ਅਸੀਂ ਗੱਲਾਂ ਕਰਾਂਗੇ। ਪਹਿਲਾਂ ਸੁਣਦੇ ਹਾਂ ਉਹਨਾਂ ਦੀ ਜੀਵਨੀ ਤੋਂ ਪ੍ਰੇਰਿਤ ਇਹ ਗੀਤ।

0: ਇਹ ਕਸਟਮਰ ਕੇਅਰ ਕਿੱਥੇ ਹੈ? ਹਾਂ ਮੈਡਮ।
1: ਹਾਂਜੀ।
0: KYC ਅਪਡੇਟ ਲਈ ਮੈਨੂੰ ਵਾਰ-ਵਾਰ ਮੈਸੇਜ ਕਿਉਂ ਆ ਰਿਹਾ ਹੈ?
1: ਕਿਉਂਕਿ ਬੈਂਕਿੰਗ ਸੇਵਾਵਾਂ ਲਈ ਨਿਰਧਾਰਿਤ ਸਮੇਂ ਤੇ KYC ਅਪਡੇਟ ਕਰਵਾਉਣਾ ਚਾਹੀਦਾ ਹੈ।
0: ਪਰ ਹੋਵੇਗਾ ਕਿਵੇਂ?
1: ਜੇਕਰ ਪਛਾਣ ਜਾਂ ਪਤੇ ਵਿੱਚ ਕੋਈ ਬਦਲਾਅ ਨਹੀਂ ਹੈ ਤਾਂ ਆਪਣੇ ਬੈਂਕ ਜਾਂ ATM ਜਾਂ ਬਿਜ਼ਨਸ ਕਰਸਪੋਂਡੈਂਟ ਯਾਨੀ BC ਕੋਲ ਜਾ ਕੇ ਜਾਂ ਬੈਂਕ ਨਾਲ ਰਜਿਸਟਰਡ ਈਮੇਲ ਜਾਂ ਮੋਬਾਈਲ ਨੰਬਰ ਰਾਹੀਂ ਜਾਂ ਮੋਬਾਈਲ ਬੈਂਕਿੰਗ ਐਪ ਰਾਹੀਂ ਜਾਂ ਪੱਤਰ ਰਾਹੀਂ ਉਸਦੀ ਡੈਕਲੇਰੇਸ਼ਨ ਦਿਓ।
0: ਅੱਛਾ, ਤੇ ਜੇਕਰ ਕੋਈ ਬਦਲਾਅ ਹੁੰਦਾ ਹੈ ਤਾਂ?
1: ਤਾਂ ਫਿਰ ਪਛਾਣ ਅਤੇ ਪਤੇ ਦਾ ਨਵੀਨਤਮ ਸਬੂਤ ਦੇ ਕੇ KYC ਅਪਡੇਟ ਕਰਵਾ ਸਕਦੇ ਹੋ।
0: ਬਸ
1: ਬਸ
0: ਸਮਝ ਗਿਆ।
1: ਆਪਣਾ KYC ਅਪਡੇਟ ਕਰਵਾਉਣ ਲਈ ਆਪਣੇ ਨਜ਼ਦੀਕੀ ਗ੍ਰਾਮ ਪੰਚਾਇਤ ਕੈਂਪ ਜਾਂ ਬੈਂਕ ਸ਼ਾਖਾ ਤੇ ਜਾਓ।
2: RBI ਕਹਿੰਦਾ ਹੈ,
1: ਜਾਣਕਾਰ ਬਣੋ, ਸੁਚੇਤ ਰਹੋ।
3: ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮਿਤੀ 14 ਜੁਲਾਈ, ਦਿਨ ਮੰਗਲਵਾਰ, ਸ਼ਾਮ 5:30 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਹਰ ਅਕਾਲ ਉਸਤਤ, ਜਿਸ ਦੇ ਤਹਿਤ ਬਲਜੀਤ ਸ਼ਰਮਾ ਜੀ ਲੈ ਕੇ ਆ ਰਹੇ ਨੇ ਸ਼੍ਰੀਮਦ ਭਾਗਵਤ ਗੀਤਾ ਦਾ ਅਗਲਾ ਅੰਕ। ਪ੍ਰੋਗਰਾਮ ਦੇ ਵਾਚਕ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਮਮਤਾ ਅਰੋੜਾ। ਤਾਂ ਫਿਰ ਸੁਣਨਾ ਨਾ ਭੁੱਲਣਾ, ਮਿਤੀ 14 ਜੁਲਾਈ, ਦਿਨ ਮੰਗਲਵਾਰ, ਸ਼ਾਮ 5:30 ਵਜੇ ਪ੍ਰੋਗਰਾਮ ਹਰ ਅਕਾਲ ਉਸਤਤ।

0: 1968 ਤੋਂ ਚੱਲ ਰਹੀ ਨੈਕ ਤੋਂ ਦੂਜੀ ਵਾਰ ਏ ਗ੍ਰੇਡ ਅਤੇ UGC ਤੋਂ ਆਟੋਨੋਮਸ ਸਟੇਟਸ ਦਾ ਦਰਜਾ ਹਾਸਲ ਕਰਨ ਵਾਲੀ ਸ਼ਹਿਰ ਦੀ ਇੱਕ ਲੌਤੀ ਨਾਮਵਰ ਸੰਸਥਾ SST ਗਰਲਜ਼ ਕਾਲਜ ਬਠਿੰਡਾ ਵਿੱਚ ਚੱਲ ਰਹੇ ਕੋਰਸਿਸ BA, BCOM, BSE ਮੈਡੀਕਲ, ਨਾਨ ਮੈਡੀਕਲ, CSM, BCA, BBA, BLib, PGDCA, PGD ਇਨ ਯੋਗਾ, PGD ਇਨ ਬੈਂਕਿੰਗ ਅਤੇ ਇੰਸ਼ੋਰੈਂਸ, PGD ਇਨ ਵੈਬ ਡਿਜ਼ਾਈਨ, MA ਇੰਗਲਿਸ਼, ਹਿੰਦੀ ਅਤੇ ਪੰਜਾਬੀ, MCOM, MSC ਮੈਥਸ, MSC IT, MBA, MCA, MSC ਫੈਸ਼ਨ ਡਿਜ਼ਾਈਨਿੰਗ ਅਤੇ 4 ਸਾਲਾ BA, BEd, ITF ਵਿੱਚ ਦਾਖਲਾ ਸ਼ੁਰੂ ਹੈ। ਆਧੁਨਿਕ ਸਹੂਲਤਾਂ ਵਾਲਾ ਹੋਸਟਲ, ਕੰਪੀਟੀਸ਼ਨ ਸੈੱਲ, NEP ਅਨੁਸਾਰ 3 ਅਤੇ 4 ਸਾਲਾ UG ਪ੍ਰੋਗਰਾਮਸ, ਹਰ ਵਰਗ ਲਈ ਸਕਾਲਰਸ਼ਿਪ ਸਕੀਮਸ। ਵਧੇਰੀ ਜਾਣਕਾਰੀ ਲਈ SST ਗਰਲਜ਼ ਕਾਲਜ ਅਮਰੀਕ ਸਿੰਘ ਰੋਡ ਬਠਿੰਡਾ ਵਿਖੇ ਵਿਜ਼ਿਟ ਕਰੋ। ਕੰਟੈਕਟ ਨੰਬਰ 94171-59121, 94175-57848 ਅਤੇ 98720-65150।
1: ਗੀਤ ਤੋਂ ਬਾਅਦ ਸਵਾਗਤ ਕਰਦੇ ਹਾਂ ਪ੍ਰੋਗਰਾਮ ਛਾਵਾਂ ਠੰਡੀਆਂ ਨੇ ਬੋਰਡ ਦੀਆਂ। ਆਕਾਂਸ਼ਾ ਸਾਨੂੰ

0: ਸਾਬਕਾ ਕੇਂਦਰੀ ਮੰਤਰੀ ਧੰਨਾ ਸਿੰਘ ਗੁਲਸ਼ਨ ਬਾਰੇ ਦੱਸ ਰਹੇ ਸੀ। ਸੁਣ ਕੇ ਸਾਡੀ ਜਾਣਕਾਰੀ ਵਿੱਚ ਬਹੁਤ ਵਾਧਾ ਹੋ ਰਿਹਾ ਹੈ, ਕੁਝ ਹੋਰ ਵੀ ਦੱਸੋ ਕਾਂਕਸ਼ਾ।
1: ਜੀ, ਅਸੀਂ ਯਾਦ ਕਰ ਰਹੇ ਹਾਂ ਧੰਨਾ ਸਿੰਘ ਗੁਲਸ਼ਨ ਜੀ ਨੂੰ ਉਹਨਾਂ ਦੀ 39ਵੀਂ ਬਰਸੀ ਤੇ। ਇੱਕ ਸਧਾਰਨ ਪਰਿਵਾਰ ਵਿੱਚੋਂ ਆਏ ਇਸ ਇਮਾਨਦਾਰ ਸਿਆਸਤਦਾਨ ਨੂੰ ਉਹਨਾਂ ਦੀ ਮਿਹਨਤ ਨੇ ਸੰਸਦ ਤੱਕ ਪਹੁੰਚਾ ਦਿੱਤਾ। 1962 ਅਤੇ 77 ਵਿੱਚ ਉਹ ਬਠਿੰਡਾ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਰਹੇ। ਇਸ ਦੌਰਾਨ ਉਹਨਾਂ ਨੇ ਸਿੱਖਿਆ, ਸਮਾਜਿਕ ਭਲਾਈ ਅਤੇ ਸੱਭਿਆਚਾਰ ਮੰਤਰਾਲੇ 'ਚ ਰਾਜ ਮੰਤਰੀ ਵਜੋਂ ਸੇਵਾ ਨਿਭਾਈ। ਕੇਂਦਰੀ ਮੰਤਰੀ ਹੋਣ ਦੇ ਬਾਵਜੂਦ ਉਹ ਆਮ ਲੋਕਾਂ ਨਾਲ ਸਿੱਧਾ ਸੰਪਰਕ ਰੱਖਦੇ ਸਨ। ਹਰ ਮਸਲੇ ਨੂੰ ਉਹਨਾਂ ਨੇ ਟਕਰਾਅ ਦੀ ਬਜਾਏ ਸੰਵਾਦ ਨਾਲ ਹੱਲ ਕੀਤਾ। ਉਹਨਾਂ ਨੇ ਕਦੇ ਵੀ ਰਾਜਨੀਤੀ ਨੂੰ ਨਿੱਜੀ ਲਾਭ ਦਾ ਸਾਧਨ ਨਹੀਂ ਬਣਾਇਆ। ਉਹਨਾਂ ਦਾ ਕਾਰਜਕਾਲ ਪੰਜਾਬ ਦੀ ਸਿਆਸੀ ਵਿਰਾਸਤ ਦਾ ਇੱਕ ਅਹਿਮ ਹਿੱਸਾ ਹੈ ਅਤੇ ਉਹਨਾਂ ਦੀ ਇਹ ਵਿਰਾਸਤ ਉਹਨਾਂ ਦੇ ਪਰਿਵਾਰ ਨੇ ਵੀ ਅੱਗੇ ਵਧਾਈ ਹੈ। ਉਹਨਾਂ ਦੀ ਧੀ, ਜਵਾਈ ਤੇ ਦੋਤੇ ਬਤੌਰ ਸਿਆਸਤਦਾਨ ਆਪਣੇ ਆਪਣੇ ਹਲਕੇ ਵਿੱਚ ਸੇਵਾ ਨਿਭਾ ਰਹੇ ਹਨ। ਪਛੜੇ ਵਰਗ ਦੀ ਪਹਿਚਾਣ ਬਣ ਚੁੱਕੇ ਧੰਨਾ ਸਿੰਘ ਗੁਲਸ਼ਨ 14 ਜੁਲਾਈ 1987 ਨੂੰ ਦਿਲ ਦੇ ਦੌਰੇ ਕਾਰਨ ਸਵਰਗ ਸਧਾਰ ਗਏ। ਉਹਨਾਂ ਨੂੰ ਸਾਥੋਂ ਵਿਛੜਿਆਂ ਭਾਵੇਂ 39 ਵਰੇ ਹੋ ਗਏ ਹਨ, ਪਰ ਇੱਕ ਆਜ਼ਾਦੀ ਘੁਲਾਟੀਏ, ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਵਜੋਂ ਉਹਨਾਂ ਨੂੰ ਹਮੇਸ਼ਾ ਯਾਦ ਕੀਤਾ ਜਾਂਦਾ ਰਹੇਗਾ।

ਅੱਜ ਅਸੀਂ ਗੱਲ ਕਰਾਂਗੇ ਬਜ਼ੁਰਗ ਮੈਰਾਥਨ ਦੌੜਾਕ ਫੌਜਾ ਸਿੰਘ ਦੀ ਅਤੇ ਸਾਬਕਾ ਕੇਂਦਰੀ ਮੰਤਰੀ ਧੰਨਾ ਸਿੰਘ ਗੁਲਸ਼ਨ ਹੋਰਾਂ ਦੀ। 1 ਅਪ੍ਰੈਲ 1911 ਵਿੱਚ ਜਨਮੇ ਫੌਜਾ ਸਿੰਘ ਪਹਿਲੀ ਵਾਰ ਲੰਡਨ ਦੀ ਮੈਰਾਥਨ ਦੌੜ ਵਿੱਚ 33,000 ਦੌੜਾਕ ਨਾਲ ਸ਼ਾਮਲ ਹੋਏ ਅਤੇ ਕੁੱਲ ਦੁਨੀਆ 'ਚ ਫੌਜਾ ਕਰਾ ਦਿੱਤੀ। ਫੌਜਾ ਸਿੰਘ ਕੁਦਰਤ ਦੇ ਰੰਗ 'ਚ ਰਾਜੀ ਰਹਿਣ ਵਾਲੇ ਸੰਤੋਖੀ, ਸੰਜਮੀ ਅਤੇ ਸਿੱਧਗੀ ਅਤੇ ਲਾਭ ਲੋਭ ਲਾਲਚ ਤੋਂ ਪਰੇ ਸੀ। ਬਾਬਾ ਫੌਜਾ ਸਿੰਘ ਜੀ ਦੀ ਜੀਵਨ ਗਾਥਾ ਜੱਗੋ ਨਿਆਰੀ ਰਹੀ। ਧੀ ਪੁੱਤਰ ਅਤੇ ਪਤਨੀ ਦੀਆਂ ਹੋਈਆਂ ਮੌਤਾਂ ਨੇ ਉਹਨਾਂ ਨੂੰ ਨਿਰਾਸ਼ ਕਰ ਦਿੱਤਾ। ਦੌੜ ਦੇ ਕੋਚ ਹਰਮਿੰਦਰ ਸਿੰਘ ਨੇ ਸਿਰ ਸੁੱਟੀ ਬੈਠੇ ਫੌਜਾ ਸਿੰਘ ਨੂੰ ਪ੍ਰੇਰਦਿਆਂ ਅੱਗੇ ਵਧਣ ਲਈ ਪ੍ਰੇਰਿਆ। ਫੌਜਾ ਸਿੰਘ ਆਮ ਉਮੀਦ ਨਾਲ ਖੜ੍ਹੇ ਹੋਏ ਅਤੇ ਦੌੜਨ ਲੱਗੇ। 92 ਸਾਲ ਦੀ ਉਮਰ ਵਿੱਚ ਉਹਨਾਂ ਨੇ ਵਿਸ਼ਵ ਰਿਕਾਰਡ ਬਣਾਇਆ। ਸਾਲ 2004 'ਚ ਐਡੀਡਾਸ ਕੰਪਨੀ ਨੇ ਉਹਨਾਂ ਨੂੰ ਆਪਣਾ ਬ੍ਰਾਂਡ ਮਾਡਲ ਬਣਾਇਆ। ਹੁਣ ਅਸੀਂ ਤੁਹਾਡੇ ਅੱਗੇ ਗੀਤ ਪੇਸ਼ ਕਰਾਂਗੇ।

0: ਆਕਾਸ਼ਵਾਣੀ ਐਫਐਮ ਬਠਿੰਡਾ ਤੇ ਤੁਸੀਂ ਸੁਣ ਰਹੇ ਹੋ ਸਿਲਸਿਲਾ ਛਾਵਾਂ ਠੰਡੀਆਂ ਨੇ ਬੋਰਡੀਆਂ ਤੇ ਸਮਾਂ ਹੋ ਰਿਹਾ ਹੈ 12:51। ਅੱਜ ਅਸੀਂ ਗੱਲ ਕਰ ਰਹੇ ਹਾਂ ਪਾਪਾ ਫੌਜਾ ਸਿੰਘ ਜੀ ਦੀ, ਜੋ ਅੱਜ ਹੀ ਦੇ ਦਿਨ ਪਿਛਲੇ ਸਾਲ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ ਇੱਕ ਸੜਕ ਹਾਦਸੇ ਦੇ ਦੌਰਾਨ। ਸਾਨੂੰ ਉਹਨਾਂ ਬਾਰੇ ਜਾਣਕਾਰੀ ਦੇ ਰਹੇ ਨੇ ਏਕਤਾ।
1: ਸਾਲ 2004 'ਚ ਐਡੀਡਾਸ ਕੰਪਨੀ ਨੇ ਉਹਨਾਂ ਨੂੰ ਆਪਣਾ ਬ੍ਰਾਂਡ ਮਾਡਲ ਬਣਾਇਆ। ਪਗੜੀ ਤੇ ਦਾੜੀ ਵਾਲੇ ਬਾਬੇ ਦੀ ਇਸ ਤਰ੍ਹਾਂ ਹੋਰ ਮਸ਼ਹੂਰੀ ਹੋਣ ਲੱਗੀ। ਅਮੈਰੀਕਾ, ਯੂਰਪ, ਏਸ਼ੀਆ, ਮਹਾਦੀਪਾਂ ਦੇ ਕਈ ਮੁਲਕ ਉਹਨਾਂ ਨੇ ਗਾਏ। ਜਦੋਂ ਉਹਨਾਂ ਕੋਲੋਂ ਪੁੱਛਿਆ ਗਿਆ ਕਿ ਤੁਸੀਂ ਕੀ ਮਹਿਸੂਸ ਕਰਦੇ ਹੋ, ਤਾਂ ਉਹਨਾਂ ਦੱਸਿਆ, ਬਾਬੇ ਨੇ ਦੋਵੇਂ ਹੱਥ ਉੱਪਰ ਨੂੰ ਜੋੜਦਿਆਂ ਕਿਹਾ ਕਿ ਰੱਬ ਦਾ ਸ਼ੁਕਰ ਹੈ, ਕਦੇ ਚਿੱਤ ਚੇਤੇ ਹੀ ਨਾ ਸੀ ਕਿ ਉਹ ਇੰਨੀਆਂ ਰਹਿਮਤਾਂ ਦੀ ਵਰਖਾ ਕਰੇਗਾ। ਜਦੋਂ ਮੈਂ ਸਦਮੇ 'ਚੋਂ ਗੁਜ਼ਰ ਰਿਹਾ ਸੀ ਤਾਂ ਉਹਨਾਂ ਨੇ ਮੇਰੇ ਅੰਦਰ ਦੌੜਨ ਦੀ ਚੁਆਤੀ ਲਾਈ ਅਤੇ ਆਪਣੀ ਬੁੱਕਲ 'ਚ ਸਮੋ ਲਿਆ। ਮੈਨੂੰ ਜੋ ਪੈਸਾ ਧੇਲਾ ਦੌੜਾਂ 'ਚੋਂ ਮਿਲਿਆ ਉਹ ਚੈਰਿਟੀ ਦੇ ਲੇਖੇ ਲਾ ਤਾ। ਸੋਚਦਾ ਉਹਨਾਂ ਦਾ ਵੀ ਭਲਾ ਕੀਤਾ ਹੋਊ ਜਿਨ੍ਹਾਂ ਦੀਆਂ ਅਸੀਸਾਂ ਨਾਲ ਦੌੜੀ ਜਾ ਰਹੇ ਹਾਂ। ਫੌਜਾ ਸਿੰਘ ਦੀ ਗੱਲ ਕਰੀਏ ਤਾਂ ਉਹਨਾਂ ਦੀ 14 ਜੁਲਾਈ 2025 ਤੱਕ ਕਸਰਤਾਂ ਕਰਦੇ ਫਿਰਦੇ ਤੁਰਦੇ ਫਿਰਦੇ ਕਾਰ ਦੀ ਫੇਟ ਵੱਜਣ ਨਾਲ ਉਹ ਅਕਾਲ ਚਲਾਣਾ ਕਰ ਗਏ। ਇਸ ਤਰ੍ਹਾਂ ਬੰਦੇ ਦੇ ਜੀਵਨ ਪੰਧ ਵਿੱਚ ਕਿੰਨੇ ਹੀ ਮੁਸੀਬਤਾਂ ਕਰਕੇ ਉਹ ਨਾ ਕਰ ਲੈਣ, ਅਖੀਰ ਹਿੰਮਤ ਹੌਸਲੇ ਨਾਲ ਉਸਨੂੰ ਖਤਮ ਕਰਕੇ ਅੱਗੇ ਵਧਿਆ ਜਾ ਸਕਦਾ, ਫਿਰ ਉਹ ਭਾਵੇਂ ਕਿੰਨੀ ਵੱਡੀ ਉਮਰ ਦਾ ਕਿਉਂ ਨਾ ਹੋਵੇ।

ਸਾਲ 2000 ਚ ਲੰਡਨ ਦੀ ਮੈਰਾਥਨ ਲਾਉਣ ਵੇਲੇ ਉਹਨਾਂ ਦੇ ਪੱਗ ਦਾੜੀ ਵਾਲੇ ਨਿਆਰੇ ਰੂਪ ਨੇ ਮੀਡੀਆ ਦਾ ਧਿਆਨ ਖਿੱਚਿਆ। ਇੰਜ ਉਹ ਮੈਰਾਥਨ ਦਾ ਸਟਾਰ ਵੈਟਰਨ ਦੌੜਾਕ ਬਣ ਗਏ। 2001, 2 ਤੇ 3 ਵਿੱਚ ਵੀ ਉਸਨੇ ਲੰਡਨ ਦੀਆਂ ਮੈਰਾਥਨ ਦੌੜਾਂ ਲਾਈਆਂ ਅਤੇ ਟਾਈਮ ਵਿੱਚ ਸੁਧਾਰ ਕਰਦੇ ਗਏ। 92 ਸਾਲ ਦੀ ਉਮਰੇ ਉਹਨਾਂ ਨੇ ਟੋਰਾਂਟੋ ਦੀ ਵਾਰੰਟ ਫਰੰਟ ਮੈਰਾਥਨ 2003 ਦੌਰਾਨ 5 ਘੰਟੇ 40 ਮਿੰਟ ਦਾ ਨਵਾਂ ਵਿਸ਼ਵ ਰਿਕਾਰਡ ਬਣਾਇਆ।

ਬਰਤਾਨੀਆ ਦੀ ਮਹਾਰਾਣੀ ਐਲਿਜ਼ਾਬੈਥ ਦੋਇਮ ਨੇ ਬਾਬਾ ਫੌਜਾ ਸਿੰਘ ਨੂੰ 100 ਸਾਲਾਂ ਦਾ ਹੋ ਜਾਣ ਤੇ ਵਧਾਈ ਪੱਤਰ ਭੇਜਿਆ ਤੇ ਮਹਿਲ 'ਚ ਖਾਣੇ ਤੇ ਸੱਦਿਆ। ਬਾਬਾ ਫੌਜਾ ਸਿੰਘ ਨੂੰ ਅਮਰੀਕਾ ਦੇ ਰਾਸ਼ਟਰਪਤੀ ਜਾਰਜ ਬੁਸ਼ ਨੇ, ਬਰਾਕ ਓਬਾਮਾ, ਪਾਕਿਸਤਾਨ ਦੇ ਰਾਸ਼ਟਰਪਤੀ ਪਰਵੇਜ਼ ਮੁਸ਼ਰਫ ਤੇ ਹੋਰ ਕਈ ਦੇਸ਼ਾਂ ਦੇ ਮੁਖੀਆਂ ਨੂੰ ਮਿਲਣ ਦਾ ਮੌਕਾ ਮਿਲਿਆ। ਉਹ 2012 ਦੀਆਂ ਓਲੰਪਿਕ ਖੇਡਾਂ ਦੀ ਮਿਸਾਲ ਲੈ ਕੇ ਲੰਡਨ ਦੀਆਂ ਸੜਕਾਂ ਤੇ ਦੌੜੇ ਤਾਂ ਸਿੰਘਾਂ ਦੀਆਂ ਛਬੀਲਾਂ ਤੇ ਲੰਗਰ ਓਲੰਪਿਕ ਖੇਡਾਂ ਦਾ ਅੰਗ ਬਣ ਗਏ। ਉਹਨਾਂ ਨੇ ਸਿੱਖ ਸਰੂਪ ਦੀ ਪਹਿਚਾਣ ਕਰੋੜਾਂ ਵਿਦੇਸ਼ੀਆਂ ਨੂੰ ਕਰਾਈ। ਆਖਰੀ ਵਾਰ ਹਾਂਗਕਾਂਗ ਦੀ 10 ਕਿਲੋਮੀਟਰ ਦੀ ਦੌੜ 102 ਸਾਲ ਦੀ ਉਮਰ ਦੇ ਵਿੱਚ ਦੌੜ ਕੇ ਉਹ ਰਿਟਾਇਰ ਹੋ ਗਏ। ਉਹਨਾਂ ਨੇ 114 ਸਾਲ 3 ਮਹੀਨੇ ਤੇ 13 ਦਿਨਾਂ ਦਾ ਸਫਲ ਜੀਵਨ ਜਿਉਇਆ।

0: ਦੀ ਉਮਰ ਨੂੰ ਆਪਣੀ ਜ਼ਿੰਦਗੀ ਜਿਉਣ ਦੇ ਅੜਿੱਕੇ ਨਹੀਂ ਆਉਣ ਦੇਣਾ ਚਾਹੀਦਾ
1: ਜੀ ਕਾਂਸ਼ਾ। ਅਤੇ ਨਾਲੇ ਜਿੰਨੀ ਮਰਜ਼ੀ ਉਮਰ ਹੋਵੇ ਘਰ ਵਿੱਚ, ਜਿੰਨੀਆਂ ਮਰਜ਼ੀ ਮੁਸੀਬਤਾਂ ਆਉਣ, ਆਖਿਰ ਆਪਾਂ ਨੂੰ ਹਿੰਮਤ ਅਤੇ ਹੌਸਲੇ ਨਾਲ ਉਸਨੂੰ ਖਤਮ ਕਰਦੇ ਅੱਗੇ ਵਧਣਾ ਚਾਹੀਦਾ ਹੈ।
0: ਬਿਲਕੁਲ, ਇਸੇ ਦੇ ਨਾਲ ਹੀ ਅਸੀਂ ਆਪਣੇ ਸਰੋਤਿਆਂ ਨੂੰ ਇਹ ਵੀ ਕਹਿਣਾ ਚਾਹਾਂਗੇ ਕਿ ਸਾਨੂੰ ਆਪਣੇ ਘਰ ਦੇ ਬਜ਼ੁਰਗਾਂ ਦਾ ਬਖੂਬ ਖਿਆਲ ਰੱਖਣਾ ਚਾਹੀਦਾ ਹੈ। ਵੱਧਦੀ ਉਮਰ ਦੇ ਨਾਲ ਉਹਨਾਂ ਦਾ ਸਰੀਰ ਥੋੜ੍ਹਾ ਘੱਟ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ। ਸਾਡੇ ਬਜ਼ੁਰਗ ਅਕਸਰ ਗੋਡਿਆਂ ਮੋਢਿਆਂ ਦੇ ਦਰਦ ਦੀ ਸ਼ਿਕਾਇਤ ਕਰਦੇ ਰਹਿੰਦੇ ਹਨ, ਪਰ ਸਾਨੂੰ ਚਾਹੀਦਾ ਹੈ ਕਿ ਅਸੀਂ ਉਹਨਾਂ ਨੂੰ ਪ੍ਰੇਰੀਏ ਕਿ ਉਹ ਆਪਣੇ ਸਰੀਰ ਦਾ, ਆਪਣੇ ਮਨ ਦਾ ਪੂਰਾ ਪੂਰਾ ਖਿਆਲ ਇਸ ਉਮਰ ਵਿੱਚ ਵੀ ਰੱਖਣ
1: ਜੀ, ਅਤੇ ਭਰਪੂਰ ਆਪਣਾ ਸਭ ਦਾ ਖਿਆਲ ਰੱਖਣ ਅਤੇ ਖੂਬ ਪਿਆਰ ਦੇਣ ਸਭ ਨੂੰ।
0: ਜੀ ਬਿਲਕੁਲ, ਸਾਨੂੰ ਚਾਹੀਦਾ ਹੈ ਕਿ ਅਸੀਂ ਆਪਣੇ ਬਜ਼ੁਰਗਾਂ ਨੂੰ ਜੇ ਲੋੜ ਪੈਣ 'ਤੇ ਮਾਹਰਾਂ ਦੀ ਸਲਾਹ ਜ਼ਰੂਰ ਦਵਾਈਏ
1: ਅਤੇ ਉਹਨਾਂ ਦੀ ਪੂਰੀ ਸਾਂਭ ਸੰਭਾਲ ਕਰੀਏ ਤਾਂ ਕਿ ਉਹਨਾਂ ਨੂੰ ਕੁਛ ਵੀ ਅਲੱਗ ਨਾ ਲੱਗੇ।

0: ਤੁਸੀਂ ਸੁਣ ਰਹੇ ਹੋ ਛਾਵਾਂ ਠੰਡੀਆਂ ਬੋੜ ਦੀਆਂ, ਮੇਰੇ ਨਾਲ ਹੈ ਆਕਾਂਸ਼ਾ
1: ਤੇ ਸਮਾਂ ਹੋ ਰਿਹਾ ਹੈ ਜੀ 1:33। ਇੱਕ ਤਾਂ ਅੱਜ ਇਹਨਾਂ ਦੋਨਾਂ ਸ਼ਖਸੀਅਤਾਂ ਤੋਂ ਸਾਨੂੰ ਇਹ ਸਿੱਖਿਆ ਮਿਲੀ ਕਿ ਸਾਨੂੰ ਆਪਣੇ

0: ਛਾਵਾਂ ਠੰਡੀਆਂ ਨੇ ਬੋਟੀਆਂ ਤੇ ਇਸ ਵੇਲੇ ਸਮਾਂ ਹੋ ਰਿਹਾ ਹੈ 1:05। ਅਸੀਂ ਗੱਲ ਕਰ ਰਹੇ ਸੀ ਸਾਡੇ ਘਰ ਵਿੱਚ ਬਜ਼ੁਰਗਾਂ ਦਾ ਧਿਆਨ ਕਿਸ ਤਰ੍ਹਾਂ ਰੱਖਿਆ ਜਾਵੇ। ਸਾਡੇ ਬਜ਼ੁਰਗਾਂ ਦੀ ਸਿਹਤ ਖਰਾਬ ਹੋਣ ਦੇ ਅੱਜ ਕੱਲ੍ਹ ਕਈ ਕਾਰਨ ਹਨ, ਜਿਵੇਂ ਕਿ ਕਸਰਤ ਘੱਟ ਕਰਨਾ ਜਾਂ ਮਾਨਸਿਕ ਤਣਾਅ, ਘਰ ਦੀ ਚਿੰਤਾ, ਬਾਹਰ ਦੀ ਚਿੰਤਾ। ਇਹਨਾਂ ਬਿਮਾਰੀਆਂ ਨੂੰ ਅਕਸਰ ਅਸੀਂ ਜੈਰੀਆਟਿਕ ਬਿਮਾਰੀਆਂ ਕਹਿੰਦੇ ਹਾਂ ਡਾਕਟਰੀ ਭਾਸ਼ਾ ਦੇ ਵਿੱਚ। ਇਹਨਾਂ ਵਿੱਚ ਬਿਮਾਰੀਆਂ ਜਿੱਦਾਂ ਕਿ ਹਾਈਪਰਟੈਂਸ਼ਨ ਯਾਨੀ ਕਿ ਬੀਪੀ ਦਾ ਵਧਣਾ ਜਾਂ ਡਾਇਬਟੀਜ਼ ਜਿਹਨੂੰ ਆਮ ਭਾਸ਼ਾ ਵਿੱਚ ਸ਼ੂਗਰ ਦੀ ਬਿਮਾਰੀ ਕਿਹਾ ਜਾਂਦਾ ਹੈ, ਉਹ ਸਾਡੇ ਬਜ਼ੁਰਗਾਂ ਵਿੱਚ ਅਕਸਰ ਪਾਈਆਂ ਜਾਂਦੀਆਂ ਹਨ। ਪਰ ਇੱਕ ਵਿਸ਼ੇ ਦੀ ਗੱਲ ਇਹ ਵੀ ਹੈ ਕਿ ਇਹ ਬਿਮਾਰੀਆਂ ਹੋਣ ਦੇ ਬਾਵਜੂਦ ਵੀ ਡਾਕਟਰੀ ਮਦਦ ਸਾਡੇ ਬਜ਼ੁਰਗ, ਖਾਸ ਕਰਕੇ ਪੰਜਾਬ ਦੇ ਬਜ਼ੁਰਗ ਬਹੁਤ ਹੀ ਘੱਟ ਲੈਂਦੇ ਹਨ।
1: ਜੀ ਆਕਾਂਕਸ਼ਾ, ਜਿਵੇਂ ਹੁਣ ਬਜ਼ੁਰਗਾਂ ਨੂੰ ਆਪਾਂ ਕਹੀਏ ਕਿ ਘਰ ਬੈਠੇ ਵਿਹਲੇ ਬੈਠੇ ਬੈਠੇ ਮੋਬਾਈਲ ਦੀ ਵਰਤੋਂ ਨਾ ਕਰਨ, ਜ਼ਿਆਦਾ ਬੈਠੇ ਬੈਠੇ ਉਹਨਾਂ ਦੇ ਗੋਡੇ ਜਾਮ ਹੋ ਜਾਂਦੇ ਹਨ ਅਤੇ ਵੇਟ ਵੀ ਵੱਧਦਾ ਜਾ ਰਿਹਾ, ਇਸੇ ਤਰ੍ਹਾਂ ਕਈ ਬਿਮਾਰੀਆਂ ਵੀ ਵੱਧ ਰਹੀਆਂ ਨੇ।
0: ਜੀ ਬਿਲਕੁਲ, ਤਾਂ ਇਹਨਾਂ ਬਿਮਾਰੀਆਂ ਦੀ ਮਾਹਰ ਤੋਂ ਸਲਾਹ ਲੈਣੀ ਬਹੁਤ ਜ਼ਰੂਰੀ ਹੈ ਤਾਂ ਜੋ ਸਾਡੇ ਬਜ਼ੁਰਗ ਆਪਣੀ ਜ਼ਿੰਦਗੀ ਦਾ ਆਖਰੀ ਪਹਿਰ ਵੀ ਸੌਖਾ ਕੱਢ ਸਕਣ।

0: ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਘਰ ਪਰਿਵਾਰ।
1: ਪ੍ਰੋਗਰਾਮ ਘਰ ਪਰਿਵਾਰ
0: ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ ਐਫ ਐਮ ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਸਟੂਡੀਓ ਦੀ ਘੜੀ ਮੁਤਾਬਿਕ ਸਮਾਂ 1:09 ਤੇ 28 ਸਕਿੰਟ ਦਾ ਤੇ ਹੁਣ ਤੋਂ ਕੁਝ ਪਲਾਂ ਬਾਅਦ ਠੀਕ 1:10 ਤੇ ਰਿਲੇਅ ਕਰਾਂਗੇ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਖਬਰਾਂ ਲਈ ਕਰੋ ਕੁਝ ਪਲ ਇੰਤਜ਼ਾਰ।

0: ਵਿੱਚ ਭਾਰਤ ਦੀ ਵਧਦੀ ਆਲਮੀ ਲੀਡਰਸ਼ਿਪ ਨੂੰ ਦਰਸਾਉਂਦਾ ਹੈ। ਇਸ ਦਿਨ ਨਿਰਮਾਤਾਵਾਂ, ਬਰਾਮਦਕਾਰਾਂ, ਆਲਮੀ ਖਰੀਦਦਾਰਾਂ, ਨਿਵੇਸ਼ਕਾਂ, ਨੀਤੀ ਨਿਰਮਾਤਾਵਾਂ, ਅੰਤਰਰਾਸ਼ਟਰੀ ਪ੍ਰਤੀਨਿਧੀਆਂ, ਕਾਰੀਗਰਾਂ, ਸਟਾਰਟਅਪਸ ਅਤੇ ਤਕਨਾਲੋਜੀ ਮੁਹੱਈਆ ਕਰਨ ਵਾਲਿਆਂ ਨੂੰ ਇੱਕ ਥਾਂ ਲਿਆਂਦਾ ਹੈ। ਭਾਰਤ ਟੈਕਸ 2026 ਦੇ ਤੀਜੇ ਐਡੀਸ਼ਨ ਵਿੱਚ ਕਰੀਬ 7,000 ਖਰੀਦਦਾਰ ਅਤੇ 20,000 ਤੋਂ ਵੱਧ ਟੈਕਸਟਾਈਲ ਉਤਪਾਦਾਂ ਦੀ ਹਿੱਸੇਦਾਰੀ ਦੇਖਣ ਨੂੰ ਮਿਲ ਰਹੀ ਹੈ। ਇਸ ਪ੍ਰੋਗਰਾਮ ਵਿੱਚ 14 ਦੇਸ਼ਾਂ ਦੇ ਅੰਤਰਰਾਸ਼ਟਰੀ ਨੁਮਾਇਸ਼ਕਾਰ ਹਿੱਸਾ ਲੈ ਰਹੇ ਨੇ। ਪੰਜਾਬ ਦੇ ਜਲ ਸਰੋਤ ਮੰਤਰੀ ਵਰਿੰਦਰ ਕੁਮਾਰ ਗੋਇਲ ਨੇ ਅੱਜ ਦੋਹਾ ਖੇਤਰ ਦੇ 2 ਦਿਨਾਂ ਦੌਰੇ ਦੀ ਸ਼ੁਰੂਆਤ ਕੀਤੀ। ਇਹ ਦੌਰਾ ਦਰਿਆਵਾਂ ਅਤੇ ਹੋਰ ਸੰਵੇਦਨਸ਼ੀਲ ਥਾਵਾਂ ਤੇ ਚੱਲ ਰਹੇ ਹੜ੍ਹ ਰੋਕੂ ਕੰਮਾਂ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਪੂਰੇ ਸੂਬੇ ਵਿੱਚ ਕੀਤੇ ਜਾ ਰਹੇ ਦੌਰਿਆਂ ਦਾ ਹਿੱਸਾ ਏ। ਕੈਬਿਨੇਟ ਮੰਤਰੀ ਨੇ ਵਿਧਾਇਕ ਬਲਾਚੌਰ ਸੰਤੋਸ਼ ਕਟਾਰੀਆ ਨਾਲ ਬਲਾਚੌਰ ਉਪਮੰਡਲ ਵਿੱਚ ਸਤਲੁਜ ਦਰਿਆ ਕੰਢੇ ਪੈਂਦੇ ਕੁਝ ਪਿੰਡਾਂ ਦਾ ਦੌਰਾ ਕੀਤਾ ਅਤੇ 2,30,00,000 ਰੁਪਏ ਦੀ ਲਾਗਤ ਨਾਲ ਹਾਲ ਹੀ ਵਿੱਚ ਮੁਕੰਮਲ ਹੋਏ ਹੜ੍ਹ ਰੋਕੂ ਕੰਮਾਂ ਦਾ ਜਾਇਜ਼ਾ ਲਿਆ। ਇਸ ਪ੍ਰੋਜੈਕਟ ਤਹਿਤ ਬੰਨ ਤੇ 910 ਫੁੱਟ ਲੰਮਾ ਹੜ੍ਹ ਰੋਕੂ ਰਿਵੈਟਮੈਂਟ ਅਤੇ 8 ਸਟੱਡ ਬਣਾਏ ਗਏ ਨੇ ਤਾਂ ਜੋ ਦਰਿਆ ਦੇ ਕਿਨਾਰੇ ਤੇ ਕਟਾਅ ਨੂੰ ਰੋਕਿਆ ਜਾ ਸਕੇ ਅਤੇ ਬੰਨ ਨੂੰ ਮਜ਼ਬੂਤ ਕੀਤਾ ਜਾ ਸਕੇ। ਸ੍ਰੀ ਗੋਇਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪੂਰੇ ਸੂਬੇ ਵਿੱਚ ਹੜ੍ਹ ਰੋਕੂ ਉਪਾਵਾਂ ਤੇ 450 ਕਰੋੜ ਰੁਪਏ ਤੋਂ ਵੱਧ ਖਰਚ ਕੀਤੇ ਨੇ। ਇਨ੍ਹਾਂ ਦਰਿਆਵਾਂ ਦੇ ਬੰਨਾਂ ਨੂੰ ਮਜ਼ਬੂਤ ਕਰਨ ਅਤੇ ਲੋਕਾਂ ਨੂੰ ਹੜ੍ਹਾਂ ਦੀ ਤਬਾਹੀ ਤੋਂ ਬਚਾਉਣ ਲਈ ਹੁਣ ਤੱਕ ਦਾ ਸਭ ਤੋਂ ਵੱਡਾ ਨਿਵੇਸ਼ ਹੈ। ਮੰਤਰੀ ਨੇ ਇਹ ਵੀ ਦੱਸਿਆ ਕਿ ਹੜ੍ਹ ਰੋਕੂ ਕੰਮਾਂ ਵਿੱਚ 101 ਬੋਲਡਰ ਅਤੇ ਹਾਈਬ੍ਰਿਡ ਰੋਕੂ ਕੰਮ, 17 ਬੰਨਾਂ ਨੂੰ ਉੱਚਾ ਚੁੱਕਣ ਦੇ ਕੰਮ, 22 ਬੰਨਾਂ ਨੂੰ ਮਜ਼ਬੂਤ ਕਰਨ ਦੇ ਕੰਮ, 188 ਨਾਲੇ ਦੀ ਸਫਾਈ ਤੇ 5 ਹੜ੍ਹ ਕੰਟਰੋਲ ਗੇਟ ਚਲਾਉਣ ਦੇ ਕੰਮ ਲਈ ਸ਼ਾਮਿਲ ਨੇ। ਇਨ੍ਹਾਂ ਸਾਰਿਆਂ ਤੇ ਕਰੀਬ 450 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਨੇ। ਪੰਜਾਬ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਤਰੁਣਪ੍ਰੀਤ ਸਿੰਘ ਸੌਂਧ ਨੇ ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿੱਚ 62 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਕਾਇਮ ਕੀਤੇ ਜਾ ਰਹੇ ਸੈਰ ਸਪਾਟਾ ਤੇ ਵਿਰਾਸਤੀ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦਾ ਜਾਇਜ਼ਾ ਲਿਆ। ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੈਬਿਨੇਟ ਮੰਤਰੀ ਨੇ ਸਾਰੀਆਂ ਕਾਰਜਕਾਰੀ ਏਜੰਸੀਆਂ ਨੂੰ ਉੱਚ ਗੁਣਵੱਤਾ ਦੇ ਮਾਪਦੰਡਾਂ ਨੂੰ ਕਾਇਮ ਰੱਖਦਿਆਂ ਇਨ੍ਹਾਂ ਪ੍ਰੋਜੈਕਟਾਂ ਦੇ ਕੰਮ ਸਮੇਂ ਸਿਰ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰੋਜੈਕਟਾਂ ਨਾਲ ਸੈਲਾਨੀਆਂ ਲਈ ਬੁਨਿਆਦੀ ਸਹੂਲਤਾਂ ਵਿੱਚ ਸੁਧਾਰ ਹੋਏਗਾ, ਇਤਿਹਾਸਕ ਅਤੇ ਸੱਭਿਆਚਾਰਕ ਵਿਰਸੇ ਦੀ ਸੰਭਾਲ ਹੋਏਗੀ ਅਤੇ ਰੁਜ਼ਗਾਰ ਤੇ ਆਰਥਿਕ ਗਤੀਵਿਧੀਆਂ ਨੂੰ ਹੁਲਾਰਾ ਮਿਲੇਗਾ। ਮੰਤਰੀ ਨੇ ਵੀ ਕਿਹਾ ਕਿ ਕਿਸੇ ਵੀ ਪ੍ਰੋਜੈਕਟ ਦੀ ਗੁਣਵੱਤਾ ਨਾਲ ਸਮਝੌਤਾ ਕੀਤੇ ਬਿਨਾਂ ਨਿਰਧਾਰਿਤ ਸਮਾਂ ਸੀਮਾ ਅੰਦਰ ਕੰਮ ਮੁਕੰਮਲ ਕੀਤੇ ਜਾਣ। ਸੂਬੇ ਭਰ ਵਿੱਚ ਚੱਲ ਰਹੀ ਮੁਹਿੰਮ ਗੈਂਗਸਟਰਾਂ ਦੇ ਵਾਰ ਦੇ 174ਵੇਂ ਦਿਨ ਪੰਜਾਬ ਪੁਲਿਸ ਨੇ ਕੱਲ੍ਹ ਰਾਜ ਭਰ ਵਿੱਚ ਗੈਂਗਸਟਰਾਂ ਦੇ ਸਾਥੀਆਂ ਦੇ ਪਛਾਣੇ ਗਏ ਅਤੇ ਮੈਪ ਕੀਤੇ ਗਏ 667 ਟਿਕਾਣਿਆਂ ਤੇ ਛਾਪੇਮਾਰੀ ਕੀਤੀ। 174ਵੇਂ ਦਿਨ ਪੁਲਿਸ ਟੀਮਾਂ ਨੇ 4 ਹਥਿਆਰਾਂ ਸਮੇਤ 413 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ, ਜਿਸ ਨਾਲ ਮੁਹਿੰਮ ਦੀ ਸ਼ੁਰੂਆਤ ਤੋਂ ਬਾਅਦ ਕੁੱਲ ਗ੍ਰਿਫ਼ਤਾਰੀਆਂ 48,098 ਹੋ ਗਈਆਂ ਨੇ। ਇਸ ਤੋਂ ਇਲਾਵਾ 293 ਵਿਅਕਤੀਆਂ ਵਿਰੁੱਧ ਏਹਤਿਆਤੀ ਕਾਰਵਾਈ ਕੀਤੀ ਗਈ ਏ। ਪੁਲਿਸ ਟੀਮਾਂ ਨੇ ਕਾਰਵਾਈ ਦੌਰਾਨ 4 ਭਗੌੜੇ ਅਪਰਾਧੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਲੋਕ ਐਂਟੀ ਗੈਂਗਸਟਰ ਹੈਲਪਲਾਈਨ ਨੰਬਰ 93-946-93-946 ਰਾਹੀਂ ਲੋੜੀਂਦੇ ਅਪਰਾਧੀਆਂ ਅਤੇ ਗੈਂਗਸਟਰਾਂ ਵਿਰੁੱਧ ਗੁਪਤ ਰੂਪ ਵਿੱਚ ਦੱਸ ਸਕਦੇ ਨੇ ਅਤੇ ਅਪਰਾਧ ਅਤੇ ਅਪਰਾਧਿਕ ਗਤੀਵਿਧੀਆਂ ਬਾਰੇ ਵੀ ਸੂਹ ਦੇ ਸਕਦੇ ਨੇ। ਨੰਬਰ ਇੱਕ ਵਾਰ ਫਿਰ ਸੁਣ ਲਓ, 93-946-93-946। ਭਾਰਤ ਦੀ ਔਰਤਾਂ ਦੀ ਜੂਨੀਅਰ ਅੰਡਰ 21 ਹਾਕੀ ਟੀਮ ਅੱਜ ਆਪਣੇ ਬਰਤਾਨੀਆ ਦੌਰੇ ਦੇ ਆਖਰੀ ਮੈਚ ਵਿੱਚ ਇੰਗਲੈਂਡ ਦੇ ਲਿਲੇਸ਼ਾਲ ਨੈਸ਼ਨਲ ਸਪੋਰਟਸ ਸੈਂਟਰ ਵਿੱਚ ਬੈਲਜੀਅਮ ਖਿਲਾਫ ਖੇਡੇਗੀ। ਇਹ ਮੈਚ ਭਾਰਤੀ ਸਮੇਂ ਅਨੁਸਾਰ ਦੁਪਹਿਰ ਬਾਅਦ 2:30 ਵਜੇ ਸ਼ੁਰੂ ਹੋਣਾ ਹੈ। ਭਾਰਤੀ ਟੀਮ ਇੰਗਲੈਂਡ ਤੇ 2-0 ਦੀ ਪ੍ਰਭਾਵਸ਼ਾਲੀ ਜਿੱਤ ਨਾਲ ਵਾਪਸੀ ਕਰਨ ਤੋਂ ਬਾਅਦ ਜਿੱਤ ਦੇ ਨਾਲ ਦੌਰੇ ਦਾ ਅੰਤ ਕਰਨ ਦਾ ਟੀਚਾ ਰੱਖੇਗੀ। ਇਸ ਤੋਂ ਪਹਿਲਾਂ ਭਾਰਤ ਨੇ ਅਮਰੀਕਾ ਨੂੰ 1-1 ਨਾਲ ਡਰਾਅ ਤੇ ਰੋਕਿਆ ਸੀ, ਪਰ ਸ਼ੂਟਆਊਟ ਵਿੱਚ 3-2 ਨਾਲ ਹਾਰ ਗਿਆ ਸੀ। ਇਸ ਦੇ ਨਾਲ ਹੀ ਪ੍ਰਾਦੇਸ਼ਿਕ ਖਬਰਾਂ ਖਤਮ ਹੋਈਆਂ। ਸਾਡਾ @AIRNewsAR ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ ਬਾਅਦ 1:40 ਤੇ। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ, FM ਬੈਂਡ 101.1 ਮੈਗਾਹਰਟਜ਼ ਤੇ, ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੈ 1:15 ਤੇ 26 ਸਕਿੰਟ ਦਾ।

ਸਟੂਡੀਓ ਦੀ ਘੜੀ ਮੁਤਾਬਿਕ ਸਮਾਂ 1:20 ਤੇ 30 ਸਕਿੰਟ ਦਾ ਹੈ ਜੀ, ਅਤੇ ਪ੍ਰੋਗਰਾਮ ਹੈ ਟੈਲੀਫੋਨ ਮਿਲਾਓ ਜੀ। ਇੱਕ ਸਰੋਤਾ ਸਾਡੇ ਨਾਲ, ਸਾਡੇ ਸਟੂਡੀਓ ਦਾ ਨੰਬਰ 0164-2242-331 ਡਾਇਲ ਕਰਕੇ ਜੁੜੇ ਨੇ, ਕਰਦੇ ਹਾਂ ਉਹਨਾਂ ਦੇ ਨਾਲ

0: ਬਿਲਕੁਲ ਜੀ ਸਰੋਤਿਓ, ਜਿਹੜੀ ਗੀਤਾਂ ਦੀ ਗੱਡੀ ਹੈ ਆਪਦੇ ਸਟੇਸ਼ਨ ਤੋਂ ਨਿਕਲ ਚੁੱਕੀ ਹੈ ਅਤੇ ਗੀਤ ਵੰਨ ਸਵੰਨੇ ਤੁਹਾਡੀ ਪਸੰਦ ਦੇ ਅਸੀਂ ਬਹੁਤ ਸਾਰੇ ਪ੍ਰਸਾਰਿਤ ਕਰਾਂਗੇ ਅਤੇ ਬਹੁਤ ਸਾਰੇ ਜਿਹੜੇ ਸਾਡੇ ਸਰੋਤੇ ਨੇ ਉਹਨਾਂ ਨੂੰ ਅਸੀਂ ਇਸ ਪ੍ਰੋਗਰਾਮ ਦੇ ਤਹਿਤ ਜੋੜਾਂਗੇ। 20 ਤੱਕ ਹੋਰ ਸਰੋਤਾ ਮੇਰੇ ਨਾਲ ਟੈਲੀਫੋਨ ਲਾਈਨ 'ਤੇ ਨੇ, ਕਰਦੇ ਉਹਨਾਂ ਦੇ ਨਾਲ ਗੱਲ। ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ ਭਾਈ, ਕਿੱਦਾਂ?
0: ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲਦੇ ਹੋ?
1: ਭਾਈ ਪ੍ਰਗਟ ਸਿੰਘ ਬੋਲਦਾ
0: ਜੀ। ਪ੍ਰਗਟ ਸਿੰਘ
1: ਬਰਨਾਲਾ।
0: ਜੀ, ਸਵਾਗਤ ਹੈ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ।
1: ਭਾਈ ਗੀਤ ਮੈਨੂੰ ਸੁਣਾ ਦੇ, ਗਾਓ ਫਿਲਮ ਚੋਂ ਮੇਰਾ ਪਿੰਡ ਮੇਰਾ ਗਾਓ।
0: ਹਿੰਦੀ 'ਚ ਫਿਲਮ ਦਾ ਨਾਮ ਹੈ ਮੇਰਾ ਗਾਓ ਮੇਰਾ ਦੇਸ਼।
1: ਹਾਂ
0: ਠੀਕ ਹੈ ਜੀ, ਲਤਾ ਮੰਗੇਸ਼ਕਰ ਦੀ ਆਵਾਜ਼ ਦੇ ਵਿੱਚ ਗੀਤ ਉਸ ਫਿਲਮ ਤੋਂ, ਤੇ ਪ੍ਰੋਗਰਾਮ ਦੇ ਤਹਿਤ ਤੁਸੀਂ ਸਾਨੂੰ ਕਾਲ ਕੀਤੀ, ਸਾਡੇ ਨਾਲ ਜੁੜੇ, ਬਹੁਤ ਬਹੁਤ ਸ਼ੁਕਰੀਆ।
1: ਭਾਈ ਜਿੰਨਾ
0: ਹਾਂਜੀ,
1: ਸੀਮਾ ਬੋਲਦੇ ਭਾਈ?
0: ਮੈਂ ਸੀਮਾ ਕਟਾਰੀਆ।
1: ਠੀਕ ਆ ਭਾਈ, ਸਤਿ ਸ੍ਰੀ ਅਕਾਲ, ਤੰਦਰੁਸਤੀ ਬਖਸ਼ੇ ਮਹਾਰਾਜ ਸਾਨੂੰ
0: ਜੀ, ਬਹੁਤ ਬਹੁਤ ਧੰਨਵਾਦ ਇੰਨੀਆਂ ਅਸੀਸਾਂ ਦੇਣ।
1: ਠੀਕ ਆ ਭਾਈ
0: ਜੀ।

0: ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ FM ਬੈਂਡ 101.1 ਮੈਗਾਹਰਟਸ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਟਿਊਜ਼ ਔਨ AIR ਤੇ ਸਟੂਡੀਓ ਦੀ ਘੜੀ ਮੁਤਾਬਿਕ ਸਮਾਂ 1:27 ਤੇ 40 ਸਕਿੰਟ ਦਾ ਤੇ ਪ੍ਰੋਗਰਾਮ ਹੈ ਜੀ ਟੈਲੀਫੋਨ ਮਿਲਾਓ ਜੀ। ਸਾਡੇ ਸਟੂਡੀਓ ਦਾ ਨੰਬਰ ਹੈ 0164-242-331। ਇਹ ਨੰਬਰ ਤੁਸੀਂ ਡਾਇਲ ਕਰਨਾ ਹੈ ਤੇ ਆਪਣੀ ਪਸੰਦ ਹੈ ਜਿਹੜੀ ਸਾਨੂੰ ਦੱਸਣੀ ਹੈ ਕਿ ਤੁਸੀਂ ਕਿਹੜਾ ਗੀਤ ਸਾਡੇ ਕੋਲੋਂ ਸੁਣਨਾ ਚਾਹੁੰਦੇ ਹੋ, ਅਸੀਂ ਉਹੀ ਗੀਤ ਤੁਹਾਡੇ ਵਾਸਤੇ ਪ੍ਰੋਗਰਾਮ ਦੇ ਤਹਿਤ ਪ੍ਰਸਾਰਿਤ ਕਰਾਂਗੇ। ਤੇ ਜੀ ਆਪਣੀ ਇੱਕ ਪਸੰਦ ਲੈ ਕੇ ਹੋਰ ਸ੍ਰੋਤਾ ਸਾਡੇ ਨਾਲ ਟੈਲੀਫੋਨ ਲਾਈਨ ਤੇ ਜੁੜੇ ਨੇ, ਕਰਦੇ ਆ ਉਹਨਾਂ ਦੇ ਨਾਲ ਗੱਲ।
1: ਹੈਲੋ,
2: ਹੈਲੋ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲਦੇ ਹੋ?
2: ਚੱਕੀਆਂ ਸਿੰਘ ਤੋਂ ਬੋਲ ਰਹੇ, ਸਵਰਾਜ ਸਿੰਘ ਜੀ।
1: ਅੱਛਾ ਜੀ, ਸਵਰਾਜ ਸਿੰਘ ਜੀ, ਸਵਾਗਤ ਹੈ ਪ੍ਰੋਗਰਾਮ ਦੇ ਤਹਿਤ।
2: ਸਵਰਾਜ ਸਿੰਘ ਜੀ, ਸਵਰਾਜ ਸਿੰਘ,
1: ਸੁਖਰਾਜ ਸਿੰਘ ਜੀ।
2: ਹਾਂ ਜੀ
1: ਜੀ, ਸਵਾਗਤ ਹੈ ਪ੍ਰੋਗਰਾਮ ਦੇ ਤਹਿਤ।
2: ਠੀਕ ਹੈ ਜੀ।
1: ਜੀ, ਤੇ ਕਿੰਨੇ ਸਾਲ ਹੋ ਗਏ ਤੁਹਾਨੂੰ ਰੇਡੀਓ ਦੇ ਪ੍ਰੋਗਰਾਮ ਸੁਣਦਿਆਂ ਨੂੰ?
2: ਪਹਿਲਾਂ ਜੀ ਸੁਣਿਆ ਜੀ, 92-93 ਚ ਆਏ ਸੀ ਪਿੰਡ
1: ਜੀ,
2: ਲੱਗਿਆ ਸੀ ਇੱਥੇ।
1: ਹਾਂਜੀ, ਅੱਛਾ ਜੀ,
2: ਉਦੋਂ ਅਸੀਂ ਹਟ ਗਈ।
1: ਅੱਛਾ,
2: ਫਿਰ ਹੁਣ ਸੌ ਜਾ ਰੁਪਿਆ ਜੀ।
1: ਜੀ, ਉਹ ਚਲੋ ਕੋਈ ਕਾਰਨ ਹੁੰਦਾ, ਯਾਨੀ ਤੁਸੀਂ 92-93 ਤੋਂ ਹੁਣ ਤੱਕ ਸਾਡੇ ਪ੍ਰੋਗਰਾਮ ਸੁਣ ਹੀ ਰਹੇ ਹੋ, ਕੋਈ ਕੋਈ ਮਿਸ ਹੋ ਗਿਆ ਹੋਣਾ, ਤੁਸੀਂ ਇਹ ਕਹਿ ਸਕਦੇ ਹੋ।
2: ਖਰਬੂਜੇ ਹੁੰਦੇ ਸੀਗੇ।
1: ਅੱਛਾ,
2: ਉਹ ਬਾਹਰ ਕਿੱਲਾ ਥਾਂ ਬੀਜ ਸੀਗੇ, ਉੱਥੇ ਰੇੜਕਾ ਹੁੰਦਾ, ਰੇੜਕੇ
1: ਉਦੋਂ ਫਿਰ ਜਿਹੜੇ ਟੀਵੀ ਨੀ ਹੁੰਦੇ ਸੀ ਇੰਨੇ, ਤੇ ਫੋਨ ਨੀ ਹੁੰਦੇ ਸੀ, ਤੇ ਜਿਹੜਾ ਰੇਡੀਓ ਹੀ ਇੱਕੋ ਇੱਕ ਸਾਧਨ ਸੀਗਾ ਮਨੋਰੰਜਨ ਦਾ, ਸਾਰੇ ਰੇਡੀਓ ਤੇ ਸੁਣਦੇ ਸੀ। ਚਲੋ ਜੀ, ਤੇ ਆਪਣੀ ਪਸੰਦ ਵੀ ਦੱਸ ਦਿਓ।
2: ਗਦਰ ਫਿਲਮ ਦਾ ਸੁਣਾ ਦੇ ਜੀ
1: ਜੀ। ਠੀਕ ਹੈ ਜੀ, ਤੁਸੀਂ ਪ੍ਰੋਗਰਾਮ ਦੇ ਤਹਿਤ ਕਾਲ ਕੀਤੀ, ਸਾਡੇ ਨਾਲ ਜੁੜੇ ਤੇ ਤੁਹਾਡੀ ਪਸੰਦ ਦਾ ਗੀਤ ਰੇਡੀਓ ਸੈੱਟ ਤੇ, ਬਹੁਤ ਬਹੁਤ ਸ਼ੁਕਰੀਆ।
2: ਸ਼ੁਕਰੀਆ ਜੀ, ਸ਼ੁਕਰੀਆ ਜੀ।

0: ਪ੍ਰੋਗਰਾਮ ਸੰਬੰਧੀ ਜਾਣਕਾਰੀ। ਅੱਜ ਸ਼ਾਮ 6:30 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਯੁਵਾਣੀ, ਜਿਸ ਤਹਿਤ ਸਾਡਾ ਹਫ਼ਤਾਵਾਰੀ ਸਿਲਸਿਲਾ ਹੋਵੇਗਾ ਹੈਲੋ ਜੀਨੀਅਸ। ਸਾਡੇ ਨੌਜਵਾਨ ਸਰੋਤੇ ਅਤੇ ਪ੍ਰਤੀਯੋਗਿਤਾ ਇਮਤਿਹਾਨਾਂ ਦੀ ਤਿਆਰੀ ਕਰਨ ਵਾਲੇ ਸਾਥੀ ਇਸ ਪ੍ਰੋਗਰਾਮ ਵਿੱਚ ਸਾਨੂੰ ਫੋਨ ਕਰਨ ਅਤੇ ਪੁੱਛੇ ਗਏ ਸਵਾਲਾਂ ਦਾ ਜਵਾਬ ਦੇ ਕੇ ਬਣ ਜਾਣ ਮਿਸਟਰ ਜਾਂ ਫਿਰ ਮਿਸ ਜੀਨੀਅਸ। ਫੋਨ ਕਰਨ ਲਈ ਸਟੂਡੀਓ ਦਾ ਫੋਨ ਨੰਬਰ 0164-2240-331। ਸੋ ਸੁਣਨਾ ਜ਼ਰੂਰ ਪ੍ਰੋਗਰਾਮ ਹੈਲੋ ਜੀਨੀਅਸ ਅੱਜ ਸ਼ਾਮ 6:30 ਵਜੇ, ਤੇ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਮਨਦੀਪ ਰਜੋਰਾ।
1: ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮਿਤੀ 14 ਜੁਲਾਈ, ਦਿਨ ਮੰਗਲਵਾਰ, ਸ਼ਾਮ 5:30 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਹਰ ਅਕਾਲ ਉਸਤਤ, ਜਿਸ ਦੇ ਤਹਿਤ ਬਲਜੀਤ ਸ਼ਰਮਾ ਜੀ ਲੈ ਕੇ ਆ ਰਹੇ ਨੇ ਸ਼੍ਰੀਮਦ ਭਾਗਵਤ ਗੀਤਾ ਦਾ ਅਗਲਾ ਅੰਕ। ਪ੍ਰੋਗਰਾਮ ਦੇ ਵਾਚਕ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਮਮਤਾ ਅਰੋੜਾ। ਤਾਂ ਫਿਰ ਸੁਣਨਾ ਨਾ ਭੁੱਲਣਾ, ਮਿਤੀ 14 ਜੁਲਾਈ, ਦਿਨ ਮੰਗਲਵਾਰ, ਸ਼ਾਮ 5:30 ਵਜੇ ਪ੍ਰੋਗਰਾਮ ਹਰ ਅਕਾਲ ਉਸਤਤ।
2: ਜੀ, ਸਮਾਂ 1:34 ਤੇ 10 ਸਕਿੰਟ, ਪ੍ਰੋਗਰਾਮ ਟੈਲੀਫੋਨ ਮਿਲਾਓ ਜੀ। ਤੇ ਇੱਕ ਹੋਰ ਸਰੋਤਾ ਸਾਡੇ ਨਾਲ ਟੈਲੀਫੋਨ ਲਾਈਨ ਤੇ ਜੁੜੇ ਨੇ, ਕਰਦੇ ਉਹਨਾਂ ਦੇ ਨਾਲ ਗੱਲ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ।
3: ਹਾਂਜੀ ਮੈਡਮ, ਮੈਂ ਸਿਮਰਜੀਤ ਕੌਰ ਬੋਲ ਰਹੀ ਹਾਂ ਮੀਰ ਰੋਡ ਤੋਂ, ਬਠਿੰਡਾ ਤੋਂ।
2: ਜੀ ਸਵਾਗਤ ਹੈ ਪ੍ਰੋਗਰਾਮ ਦੇ ਤਹਿਤ।
3: ਹਾਂਜੀ
2: ਜੀ, ਤੇ ਗੀਤ ਕਿਹੜਾ ਸੁਣੋਗੇ?
3: ਮੈਂ ਜੀ ਚਾਂਦਨੀ ਫਿਲਮ ਦਾ ਮੇਰੇ ਹੱਥਾਂ ਦੇ ਨਾਂ ਨਾਲ ਚੂੜੀਆਂ ਚੁੱਕੇ, ਅਗਲੇ ਮਹੀਨਾ ਸਾਵਣ ਦਾ ਆਉਣ ਵਾਲਾ ਜੀ ਪਰਸੋਂ ਤੋਂ।
2: ਅੱਛਾ,
3: ਹਾਂਜੀ ਹਾਂਜੀ,
2: ਲੱਗਣ ਵਾਲਾ। ਤੇ ਫਿਰ ਚੂੜੀਆਂ ਖਰੀਦ ਲਈਆਂ?
3: ਮੇਰੇ ਕੋਲ ਸ਼ੌਪ ਹੈ ਜੀ, ਮੈਂ ਤਾਂ ਵੇਚਣੀ ਹੈ।
2: ਅੱਛਾ, ਠੀਕ ਹੈ ਠੀਕ
3: ਹੈ। ਹਾਂਜੀ ਹਾਂਜੀ, ਮੈਂ ਤਾਂ ਪਰਾਂਦੇ ਤੇ ਚੂੜੀਆਂ ਲੈ ਕੇ ਆਈ ਹਾਂ ਜੀ।
2: ਅੱਛਾ ਅੱਛਾ, ਇਹ ਵੀ ਤਰੀਕਾ ਸਹੀ ਹੈ, ਉਹਨਾਂ ਚ ਪਾ ਵੀ ਲਈ ਇੱਕ ਇੱਕ ਜੀ। ਪ੍ਰੋਗਰਾਮ ਦੇ ਤਹਿਤ ਕਾਲ ਕੀਤੀ ਸਾਡੇ ਨਾਲ ਜੁੜੇ, ਬਹੁਤ ਬਹੁਤ ਸ਼ੁਕਰੀਆ।
3: ਥੈਂਕ ਯੂ ਮੈਡਮ, ਥੈਂਕ ਯੂ
2: ਜੀ।

0: ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ FM ਬੈਂਡ 101.1 ਮੈਗਾਹਰਟਸ ਤੇ। ਸਮਾਂ 1:39 ਤੇ 30 ਸਕਿੰਟ ਤੇ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ, ਤੇ ਇਸੇ ਦੇ ਤਹਿਤ ਇੱਕ ਹੋਰ ਸ਼ਰੋਤਾ ਸਾਡੇ ਨਾਲ ਟੈਲੀਫੋਨ ਲਾਈਨ ਤੇ ਜੁੜੇ ਨੇ, ਕਰਦੇ ਉਹਨਾਂ ਦੇ ਨਾਲ ਗੱਲ। ਹੈਲੋ,
1: ਹੈਲੋ ਜੀ,
0: ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ, ਮੈਡਮ ਸਾਹਿਬ
0: ਜੀ ਨਮਸਕਾਰ। ਕਿੱਥੋਂ ਬੋਲਦੇ ਹੋ?
1: ਪਿੰਡ ਸੇਖੂ ਤੋਂ ਮੈਂਗਲ ਸਿੰਘ ਖਾਲਸਾ ਜੀ।
0: ਅੱਛਾ ਜੀ, ਸਵਾਗਤ ਹੈ ਪ੍ਰੋਗਰਾਮ ਦੇ ਤਹਿਤ।
1: ਮਹਾਰਾਜ ਤੁਹਾਨੂੰ ਵੀ ਚੜ੍ਹਦੀ ਕਲਾ ਰੱਖੇ, ਮਹਾਰਾਜ ਤੰਦਰੁਸਤੀਆਂ ਬਖਸ਼ੇ, ਮੇਹਰ
0: ਸਾਰਿਆਂ ਨੂੰ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ। ਤੇ ਗੀਤ ਕਿਹੜਾ ਸੁਣੋਗੇ?
1: ਗੀਤ ਮੈਡਮ ਜੀ ਫਿਲਮ ਸੁਣਾ ਦਿਓ, ਮੈਂ ਭੁੱਲ ਗਿਆ, ਮੇਰੀ ਯਾਦ ਨੀ ਕਿਹੜੇ, ਜੋ ਤੁਹਾਨੂੰ ਚੰਗਾ ਲੱਗਦਾ ਸੁਣਾ ਦਿਓ।
0: ਅਰਾਧਨਾ ਫਿਲਮ ਦਾ ਗੀਤ ਕਿਹਾ ਸੀ ਤੁਸੀਂ?
1: ਹਾਂ ਜੀ, ਰਾਗ ਮਾਲਾ ਗੀਤ ਸੁਣਾ ਦਿਓ।
0: ਠੀਕ ਹੈ ਜੀ, ਸ਼ੁਕਰੀਆ ਪ੍ਰੋਗਰਾਮ ਦੇ ਤਹਿਤ ਗੱਲ ਕਰਨ।
1: ਧੰਨਵਾਦ ਜੀ, ਧੰਨਵਾਦ, ਸ਼ੁਕਰੀਆ।

0: ਜੀ ਸਮਾਂ 1:42 ਤੇ 42 ਹੀ ਸਕਿੰਟ ਦਾ ਤੇ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ। ਜਦੋਂ ਅਸੀਂ ਟੈਲੀਫੋਨ ਸ਼ਬਦ ਦਾ ਨਾਮ ਲੈਂਦੇ ਹਾਂ ਨਾ, ਤਾਂ ਦਿਮਾਗ ਦੇ ਵਿੱਚ ਉਹ ਜਿਹੜੇ ਪੁਰਾਣੇ ਜ਼ਮਾਨੇ ਦੇ ਰਿਸੀਵਰ ਜਿਹੜਾ ਅਸੀਂ ਕੰਨ 'ਤੇ ਲਾ ਕੇ ਤੇ ਡਾਇਲ ਕਰਦੇ ਹੁੰਦੇ ਸੀ, ਉਹ ਵਾਲੀ ਜਿਹੜੀ ਪਿਕਚਰ ਹੈ ਨਾ, ਉਹ ਆ ਜਾਂਦੀ ਹੈ ਦਿਮਾਗ ਦੇ ਵਿੱਚ ਸਾਹਮਣੇ। ਪਰ ਹੁਣ ਜਿਵੇਂ ਸੋਸ਼ਲ ਮੀਡੀਆ ਦਾ ਯੁੱਗ ਹੈ ਤੇ ਸਾਡੇ ਸਭ ਦੇ ਹੱਥਾਂ ਦੇ ਵਿੱਚ ਸਮਾਰਟਫੋਨ ਹੈ, ਜਿਸ ਦੇ ਅੰਦਰ ਕੀਪੈਡ ਹੈ, ਜਿਸ ਨੂੰ ਅਸੀਂ ਸਿਰਫ ਟੱਚ ਕਰਦੇ ਹਾਂ, ਯਾਨੀ ਕਿ ਇੱਦਾਂ ਗੋਲ ਗੋਲ ਜਿਹੜੇ ਅਸੀਂ ਬਟਨ ਘੁਮਾਉਂਦੇ ਸੀ, ਜਾਂ ਇੱਦਾਂ ਪਹਿਲਾਂ ਕੀਜ਼ ਵਾਲਾ ਜਿਹੜਾ ਸਾਡੇ ਕੋਲ ਨੋਕੀਆ ਵਗੈਰਾ ਵਾਲੇ ਦੇ ਫੋਨ ਹੁੰਦੇ ਸੀਗੇ, ਉਹਨਾਂ ਦਾ ਹੁਣ ਸ਼ਾਇਦ ਟ੍ਰੈਂਡ ਘੱਟ ਗਿਆ ਹੈ ਨਾ। ਪਰ ਕੁਝ ਗੱਲਾਂ ਹੁੰਦੀਆਂ ਨਾ ਜਦੋਂ ਸਟੀਕ ਜਦੋਂ ਅਸੀਂ ਯਾਦ ਕਰਦੇ ਤੇ ਪੁਰਾਣੀ ਯਾਦ ਹੈ ਜਿਹੜੀ ਸਾਡੇ ਦਿਮਾਗ ਦੇ ਵਿੱਚ ਤਰੋ ਤਾਜ਼ਾ ਹੋ ਜਾਂਦੀ ਹੈ। ਚਲੋ ਜੀ, ਅਸੀਂ ਪ੍ਰੋਗਰਾਮ ਦਾ ਨਾਮ ਹੀ ਪੁਰਾਣੀ ਇੱਕ ਚੀਜ਼ ਦੇ ਉੱਤੇ ਰੱਖਿਆ ਹੈ, ਪਰ ਗੀਤ ਤੁਸੀਂ ਕੋਈ ਨਵਾਂ ਵੀ ਸੁਣ ਸਕਦੇ ਹੋ ਜੋ ਤੁਹਾਨੂੰ ਪਸੰਦ ਹੋਵੇ। ਤੇ ਫਿਲਹਾਲ 0164-2440-331 ਡਾਇਲ ਕਰਕੇ ਇੱਕ ਸਰੋਤਾ ਮੇਰੇ ਨਾਲ ਟੈਲੀਫੋਨ ਲਾਈਨ ਤੇ ਜੁੜੇ ਨੇ, ਕਰਦੇ ਆ ਉਹਨਾਂ ਦੇ ਨਾਲ ਗੱਲ। ਹੈਲੋ,
1: ਸਤਿ ਸ਼੍ਰੀ ਅਕਾਲ ਮੈਡਮ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲਦੇ ਹੋ?
1: ਮੈਂ ਪੂਰਨ ਚੰਦ ਬੋਲਦਾ ਜੀ, ਬਠਿੰਡੇ ਤੋਂ, ਗਲੀ ਨੰਬਰ 15।
0: ਅੱਛਾ ਜੀ, ਕੰਮ ਕਰ ਕੀ ਕਰਦੇ ਹੋ?
1: ਦੁਕਾਨ ਹੈ ਕਿਰਿਆਣੇ ਦੀ।
0: ਅੱਛਾ ਜੀ, ਤੇ ਫਿਰ ਉੱਥੇ ਤਾਂ ਦੁਕਾਨ ਤੇ ਸਾਰਾ ਦਿਨ ਰੇਡੀਓ ਸੈੱਟ ਚੱਲਦਾ ਹੋਣਾ?
1: ਹਾਂ ਜੀ।
0: ਅੱਛਾ ਜੀ, ਸਾਰੇ ਪ੍ਰੋਗਰਾਮ ਸੁਣਦੇ ਹੋ ਸਾਡੇ?
1: ਸੁਣੀ ਜਾਂਦੇ ਰਹਿੰਦੇ ਜੀ।
0: ਚਲੋ ਠੀਕ ਹੈ, ਤੇ ਗੀਤ ਕਿਹੜਾ ਸੁਣੋਗੇ?
1: ਗੀਤ ਸੁਣਾ ਦਿਓ, ਭਰੋਸਾ ਬਰਮਾ ਸੁਣਾ ਦਿਓ ਜੀ, ਤੇਰੀ ਸਾਹਮਣੇ ਵਾਲੀ ਖਿੜਕੀ ਮੇਰੀ ਚਾਂਦ ਘਟ ਗੋੜਾ ਰਹਿ।
0: ਹਾਂਜੀ, ਕਿਸ਼ੋਰ ਕੁਮਾਰ ਦੀ ਆਵਾਜ਼ ਦੇ ਵਿੱਚ ਇਹ ਗੀਤ ਹੈ
1: ਹਾਂਜੀ
0: ਜੀ। ਸ਼ੁਕਰੀਆ ਤੁਸੀਂ ਪ੍ਰੋਗਰਾਮ ਦੇ ਤਹਿਤ ਕਾਲ ਕੀਤੀ, ਸਮਾਂ ਕੱਢਿਆ, ਸਾਡੇ ਨਾਲ ਜੁੜੇ ਤੇ ਤੁਹਾਡੀ ਪਸੰਦ ਦਾ ਗੀਤ ਤੁਹਾਡੇ ਰੇਡੀਓ ਸੈੱਟ ਤੇ।

0: ਤੇ ਡਾਇਲ ਕਰਨਾ ਹੈ, ਸਾਡੇ ਨਾਲ ਜੁੜਨਾ ਹੈ ਤੇ ਇੱਕ ਹੋਰ ਸਰੋਤਾ ਸਾਡੇ ਨਾਲ ਟੈਲੀਫੋਨ ਲਾਈਨ ਤੇ ਨੇ, ਕਰਦੇ ਆ ਉਹਨਾਂ ਦੇ ਨਾਲ ਗੱਲ। ਹੈਲੋ,
1: ਕੋਸ਼ਿਸ਼ ਕਰੋ ਕਿ ਕੋਈ ਆਪਸਿਨਰ ਉਠੇ, ਜ਼ਿੰਦਗੀ ਮੇ ਅਪਨੋ ਕਾ ਸਾਥ ਨਾ ਛੂਟੇ,
0: ਜੀ
1: ਰਿਸ਼ਤਾ ਕੋਈ ਵੀ ਹੋ, ਉਸੇ ਐਸਾ ਨਿਭਾਓ ਕਿ ਜ਼ਿੰਦਗੀ ਭਰ ਉਸ ਰਿਸ਼ਤੇ ਕੀ ਡੋਰ ਨਾ ਟੂਟੇ।
0: ਜੀ ਕਿਆ ਬਾਤ ਹੈ, ਬਿਲਕੁਲ ਜੀ। ਵੈਸੇ ਜ਼ਿੰਦਗੀ ਸਾਡੀ ਰਿਸ਼ਤਿਆਂ ਦੇ ਆਲੇ ਦੁਆਲੇ ਹੀ ਘੁੰਮਦੀ ਹੈ, ਜੇ ਰਿਸ਼ਤੇ ਹੈ ਤਾਂ ਜ਼ਿੰਦਗੀ ਹੈ ਨਾ।
1: ਜੀ ਬਿਲਕੁਲ ਬਿਲਕੁਲ। ਸੀਮਾ ਜੀ ਨਮਸਕਾਰ ਜੀ।
0: ਜੀ ਮੇਰੇ ਵੱਲੋਂ ਵੀ ਨਮਸਕਾਰ ਕਬੂਲ ਕਰੋ।
1: ਹਾਂਜੀ ਮਿਹਰਬਾਨੀ ਜੀ, ਬਹੁਤ ਬਹੁਤ ਸ਼ੁਕਰੀਆ ਜੀ। BPO ਕੋਟਲੀ ਥਾਨ ਸਿੰਘ, ਡਿਸਟ੍ਰਿਕਟ ਜਲੰਧਰ ਤੋਂ, ਮਿੰਟੂ ਚੰਦੇਲ ਜੀ।
0: ਜੀ ਚੰਦੇਲ ਜੀ, ਸਵਾਗਤ ਹੈ ਪ੍ਰੋਗਰਾਮ ਦੇ ਤਹਿਤ।
1: ਜੀ ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ। ਬਹੁਤ ਹੀ ਅੱਛਾ ਪ੍ਰੋਗਰਾਮ ਪੇਸ਼ ਕਰਦੇ ਹੋ, ਔਰ ਮੈਂ ਕਾਫੀ ਦੇਰ ਤੋਂ ਟਰਾਈ ਕਰ ਰਿਹਾ ਸੀ ਔਰ ਅਚਾਨਕ ਫੋਨ ਲੱਗ ਹੀ ਗਿਆ।
0: ਅੱਬੇ ਜਾਂ ਹੁਣ ਤੁਸੀਂ ਕੋਸ਼ਿਸ਼ ਤੇ ਗੱਲ ਕੀਤੀ ਤੇ ਕੋਸ਼ਿਸ਼ ਨੇ ਤਾਂ ਫਿਰ ਕਾਮਯਾਬ ਹੋਣਾ ਹੀ ਸੀ।
1: ਜੀ ਜੀ ਬਿਲਕੁਲ ਬਿਲਕੁਲ,
0: ਅੱਛਾ
1: ਬਹੁਤ ਅੱਛਾ ਪ੍ਰੋਗਰਾਮ ਪੇਸ਼ ਕਰਦੇ ਹੋ। ਅਕਸਰ ਮੈਂ ਸੁਣਦਾ ਰਹਿੰਦਾ ਔਰ ਕਾਫੀ ਦੇਰ, ਮੈਂ ਕਾਫੀ ਸਾਲਾਂ ਤੋਂ ਜੁੜਿਆ ਹੋਇਆ ਆਪਣੇ FM ਬਠਿੰਡੇ ਦੇ ਨਾਲ, ਔਰ ਪਹਿਲਾਂ ਬਸ ਮੈਂ 3-4 ਸਾਲ ਪਹਿਲਾਂ ਬਹੁਤ ਕਾਲ ਕਰਦਾ ਹੁੰਦਾ ਸੀ, ਫਿਰ ਮੈਂ ਥੋੜਾ ਜਿਹਾ ਗੈਪ ਪਾ ਲਿਆ ਤੇ ਫਿਰ ਮੈਂ ਕਿਹਾ ਚਲੋ ਹੁਣ ਤੋਂ ਫਿਰ ਦੁਬਾਰਾ ਫਿਰ ਸਟਾਰਟ ਕੀਤਾ ਜਾਏ।
0: ਜੀ ਸਵਾਗਤ ਹੈ ਤੁਹਾਡਾ, ਜਿਹੜੀ ਤੁਸੀਂ
1: ਜੀ
0: ਇੱਕ ਗੈਪ ਤੋਂ ਬਾਅਦ ਜੁੜੇ ਹੋ।
1: ਜੀ ਜੀ
0: ਜੀ ਤੇ ਮੈਂ ਕਹਿ ਰਹੀ ਸੀ ਵੀ ਜਲੰਧਰ ਦੇ ਵਿੱਚ ਮੌਸਮ ਕਿੱਦਾਂ ਦਾ ਹੈ?
1: ਬਹੁਤ ਜ਼ਿਆਦਾ ਹੁਮਸ, ਬਹੁਤ ਜ਼ਿਆਦਾ
0: ਹਿਊਮਿਡਿਟੀ
1: ਬਦਲ,
0: ਜ਼ਿਆਦਾ
1: ਵੈਸੇ
0: ਹੈ?
1: ਝੜ ਝੜ ਹੋਇਆ ਪਿਆ, ਵੈਸੇ ਬਾਰਿਸ਼ ਦਾ ਕੋਈ ਮੈਂ ਕਿਹਾ ਅਨੁਮਾਨ ਵੀ ਨਹੀਂ ਹੈ ਆਏਗੀ ਕਿ ਨਹੀਂ ਆਏਗੀ, ਬਸ ਜੋ ਦੇਖੋ ਕਦੋਂ ਬਾਰਿਸ਼ ਪੈਂਦੀ ਹੈ।
0: ਤੇ ਤੁਸੀਂ ਕੋਸ਼ਿਸ਼ ਕਰਕੇ ਪ੍ਰਮਾਤਮਾ ਨੂੰ ਦੇਖ ਲਓ, ਰਾਜੀਨਾਮਾ ਕਰਕੇ ਕੀ ਤਾਂ ਕੋਸ਼ਿਸ਼ ਕਬੂਲ ਹੋ ਜੇ ਤੇ ਮੀਂਹ ਪੈ ਜੇ।
1: ਐਕਚੁਅਲੀ ਉਹਦਾ ਕੀ ਗੱਲ ਹੈ, ਹੁਣ ਤੁਹਾਡੇ ਨਾਲ ਚਲੋ ਆਪਾਂ ਟੈਲੀਫੋਨ ਲਗਾ ਕੇ ਆਪਾਂ ਗੱਲ ਕਰ ਸਕਦੇ ਹਾਂ, ਪਰ
0: ਹਾਂਜੀ
1: ਉਹਨਾਂ ਦਾ ਟੈਲੀਫੋਨ ਨੰਬਰ ਦਾ ਕਿਸੇ ਨੂੰ ਵੀ ਨਹੀਂ ਪਤਾ ਹੈ ਕਿਹੜਾ ਨੰਬਰ ਚੱਲ ਰਿਹਾ ਉਹਨਾਂ ਕੋਲ।
0: ਨਹੀਂ ਬੇਸ਼ੱਕ ਉਹਨਾਂ ਦਾ ਕੋਈ ਨੰਬਰ ਨਹੀਂ ਪਤਾ, ਪਰ ਮੈਂ ਮੰਨਿਆ ਵੀ ਤੁਸੀਂ ਅੱਖਾਂ ਬੰਦ ਕਰਕੇ ਹੱਥ ਜੋੜ ਕੇ ਜਿੱਥੇ ਵੀ ਖੜੇ ਹੋ, ਚਾਹੇ ਤੁਸੀਂ ਬੈਠੋ ਵੀ ਨਾ, ਸੱਚੇ ਦਿਲ ਨਾਲ
1: ਹਾਂਜੀ
0: ਤੁਸੀਂ
1: ਹਾਂਜੀ
0: ਦੁਆ
1: ਬਿਲਕੁਲ
0: ਕਰੋ ਤੇ
1: ਬਿਲਕੁਲ
0: ਕਬੂਲ ਹੋ ਜਾਂਦੀ ਹੈ।
1: ਬਿਲਕੁਲ ਬਿਲਕੁਲ, ਪ੍ਰੇ ਤਾਂ ਆਪਾਂ ਕਰ ਹੀ ਸਕਦੇ ਹਾਂ, ਬਾਕੀ ਕਹਿੰਦੇ ਹੁੰਦੇ ਆ ਪ੍ਰੇ ਕਰਨ ਨਾਲ ਚਲੋ ਹਰ ਇੱਕ ਇਨਸਾਨ ਦਾ ਫਰਜ਼ ਹੁੰਦਾ ਹੈ, ਬਟ ਉਹਦੇ ਵਿੱਚ ਪਰਮਾਤਮਾ ਦੀ ਜੋ ਪਰਮਾਤਮਾ ਨੂੰ ਮਨਜ਼ੂਰ ਹੈ, ਕਹਿੰਦੇ ਨਾ
0: ਹਾਂਜੀ,
1: ਬਸ ਮਨਜ਼ੂਰੇ ਖੁਦਾ ਹੋਤਾ ਹੈ ਨਾ, ਵਹੀ ਹੋਤਾ ਹੈ
0: ਜੋ
1: ਜੋ ਮਨਜ਼ੂਰੇ
0: ਹੁੰਦਾ
1: ਖੁਦਾ
0: ਉਹ
1: ਹੋਤਾ
0: ਵੀ
1: ਹੈ।
0: ਸਾਡੇ ਵਾਸਤੇ ਚੰਗਾ ਹੁੰਦਾ, ਜੇ ਕੁਝ ਨਹੀਂ ਵਾਪਰਿਆ ਤੇ ਫਿਰ ਉਹ ਵੀ ਸਾਡੇ ਵਾਸਤੇ ਹੀ ਚੰਗਾ ਹੋਏਗਾ, ਹਨਾ।
1: ਹਾਂਜੀ ਕਹਿੰਦੇ ਨਾ, ਇੱਕ ਇੱਕ ਡਾਇਲੌਗ ਸੀਗਾ ਆਜ਼ਾਦ ਮੂਵੀ ਦਾ ਸੀਗਾ, ਧਰਮਿੰਦਰ ਜੀ ਦੀ ਬਾਜੂ, ਮੁੱਦੇ ਲੱਖ ਬੁਰਾ ਚਾਹੇ ਤੋ ਕਿਆ ਹੋਤਾ ਹੈ, ਵਹੀ ਹੋਤਾ ਹੈ ਜੋ ਮਨਜ਼ੂਰੇ ਖੁਦਾ ਹੋਤਾ ਹੈ।
0: ਜੀ ਬਹੁਤ, ਮੈਨੂੰ ਲੱਗਦਾ ਤੁਸੀਂ ਫਿਲਮਾਂ ਦੇ ਜ਼ਿਆਦਾ ਹੀ ਸ਼ੌਕੀਨ ਹੋ, ਮਤਲਬ ਸੇਮ ਟੂ ਸੇਮ ਡਾਇਲੋਗ ਕਾਪੀ ਕਰਨਾ ਨਾ ਪਸੰਦ ਹੈ ਤੁਹਾਡੀ?
1: ਜੀ ਜੀ ਬਿਲਕੁਲ, ਮੈਨੂੰ ਮਿਮਿਕਰੀ ਕਰਨ ਦਾ ਸ਼ੌਂਕ ਹੈ, ਮੈਂ ਅਕਸਰ ਬਹੁਤ ਮੈਂ ਮਿਮਿਕਰੀ ਕਰਦਾ ਹੁੰਦਾ ਜੀ ਤੁਹਾਡੇ ਇੱਥੇ ਪ੍ਰੋਗਰਾਮ ਵਿੱਚ, ਸੀਮਾ ਮਹਿਰਾ ਜੀ ਨਾਲ, ਕਿਉਂਕਿ ਜਦੋਂ ਨਾ ਮੈਂ ਸ਼ੋਅ ਨਹੀਂ ਕਰਨਾ ਚਾਹੁੰਦਾ, ਵੈਸੇ ਮੈਂ ਜੋ ਭੈਣਾਂ ਦਾ ਪ੍ਰੋਗਰਾਮ ਆਉਂਦਾ ਨਾ
0: ਜੀ
1: ਘਰ ਘਰ ਪਰਿਵਾਰ, ਉਹਦੇ ਵਿੱਚ ਮੈਂ ਕਾਲ ਲਗਾ ਚੁੱਕਾ,
0: ਜੀ
1: ਬੰਦਾ ਇੱਕ ਇੱਕ ਭੈਣਾਂ ਦੇ ਪ੍ਰੋਗਰਾਮ ਵਿੱਚ ਕਾਲ ਲਗਾ ਚੁੱਕਾ, ਔਰ ਸੀਮਾ ਮਹਿਰਾ ਜੀ ਪ੍ਰੋਗਰਾਮ ਪੇਸ਼ ਕਰ ਰਹੇ ਸੀ, ਔਰ ਉਹ ਕ੍ਰਿਕਦਾ ਦਾ ਨਾਮ ਸੀਗਾ ਪ੍ਰੀਤਮ ਕੌਰ ਰਾਮਾ ਮੰਡੀ ਤੋਂ,
0: ਓਕੇ ਜੀ।
1: ਔਰ ਸੀਮਾ ਮਹਿਰਾ ਜੀ ਨੂੰ ਪਤਾ ਨਹੀਂ ਲੱਗਾ, ਵੈਸੇ ਸੁਣਨ ਵਾਲੇ ਨੂੰ ਵੀ ਨਹੀਂ ਪਤਾ ਲੱਗਿਆ ਕੌਣ ਹੈ ਇਹ, ਮੈਂ ਹੀ ਗੱਲ ਕਰ ਰਿਹਾ ਸੀ ਉਸ ਟਾਈਮ।
0: ਚਲੋ ਅੱਛੀ ਗੱਲ ਹੈ, ਤੇ ਹੁਣ ਆਪਣੀ ਪਸੰਦ ਵੀ ਦੱਸ ਦਿਓ।
1: ਹਾਂਜੀ ਤੁਸੀਂ ਗਾਣਾ ਸੁਣਾ ਦਿਓ ਰਫੀ ਸਾਹਿਬ ਦੀ ਆਵਾਜ਼ ਵਿੱਚ, ਅਵਲਾਸ਼ਾ ਮੂਵੀ ਦਾ ਗਾਣਾ ਹੈ ਵਾਦੀਆਂ ਮੇਰਾ ਦਾਮਨ।
0: ਜੀ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਤਹਿਤ ਕਾਲ ਕੀਤੀ, ਸਾਡੇ ਨਾਲ ਇੰਨੀ ਵਧੀਆ ਗੱਲ ਕੀਤੀ।
1: ਜੀ ਸ਼ੁਕਰੀਆ ਜੀ।
0: ਜੀ

ਬਿਲਕੁਲ ਜੀ, ਇੱਕ ਕਦਮ ਦੇ ਨਾਲ ਦੂਜਾ ਕਦਮ ਜੋੜ ਕੇ ਅਸੀਂ ਅੱਗੇ ਜ਼ਿੰਦਗੀ ਦੇ ਵਿੱਚ ਵੱਧਦੇ ਹਾਂ, ਅਤੇ ਇਸੇ ਤਰ੍ਹਾਂ ਜਿਹੜੀ ਘੜੀ ਦੀਆਂ ਸੂਈਆਂ ਨੇ ਉਹ ਵੀ ਅੱਗੇ ਵੱਧ ਰਹੀਆਂ ਨੇ। ਸਮਾਂ 1:51 ਸੈਕਿੰਡ ਦਾ, ਯਾਨੀ ਕਿ ਅਸੀਂ ਹੁਣ ਪ੍ਰੋਗਰਾਮ ਦੇ ਆਖਰੀ ਪੜਾਅ ਦੇ ਵਿੱਚ ਤੁਸੀਂ ਸਾਨੂੰ ਕਹਿ ਸਕਦੇ ਹੋ ਕਿ ਅਸੀਂ ਪਹੁੰਚ ਚੁੱਕੇ ਹਾਂ 2 ਵਜੇ ਤੱਕ ਸਾਡਾ ਇਹ ਪ੍ਰੋਗਰਾਮ ਹੈ। ਸੋ ਤੁਸੀਂ ਥੋੜ੍ਹੀ ਜਿਹੀ ਜਲਦੀ ਕਰਨੀ ਹੈ। ਸਾਡੇ ਸਟੂਡੀਓ ਦਾ ਨੰਬਰ 0164242341

0: ਸਟੂਡੀਓ ਦਾ ਜਿਹੜਾ ਨਜ਼ਾਰਾ ਉਹ ਵੀ ਬਹੁਤ ਵਧੀਆ ਹੈ, ਕਿਉਂਕਿ ਸਰੋਤਾ ਸਾਡੇ ਨਾਲ ਵਨ ਟੂ ਵਨ ਇੱਕ ਇੱਕ ਕਰਕੇ ਲਗਾਤਾਰ ਜੁੜਦੇ ਜਾ ਰਹੇ ਨੇ, ਤੇ ਇੱਕ ਹੋਰ ਸਰੋਤਾ ਮੇਰੇ ਨਾਲ ਟੈਲੀਫੋਨ ਲਾਈਨ ਤੇ ਨੇ, ਕਰਦੇ ਆ ਉਹਨਾਂ ਦੇ ਨਾਲ ਗੱਲ। ਹੈਲੋ,
1: ਹੈਲੋ,
0: ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਮੈਡਮ ਜੀ।
0: ਜੀ, ਆਪਣਾ ਨਾਮ ਵੀ ਦੱਸ ਦਿਓ।
1: ਮੈਂ ਗੁਰਤੇਜ ਸਿੰਘ ਆਦੀ ਬਾਲ ਬੋਲਦਾ ਜੀ, ਪਿੰਡ ਭਾਗੂ ਜ਼ਿਲ੍ਹਾ ਬਠਿੰਡਾ ਤੋਂ।
0: ਜੀ, ਤੇ ਫਰਮਾਇਸ਼ ਵੀ ਦੱਸ ਦਿਓ।
1: ਮੈਂ ਦਿਲ ਵਾਲਾ ਜਨੰਦਾ ਲੈ ਜਾਂਗੀ, ਠੀਕ ਨਾਲ ਜੀ ਮਹਿੰਦੀ ਲਗਾ ਕੇ ਰੱਖਣਾ।
0: ਜੀ, ਸ਼ੁਕਰੀਆ। ਪ੍ਰੋਗਰਾਮ ਦੇ ਤਹਿਤ ਤੁਸੀਂ ਸਾਨੂੰ ਕਾਲ ਕੀਤੀ, ਜੁੜੇ ਤੇ ਸਮਾਂ ਘੱਟ ਹੈ, ਤੇ ਇਸ ਕਰਕੇ ਮੈਂ ਤੁਹਾਡੀ ਪਸੰਦ ਦਾ ਗੀਤ ਰੇਡੀਓ ਸੈੱਟ ਤੇ ਪਲੇ ਕਰ ਰਹੀ ਹਾਂ।
1: ਥੈਂਕ ਯੂ ਜੀ ਮੈਡਮ।
0: ਜੀ।

ਲਤਾ ਮੰਗੇਸ਼ਕਰ ਦੀ ਆਵਾਜ਼ ਵਿੱਚ ਤੁਸੀਂ ਇਹ ਗੀਤ ਸੁਣ ਰਹੇ ਸੀ ਤੇ ਇਸ ਗੀਤ ਦੇ ਨਾਲ ਹੀ ਸਾਡਾ ਅੱਜ ਦਾ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ ਇੱਥੇ ਖਤਮ ਹੁੰਦਾ ਹੈ। ਮੈਨੂੰ ਸੀਮਾ ਕਟਾਰੀਆ ਨੂੰ ਅੱਜ ਦਾ ਇਹ ਪ੍ਰੋਗਰਾਮ ਖਤਮ ਕਰਨ ਦੀ ਦਿਓ ਆਗਿਆ। ਨਮਸਕਾਰ।

ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਸਟੂਡੀਓ ਦੀ ਘੜੀ ਮੁਤਾਬਿਕ ਸਮਾਂ 1:59 ਤੇ 20 ਸਕਿੰਟਾਂ ਤੇ ਹੁਣ ਤੋਂ ਕੁਝ ਪਲਾਂ ਬਾਅਦ ਠੀਕ 2 ਵਜੇ ਰਿਲੇਅ ਕਰਾਂਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ, 2:15 ਤੇ ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਤੇ ਉਸ ਦੇ ਤੁਰੰਤ ਬਾਅਦ ਠੀਕ 2:30 ਵਜੇ ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਸੁਰੀਲੀ ਦੁਪਹਿਰ ਤੇ ਹੁਣ ਖਬਰਾਂ ਦੇ ਬੁਲੇਟਿਨ ਲਈ ਕਰੋ ਕੁਝ ਪਲ ਇੰਤਜ਼ਾਰ।

ਹੁਣੇ ਤੁਸੀਂ ਸੁਣ ਰਹੇ ਸੀ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਆਕਾਸ਼ਵਾਣੀ ਐਫਐਮ ਬਠਿੰਡਾ ਐਫਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣ। ਸਾਡੀ ਸਟੂਡੀਓ ਦੀ ਘੜੀ ਤੇ ਸਮਾਂ 2:30 ਤੇ 32 ਸੈਕਿੰਡ ਦਾ ਹੋ ਰਿਹਾ ਹੈ। ਹੁਣ ਪੇਸ਼ ਹੈ ਪ੍ਰੋਗਰਾਮ ਸੁਰੀਲੀ ਦੁਪਹਿਰ।

ਜੀ ਸਰੋਤਿਓ, ਕਰਮਜੀਤ ਕੌਰ ਵੱਲੋਂ ਸੁਣਨ ਵਾਲੇ ਤਮਾਮ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਨਮਸਕਾਰ।

ਲੋ ਜੀ, ਸਾਰੇ ਹੀ ਸਰੋਤਿਆਂ ਨੂੰ ਇੰਤਜ਼ਾਰ ਹੋਏਗਾ ਕਿ ਸਾਡੇ ਖਤ ਪੜੇ ਜਾਣ ਤੇ ਉਹਨਾਂ ਦੀਆਂ ਫਰਮਾਇਸ਼ਾਂ ਵੀ ਅਸੀਂ ਪੂਰੀਆਂ ਕਰਦੇ ਹਾਂ ਤੇ ਤੁਹਾਡੇ ਖਤ ਵੀ ਅਸੀਂ ਸ਼ਾਮਿਲ ਕਰਦੇ ਹਾਂ। ਪਰ ਜਦੋਂ ਤੱਕ ਤੁਹਾਡੇ ਖਤ ਅਸੀਂ ਸ਼ਾਮਿਲ ਕਰਦੇ ਹਾਂ, ਉਦੋਂ ਤੱਕ ਸੁਣਦੇ ਹਾਂ ਜੀ ਮੇਰੀ ਪਸੰਦ ਦੇ ਇਸ ਗੀਤ ਨੂੰ।

0: ਪ੍ਰੋਗਰਾਮਾਂ ਸੰਬੰਧੀ ਜਾਣਕਾਰੀ ਅੱਜ ਸ਼ਾਮ 6:30 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਯੁਵਾਣੀ, ਜਿਸ ਤਹਿਤ ਸਾਡਾ ਹਫ਼ਤਾਵਾਰੀ ਸਿਲਸਿਲਾ ਹੋਵੇਗਾ ਹੈਲੋ ਜੀਨੀਅਸ। ਸਾਡੇ ਨੌਜਵਾਨ ਸਰੋਤੇ ਅਤੇ ਪ੍ਰਤੀਯੋਗਤਾ ਇਮਤਿਹਾਨਾਂ ਦੀ ਤਿਆਰੀ ਕਰਨ ਵਾਲੇ ਸਾਥੀ ਇਸ ਪ੍ਰੋਗਰਾਮ ਵਿੱਚ ਸਾਨੂੰ ਫੋਨ ਕਰਨ ਅਤੇ ਪੁੱਛੇ ਗਏ ਸਵਾਲਾਂ ਦਾ ਜਵਾਬ ਦੇ ਕੇ ਬਣ ਜਾਣ ਮਿਸਟਰ ਜਾਂ ਫਿਰ ਮਿਸ ਜੀਨੀਅਸ। ਫੋਨ ਕਰਨ ਲਈ ਸਟੂਡੀਓ ਦਾ ਫੋਨ ਨੰਬਰ 0164-2240-331। ਸੋ ਸੁਣਨਾ ਜ਼ਰੂਰ ਪ੍ਰੋਗਰਾਮ ਹੈਲੋ ਜੀਨੀਅਸ ਅੱਜ ਸ਼ਾਮ 6:30 ਵਜੇ, ਤੇ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਮਨਦੀਪ ਰਜੋਰਾ।
1: ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮਿਤੀ 14 ਜੁਲਾਈ, ਦਿਨ ਮੰਗਲਵਾਰ, ਸ਼ਾਮ 5:30 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਹਰ ਅਕਾਲ ਉਸਤਤ, ਜਿਸ ਦੇ ਤਹਿਤ ਬਲਜੀਤ ਸ਼ਰਮਾ ਜੀ ਲੈ ਕੇ ਆ ਰਹੇ ਨੇ ਸ਼੍ਰੀਮਦ ਭਾਗਵਤ ਗੀਤਾ ਦਾ ਅਗਲਾ ਅੰਕ।
2: ਹਰੇ ਕ੍ਰਿਸ਼ਨਾ, ਹਰੇ ਕ੍ਰਿਸ਼ਨਾ, ਹਰੇ ਕ੍ਰਿਸ਼ਨਾ।
1: ਪ੍ਰੋਗਰਾਮ ਦੇ ਵਾਚਕ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਮਮਤਾ ਅਰੋੜਾ। ਤਾਂ ਫਿਰ ਸੁਣਨਾ ਨਾ ਭੁੱਲਣਾ, ਮਿਤੀ 14 ਜੁਲਾਈ, ਦਿਨ ਮੰਗਲਵਾਰ, ਸ਼ਾਮ 5:30 ਵਜੇ ਪ੍ਰੋਗਰਾਮ ਹਰ ਅਕਾਲ ਉਸਤਤ।
2: ਹਰੇ

ਮੈਨੂੰ ਪਤਾ ਲੱਗ ਗਿਆ ਜੀ, ਤੁਹਾਨੂੰ ਬੜੀ ਬੇਸਬਰੀ ਨਾਲ ਇੰਤਜ਼ਾਰ ਹੈ ਤੁਹਾਡੇ ਖਤਾਂ ਦਾ, ਤੇ ਖਤਾਂ ਦਾ ਸਿਲਸਿਲਾ ਆਪਾਂ ਸ਼ੁਰੂ ਕਰ ਲੈਂਦੇ ਹਾਂ ਜੀ। ਪਹਿਲਾ ਖਤ ਸਾਡੇ ਕੋਲ ਪਹੁੰਚਿਆ ਹੈ ਜੀ ਗਿੱਦੜਵਾਹਾ ਤੋਂ ਮਨਜੀਤ ਤਨੇਜਾ, ਪ੍ਰਵੀਨ ਤਨੇਜਾ, ਪਾਇਲ, ਹਿਨਾਸ਼ਾ, ਬੇਬੀ ਕੈਰਵੇ, ਤੇ ਅਗਲਾ ਗੀਤ ਵੀ ਸੁਣਨਾ ਚਾਹੁੰਦੇ ਨੇ।

ਸਿੰਘ ਤੇ ਉਹਨਾਂ ਦੇ ਪੋਤੇ ਰਿਆ ਸਿੰਘ। ਅਗਲਾ ਖਤ ਸਾਡੇ ਕੋਲ ਪਹੁੰਚਿਆ ਹੈ ਜੀ, ਇਸੇ ਹੀ ਗੀਤ ਨੂੰ ਸੁਣਨ ਦੀ ਫਰਮਾਇਸ਼। ਕਰਨਵੀਰ ਹਾਊਸ, ਗੁਰੂ ਗੋਬਿੰਦ ਸਿੰਘ ਨਗਰ, ਭੁੱਚੋ ਕੈਂਚੀ, ਬਠਿੰਡਾ ਤੋਂ ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ ਜੋੜਾ, ਕਰਨਵੀਰ ਕਰਨ, ਦਪਿੰਦਰ, ਵਰਿੰਦਰ, ਸਿਮਰਨ, ਕੁਲਦੀਪ, ਏਕਮ, ਦਰਸ਼ਨ ਤੇ ਅਭਿਜੋਤ। ਅਗਲਾ ਖਤ ਵੀ ਸਾਡੇ ਕੋਲ ਪਹੁੰਚਿਆ ਹੈ ਜੀ, ਗਾਂਧੀ ਚੌਂਕ, ਰੋਪੜ, ਪੰਜਾਬ ਤੋਂ, ਹਰਦੇਵ ਮੀਕਾ, ਬਲਵਿੰਦਰ ਵਿਰਕ, ਜੈਤੇਗ ਵਿਰਕ ਤੇ ਮੀਕਾ ਵਿਰਕ। ਅਗਲਾ ਖਤ ਸਾਡੇ ਕੋਲ ਪਹੁੰਚਿਆ ਹੈ ਜੀ, ਇਸੇ ਗੀਤ ਨੂੰ ਸੁਣਨਾ ਚਾਹੁੰਦੇ ਨੇ। ਪਿੰਡ ਕੋਟਸ਼ਮੀਰ ਨੇੜੇ ਠਾਕਰਾਂ ਵਾਲਾ ਡੇਰਾ, ਜਥੇਦਾਰ ਬਾਬਾ ਪਿਆਰਾ ਸਿੰਘ, ਬੁੱਗਰ ਸਿੰਘ ਗੁਲਾਬੂਕਾ, ਸੁਖਪਾਲ ਸਿੰਘ, ਮੇਜਰ ਸਿੰਘ ਪੰਜੂ, ਪ੍ਰਗਟ ਸਿੰਘ ਢਿੱਲੋਂ, ਪੱਪੂ ਸ਼ਰਮਾ, ਜਗਰਾਜ ਬਰਾੜ, ਕਰਮਜੀਤ ਖਾਲਸਾ, ਗੁਰੂ ਘਰ ਧੋਬੀਆਣਾ ਬਠਿੰਡਾ ਤੋਂ, ਬਾਬਾ ਪਾਲ ਨਾਥ ਟਿੱਲੇ ਵਾਲੇ। ਅਗਲਾ ਖੱਤ ਸਾਡੇ ਕੋਲ ਪਹੁੰਚਿਆ ਹੈ ਜੀ, ਸੁਰਜੀਤ ਸਿੰਘ, ਸੀਤਾ ਰਾਮ ਕੇਸਰੀ, ਪਿੰਡ ਕੋਟਲੀ, ਰਾਣਾ ਨੰਬਰਦਾਰ, ਕਾਲਾ ਹਲਵਾਈ, ਰੂਪ ਸਰਵਿਸ ਸਟੇਸ਼ਨ, ਸੁੱਖਾ ਸਰਪੰਚ, ਕੋਠੇ ਵਾਲਾ, ਕੋਠੇ ਢਾਬਾ ਵਾਲੇ, ਪਰਮਿੰਦਰ ਚਾਂਦੀ, ਗੁਰਪ੍ਰੀਤ ਡਾਕਟਰ ਤੇ ਧਰਮਾ ਕੋਟਲੀ ਤੋਂ। ਅਗਲੇ ਖੱਤ ਵੀ ਸਾਡੇ ਕੋਲ ਪਹੁੰਚਿਆ ਹੈ ਜੀ, ਇਸੇ ਗੀਤ ਨੂੰ ਸੁਣਨਾ ਚਾਹੁੰਦੇ ਨੇ ਜੀ। ਮਖੂ ਫਿਰੋਜ਼ਪੁਰ ਤੋਂ ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀਆ ਤੇ ਮਨੀਸ਼ ਬਜਾਜ। ਪਿੰਡ ਘੁੜਿਆਣਾ, ਜ਼ਿਲ੍ਹਾ ਫਾਜ਼ਿਲਕਾ ਤੋਂ ਮਲਕੀਤ ਸਿੰਘ ਘੁੜਿਆਣਾ, ਮਨਜੀਤ ਕੌਰ ਬਠਿੰਡਾ, ਦਵਿੰਦਰ, ਦਪਿੰਦਰ ਸਿੰਘ ਚੇਅਰਮੈਨ ਤੇ ਉਹਨਾਂ ਦੇ ਪੋਤੇ ਗੁਰਸ਼ਬਦ ਸਿੰਘ ਜੀ। ਅਗਲਾ, ਤੁਹਾਡੇ ਜਿਹੜੇ ਵਟਸਐਪ ਰਾਹੀਂ ਮੈਸੇਜ ਪਹੁੰਚੇ ਨੇ ਜੀ, ਉਹਨਾਂ 'ਚੋਂ ਵੀ ਕਈ ਸਰੋਤਿਆਂ ਨੇ ਇਸੇ ਗੀਤ ਨੂੰ ਸੁਣਨ ਦੀ ਫਰਮਾਇਸ਼ ਸਾਡੇ ਤੱਕ ਪਹੁੰਚਦਾ ਕੀਤੀ ਹੈ ਜੀ। ਜ਼ਿਲ੍ਹਾ ਮੁਰਾਦਾਬਾਦ, ਗ੍ਰਾਮ ਸਾਦੁਲ, ਉੱਤਰ ਪ੍ਰਦੇਸ਼ ਤੋਂ ਮੁਕੇਸ਼ ਕਸ਼ਯਪ, ਸ਼ੀਤਲ ਕਸ਼ਯਪ, ਸੋਨੂ, ਸੁਰੇਸ਼, ਰਾਜਪਾਲ ਪੰਕਜ, ਕਾਜਲ, ਸੀਮਾ, ਮਾਨਵੀ, ਤਨਵੀ, ਲਕਸ਼ਿਆ ਸੋਨੀ, ਮੋਹਿਨੀ, ਰਿਤਿਕ ਤੇ ਬਲਵੀਰ ਸਿੰਘ। ਰਮੇਸ਼ ਸਿੰਘ ਬਿੱਲਾ ਚਾਵਲਾ ਪਿੰਡ ਤੇ ਡਾਕਖਾਨਾ ਸੂਈਆਂ ਖਰਵਰ ਖੂਈਆਂ ਸਰਵਰ ਤੋਂ, ਤਹਿਸੀਲ ਅਬੋਹਰ, ਜ਼ਿਲ੍ਹਾ ਫਾਜ਼ਿਲਕਾ ਤੋਂ। ਜੈ ਸ਼੍ਰੀ ਸੰਤੋਸ਼ ਚਾਵਲਾ, ਹੇਮੰਤ, ਦੀਪਕ, ਰਮੇਸ਼ ਚਾਵਲਾ, ਰੈਜਲ, ਹੇਜ਼ਲ, ਵਿਹਾਨ ਚਾਵਲਾ, ਰਿਜੂ, ਬਾਬੂ, ਵੀਹੂ ਚਾਵਲਾ ਤੇ ਇਹਨਾਂ ਦਾ ਸਾਰਾ ਚਾਵਲਾ ਪਰਿਵਾਰ, ਇਹਨਾਂ ਸਾਰਿਆਂ ਹੀ ਦੋਸਤਾਂ ਦੀ ਫਰਮਾਇਸ਼ ਤੇ ਸੁਣਦੇ ਹਾਂ ਜੀ ਜਸਵੀਰ ਜੱਸੀ ਦੀ ਗਾਈ ਇਸ ਗੀਤ ਨੂੰ।

ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ। ਸਾਡੇ ਸਟੂਡੀਓ ਦੀ ਘੜੀ ਤੇ ਸਮਾਂ 2:43 ਤੇ 51 ਸੈਕਿੰਡ ਦਾ ਹੋ ਰਿਹਾ ਹੈ। ਪ੍ਰੋਗਰਾਮ ਚੱਲ ਰਿਹਾ ਹੈ ਜੀ ਸੁਰੀਲੀ ਦੁਪਹਿਰ, ਤੇ ਸੁਰੀਲੀ ਦੁਪਹਿਰ ਦੇ ਦੌਰਾਨ ਤੁਸੀਂ ਲਿਖਣੇ ਹੁੰਦੇ ਹਨ ਜੀ ਖਤ ਤੇ ਵਟਸਐਪ ਰਾਹੀਂ ਮੈਸੇਜ ਭੇਜਣੇ ਹੁੰਦੇ ਹਨ। ਅਗਲਾ ਗੀਤ ਸਾਡੇ ਤੱਕ ਸੁਣਨ ਦੀ ਫਰਮਾਇਸ਼ ਪਹੁੰਚੀ ਹੈ ਜੀ ਜੋਰਡਨ ਸੰਧੂ ਦੀ ਆਵਾਜ਼ 'ਚ। ਜ਼ਿਲ੍ਹਾ ਲੁਧਿਆਣਾ ਤੋਂ ਪੁਰਾਣੀ ਮੰਡੀ ਮੁੱਲਾਪੁਰ ਤੋਂ ਰਾਜੇਸ਼ ਜੈਨ, ਅਰੁਣਾ ਜੈਨ, ਆਕਾਸ਼ ਜੈਨ, ਗੌਤਮ ਜੈਨ, ਰਸਗੁੱਲਾ ਜੈਨ ਤੇ ਨਗੀਨਾ ਜੈਨ। ਮੁੱਲਾਪੁਰ ਮੰਡੀ ਤੋਂ ਕ੍ਰਿਸ਼ਨ ਗੋਪਾਲ ਸ਼ਰਮਾ, ਰਾਜ ਸ਼ਰਮਾ, ਮੰਜੂ ਸ਼ਰਮਾ, ਆਸ਼ੀਸ਼ ਸ਼ਰਮਾ, ਬਿੱਟੂ ਜੈਨ ਤੇ ਦੀਪਕ ਜੈਨ। ਮਸੀਤਾ ਡੱਬ ਵਾਲੀ ਤੋਂ ਦਰਸ਼ਨ ਲੋਟ, ਸਰਗੁਣ, ਇੰਦਰਜੀਤ, ਕਮਲਜੀਤ, ਮੀਨਾਕਸ਼ੀ ਸਾਗਰ ਤੇ ਹਨੀ ਲੋਟ। ਇਸੇ ਗੀਤ ਨੂੰ ਸੁਣਨ ਦੀ ਫਰਮਾਇਸ਼ ਸਾਡੇ ਤੱਕ ਪਹੁੰਚੀ ਹੈ ਜੀ ਕੋਟਵਾ ਨਾਰਾਇਣਪੁਰ ਬਾਬਾ ਪੱਟੀ ਬਾਲੀਆ ਤੋਂ ਓਮ ਪ੍ਰਕਾਸ਼ ਰਾਏ, ਸ਼੍ਰੀਮਤੀ ਊਸ਼ਾ ਰਾਏ, ਅਮਿਤ ਕੁਮਾਰ ਰਾਏ, ਹੈਪੀ ਰਾਏ ਤੇ ਦੂਬੀਹਾ ਨੇਵਾਦਾ ਗਾਜ਼ੀਪੁਰ ਤੋਂ ਪ੍ਰਤੀਕ ਰਾਏ, ਸ਼੍ਰੀਮਤੀ ਰੋਸ਼ਨੀ ਰਾਏ ਤੇ ਪ੍ਰਾਂਜਲ ਰਾਏ। ਇਸੇ ਹੀ ਗੀਤ ਨੂੰ ਸੁਣਨ ਦੀ ਫਰਮਾਇਸ਼ ਸਾਡੇ ਤੱਕ ਪਹੁੰਚੀ ਹੈ ਜੀ ਸਾਦੁਲ ਸ਼ਹਿਰ ਤੋਂ ਓਮ ਪ੍ਰਕਾਸ਼ ਚੌਹਾਨ, ਮਨੂ ਪ੍ਰਕਾਸ਼, ਸ਼ਿਵ ਪ੍ਰਕਾਸ਼ ਤੇ ਵੈਦ ਪ੍ਰਕਾਸ਼ ਚੌਹਾਨ। ਇਸੇ ਹੀ ਗੀਤ ਨੂੰ ਸੁਣਨ ਦੀ ਸਾਡੇ ਤੱਕ ਫਰਮਾਇਸ਼ ਪਹੁੰਚੀ ਹੈ ਜੀ ਲਛਮਣ ਸਿੰਘ ਸਮਾਲਸਰ ਤੋਂ, ਸ਼ਹਿਰ ਬਾਗਾ ਪੁਰਾਣਾ ਤੋਂ ਗਗਨਦੀਪ ਕੌਰ, ਗੁਰਪ੍ਰੀਤ ਕੌਰ, ਪਰਮਜੀਤ ਕੌਰ, ਪਾਲ ਸਿੰਘ ਤੇ ਸਰਦਾਰ ਪਰਮਜੀਤ ਸਿੰਘ ਬਾਗਾ ਪੁਰਾਣਾ ਤੋਂ।

ਜੀ ਅਗਲਾ ਸੁਨੇਹਾ ਅਸੀਂ ਸ਼ਾਮਿਲ ਕਰਨ ਲੱਗੇ ਹਾਂ ਜੀ, ਆਜ਼ਾਦ ਨਗਰ ਲਕਸਰ ਹਰਿਦੁਆਰ ਤੋਂ। ਇਹਨਾਂ ਨੇ ਵਟਸਐਪ ਰਾਹੀਂ ਸਾਡੇ ਤੱਕ ਪਹੁੰਚ ਕੀਤੀ ਹੈ ਜੀ। ਇਹਨਾਂ ਦੇ ਨਾਮ ਤਾਜ ਮੁਹੰਮਦ ਅੰਸਾਰੀ, ਗੁਲਾਬ ਗੁਲਾਮ ਸਾਹਿਰ ਰਾਹੀ, ਮਹਿਰਾਜ ਜਹਾਂ। ਪਿੰਡ ਗਦਰਾਣੇ ਤੋਂ ਜੈਲਾ ਸਿੰਘ, ਪਿੰਡ ਲਾਲਬਾਈ ਤੋਂ ਨਛੱਤਰ ਸਿੰਘ ਢਿੱਲੋਂ, ਪਿੰਡ ਗਿੱਦੜਵਾਹਾ ਤੋਂ ਬਾਬੂ ਸਿੰਘ ਢਿੱਲੋਂ ਅਤੇ ਪਿੰਡ ਢਿਲਵਾ ਤੋਂ ਪ੍ਰਗਟ ਸਿੰਘ। ਇਸੇ ਹੀ ਗੀਤ ਨੂੰ ਸੁਣਨਾ ਚਾਹਿਆ ਹੈ ਜੀ, ਧਨੌਰੀ ਤੇਲੀਵਾਲਾ ਤੋਂ, ਨਿਸਾਰ ਸਲਮਾਨੀ, ਨੌਸ਼ਾਦ ਸਲਮਾਨੀ, ਬੇਬੀ ਆਲਿਆ ਅਤੇ ਆਯਾਨ ਬਾਬੂ। ਨੱਥੂ ਰਾਮ ਸ਼ਰਮਾ ਅਨਾਜ ਮੰਡੀ ਕਾਲਿਆਂਵਾਲੀ ਜ਼ਿਲ੍ਹਾ ਸਿਰਸਾ ਹਰਿਆਣਾ ਤੋਂ। ਇਹਨਾਂ ਨੇ ਵੀ ਇਸੇ ਗੀਤ ਨੂੰ ਸੁਣਨ ਦੀ ਫਰਮਾਇਸ਼ ਸਾਡੇ ਤੱਕ ਪਹੁੰਚਦਾ ਕੀਤੀ ਹੈ ਜੀ। ਨੇੜੇ ਬੰਦ ਫਾਟਕ ਮੌੜ ਮੰਡੀ ਤੋਂ ਸ਼ਿਵਜੀ ਰਾਜ ਪਰਜਾਪਤ, ਮਿੱਠੂ ਕੈਂਥ, ਮਿੱਠੂ ਸਿੰਘ ਕੈਂਥ, ਬੁਰਜ ਮਾਨਸਾ ਤੋਂ ਬੰਸੀ ਰਾਮ ਪਰਜਾਪਤ, ਸਤੀਸ਼ ਕੁਮਾਰ ਬਾਂਸਲ, ਪਿੰਡ ਸਾਵੰਤ ਖੇੜਾ ਸਾਵੰਤ

ਖੇੜਾ ਨੇੜੇ ਮੰਡੀ ਡੱਬ ਵਾਲੀ ਤੋਂ, ਵੜਿੰਗ ਖੇੜਾ ਪੰਜਾਬ ਤੋਂ ਮਿੰਟੂ ਟੋਮਸ, ਪਿੰਕੀ ਲਵਲੀ, ਆਰਤੀ ਅਰੋੜਾ। ਇਸੇ ਗੀਤ ਨੂੰ ਸੁਣਨ ਦੀ ਸਾਡੇ ਤੱਕ ਫਰਮਾਇਸ਼ ਪਹੁੰਚੀ ਹੈ ਜੀ, ਜੋ ਵਟਸਐਪ ਰਾਹੀਂ ਪਹੁੰਚੀ ਹੈ ਜੀ। ਪਿੰਡ ਸਾਵੰਤ ਖੇੜਾ ਤੋਂ ਨੇੜੇ ਮੰਡੀ ਡੱਬ ਵਾਲੀ ਤੋਂ ਕ੍ਰਿਸ਼ਨ ਲਾਲ, ਸਿਮਰੀ ਦੇਵੀ, ਮਨੋਜ ਕੁਮਾਰ, ਪੁਸ਼ਪਾ ਰਾਣੀ, ਸ਼ੈਲੇਂਦਰ ਕੁਮਾਰ। ਪਿੰਡ ਸੰਦੋਹਾ ਨੇੜੇ ਮੌੜ ਮੰਡੀ ਤੋਂ ਜਗਰਾਜ ਸਿੰਘ ਕਣਕ ਵਾਲੀਆ, ਗੰਗਾ ਰਾਮ ਭੁੱਚੋ ਮੰਡੀ ਤੋਂ ਗੋਰਾ ਸਿੰਘ ਚਾਹਲ, ਲਾਲੀ ਸਿੰਘ ਚਾਹਲ, ਸਤਕਾਰਜੀਤ ਸਰਾਭਾ ਤੇ ਸਮਰਿੰਦਰ ਬਾਈਆ। ਇਹਨਾਂ ਸਾਰੇ ਹੀ ਦੋਸਤਾਂ ਦੀ ਰਲੀ ਮਿਲੀ ਫਰਮਾਇਸ਼ ਤੇ ਸੁਣਦੇ ਹਾਂ ਜੀ ਇਸ ਗੀਤ ਨੂੰ।

ਲਓ ਜੀ, ਖਤਾਂ ਦਾ ਸਿਲਸਿਲਾ ਤੁਹਾਡਾ ਸ਼ੁਰੂ ਕਰਦੇ ਹਾਂ ਜੀ। ਵਟਸਐਪ ਰਾਹੀਂ ਸਾਡੇ ਕੋਲ ਸੁਨੇਹੇ ਪਹੁੰਚੇ ਹਨ। ਪਿੰਡ ਮਿੱਡੂ ਖੇੜਾ, ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੋਂ ਰਾਮ ਪ੍ਰਤਾਪ, ਜੋਤੀ, ਸੁਮਨ ਅਤੇ ਮਨੀਸ਼ਾ। ਪਿੰਡ ਜੋਗੀਵਾਲਾ, ਗੰਗਾਨਗਰ ਤੋਂ ਪ੍ਰੇਮ ਸਹਾਰਣ, ਮੋਨਿਕਾ ਅਤੇ ਮਨੀਸ਼ ਸਹਾਰਣ। ਅਗਲਾ ਖੱਤ ਵੀ ਸਾਨੂੰ ਪਹੁੰਚਿਆ ਹੈ ਜੀ ਵਟਸਐਪ ਦੇ ਰਾਹੀਂ। ਬਿਹਾਰੀ ਕਲੋਨੀ ਸ਼ਾਹਦਰਾ, ਦਿੱਲੀ ਤੋਂ ਤੁਲਸੀ ਮਸਕੀਨ, ਵੀਨਾ ਮਸਕੀਨ, ਆਸ਼ੀਸ਼ ਰਾਜਾ, ਚੈਤਨਿਆ ਮਸਕੀਨ, ਇਹ ਪੰਚਕੁਲਾ ਤੋਂ ਸਾਨੂੰ ਖੱਤ ਲਿਖ ਰਹੇ ਨੇ ਜੀ। ਜਲਾਲਾਬਾਦ ਵੈਸਟ ਤੋਂ ਸੁਰੇਸ਼ ਗਗਨੇਜਾ, ਪੂਨਮ ਗਗਨੇਜਾ, ਵਿਸ਼ਾਲ, ਪ੍ਰੀਆ ਦਿਸ਼ਾਨੀ ਅਤੇ ਨਿਮਿਤ ਆਹੂਜਾ, ਇਹਨਾਂ ਸਾਰੇ ਹੀ ਦੋਸਤਾਂ ਦੀ ਫਰਮਾਇਸ਼ ਹੈ ਜੀ।

ਗੁਰਨਾਮ ਭੁੱਲਰ ਦੀ ਆਵਾਜ਼ 'ਚ ਗੀਤ ਸੁਣਨਾ ਚਾਹੁੰਦੇ ਨੇ ਜੀ। ਹੋਰ ਵੀ ਸਾਡੇ ਕੋਲ ਖਤ ਪਹੁੰਚੇ ਹਨ ਜੋ ਗੁਰਨਾਮ ਭੁੱਲਰ ਦੀ ਹੀ ਆਵਾਜ਼ ਨੂੰ ਸੁਣਨਾ ਚਾਹੁੰਦੇ ਨੇ, ਅਤੇ ਆਪਾਂ ਖਤ ਸ਼ਾਮਿਲ ਕਰ ਲੈਂਦੇ ਹਾਂ ਜੀ। ਚਕਲਾ ਬਾਜ਼ਾਰ ਸਮਾਣਾ ਸ਼ਹਿਰ ਤੋਂ ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਰਾਣੀ ਜਿੰਦਲ, ਪੱਪੂ ਸਮਾਇਲ ਖੁਸ਼ਦਿਲ, ਹਸਮੁਖ ਲਾਲ ਜਿੰਦਲ, ਸੰਜੀਵ ਸੁਨੀਤਾ ਬੰਟੀ ਜਿੰਦਲ, ਆਰਜ਼ੂ ਮਹਿਕ ਖੁਸ਼ਦਿਲ ਅਤੇ ਇਹਨਾਂ ਦਾ ਖੁਸ਼ਦਿਲ ਪਰਿਵਾਰ। ਗੁਰੂ ਨਾਨਕਪੁਰਾ ਬਠਿੰਡਾ ਤੋਂ ਵੀ ਇਹੀ ਗੀਤ ਨੂੰ ਸੁਣਨ ਦੀ ਫਰਮਾਇਸ਼ ਤੁਹਾਡੇ ਤੱਕ ਪਹੁੰਚੀ ਹੈ ਜੀ। ਕਿਸ਼ੋਰ ਸਬਲਾਨੀਆ, ਸਾਵਿਤਰੀ ਸਬਲਾਨੀਆ, ਸੁਮਨ ਸਬਲਾਨੀਆ ਅਤੇ ਇਹਨਾਂ ਦੀ ਬੇਟੀ ਅੰਸ਼ੂ। ਏਕਤਾ ਕਲੋਨੀ ਰੋਹਤਕ ਤੋਂ ਸੀਤਾ ਰਾਮ ਕਾਂਗੜਾ, ਬਬੀਤਾ ਬੋਟ, ਨਿਖਿਲ ਕਾਂਗੜਾ, ਤਨਵੀ ਬੋਟ ਅਤੇ ਅੰਕਿਤ ਕਾਂਗੜਾ ਤੋਂ। ਪਿੰਡ ਤੇ ਡਾਕਖਾਨਾ ਖੂਹੀਆਂ ਸਰਵਰ, ਤਹਿਸੀਲ ਅਬੋਹਰ, ਜ਼ਿਲ੍ਹਾ ਫਾਜ਼ਿਲਕਾ ਤੋਂ ਵੀ ਇਸੇ ਗੀਤ ਨੂੰ ਸੁਣਨ ਦੀ ਫਰਮਾਇਸ਼ ਸਾਡੇ ਤੱਕ ਪਹੁੰਚੀ ਹੈ ਜੀ। ਨਾਮ ਹਨ ਜੀ ਰਮੇਸ਼ ਬਿੱਲਾ ਚਾਵਲਾ, ਰਾਇਜ਼ਲ ਹੇਜ਼ਲ ਵਿਹਾਨ ਚਾਵਲਾ ਅਤੇ ਇਹਨਾਂ ਦਾ ਪੂਰਾ ਚਾਵਲਾ ਪਰਿਵਾਰ। ਨਿਊਜ਼ੀਲੈਂਡ ਤੋਂ ਦੇਖੋ ਜੀ, ਨਿਊਜ਼ੀਲੈਂਡ ਤੋਂ ਵੀ ਸਾਡੀ ਸੁਣਨ ਰੇਡੀਓ ਨੂੰ ਸੁਣਨ ਦੀਆਂ ਫਰਮਾਇਸ਼ਾਂ ਸਾਡੇ ਤੱਕ ਪਹੁੰਚ ਜਾਂਦੀਆਂ ਨੇ ਜੀ। ਦੇਖੋ ਦਿਲਾਂ ਨੂੰ ਦਿਲਾਂ ਦੇ ਰਾਹ ਹੁੰਦੇ ਨਾ, ਜਿੰਨਾ ਮਰਜ਼ੀ ਦੂਰ ਹੋਵੇ ਬੰਦਾ ਫਿਰ ਵੀ ਸਾਡੇ ਤੱਕ ਉਹ ਲੈਟਰ ਜਾਂ ਵਟਸਐਪ ਸੁਨੇਹੇ ਦੇ ਜ਼ਰੀਏ ਸਾਨੂੰ ਖੱਤ ਪਾ ਹੀ ਦਿੰਦੇ ਨੇ ਜਾਂ ਵਟਸਐਪ ਰਾਹੀਂ ਸਾਡੇ ਤੱਕ ਪਹੁੰਚ ਕਰ ਹੀ ਲੈਂਦੇ ਨੇ। ਅਤੇ ਨਿਊਜ਼ੀਲੈਂਡ ਤੋਂ ਜੀ ਉਹਨਾਂ ਨੇ ਵਟਸਐਪ ਰਾਹੀਂ ਪਹੁੰਚ ਕੀਤੀ ਹੈ ਜੀ ਸਾਡੇ ਤੱਕ। ਇਹਨਾਂ ਦੇ ਨਾਮ ਹਨ ਜੀ ਅਭਿਸ਼ੇਕ ਜੈਨ, ਮਨਜਿੰਦਰ ਸੰਧੂ, ਜਸ਼ਨਪ੍ਰੀਤ ਸੰਧੂ ਅਤੇ ਇਹਨਾਂ ਦੇ ਪੋਤਰੇ ਆਸ਼ੀਸ਼ ਖੁਰਾਨਾ, ਹਰਸ਼ ਧੀਰ। ਇਹਨਾਂ ਨੇ ਕਿਹਾ ਜੀ ਗੁਰਨਾਮ ਭੁੱਲਰ ਦੀ ਆਵਾਜ਼ 'ਚ ਸਾਨੂੰ ਗੀਤ ਸੁਣਾ ਦਿਓ, ਜ਼ਰੂਰ ਤੁਹਾਡੀ ਫਰਮਾਇਸ਼ ਪੂਰੀ ਕਰਾਂਗੇ ਜੀ। ਇਹਨਾਂ ਸਾਰੇ ਹੀ ਦੋਸਤਾਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਜੀ ਗੁਰਨਾਮ ਭੁੱਲਰ ਦੇ ਗਾਏ ਇਸ ਗੀਤ ਨੂੰ।

ਲਓ ਜੀ, ਲਾਸਟ ਤੇ ਕੁਛ ਕੁ ਖਤ ਅਸੀਂ ਹੋਰ ਸ਼ਾਮਿਲ ਕਰ ਲੈਂਦੇ ਹਾਂ। ਪਿੰਡ ਤਿਉਣਾ, ਜ਼ਿਲ੍ਹਾ ਬਠਿੰਡਾ ਤੋਂ ਮੰਗਾ ਸਿੰਘ ਬਰਾੜ, ਗੁਰਮੇਲ ਸਿੰਘ ਬਰਾੜ, ਮਹਿਕਦੀਪ ਕੌਰ ਬਰਾੜ, ਕਰਨਦੀਪ ਸਿੰਘ ਬਰਾੜ। ਅਤੇ ਅਗਲਾ ਖਤ ਸਾਡੇ ਕੋਲ ਪਹੁੰਚਿਆ ਹੈ ਜੀ ਮਹਿਸ ਗੇਟ ਨਾਭਾ ਤੋਂ ਸੋਮਦੱਤ ਕੈਰਵ, ਜੋਤੀ ਰਾਣੀ, ਗੁਰਮੰਨਤ। ਵਟਸਐਪ ਰਾਹੀਂ ਵੀ ਸਾਡੇ ਕੋਲ ਸ਼ਿਰਕਤ ਕੀਤੀ ਹੈ ਜੀ ਕਈ ਸਰੋਤਿਆਂ ਨੇ, ਉਹਨਾਂ ਦੇ ਨਾਮ ਸ਼ਾਮਿਲ ਕਰ ਲੈਂਦੇ ਹਾਂ ਜੀ ਇਸ ਪ੍ਰੋਗਰਾਮ ਦੇ ਤਹਿਤ। ਨੱਥੂ ਰਾਮ ਸ਼ਰਮਾ ਅਨਾਜ ਮੰਡੀ ਕਾਲਿਆਂ ਵਾਲੀ, ਜ਼ਿਲ੍ਹਾ ਸਿਰਸਾ, ਹਰਿਆਣਾ ਤੋਂ, ਇਹਨੂੰ ਵੀ ਗੀਤ ਸੁਣਨਾ ਚਾਹੁੰਦੇ ਨੇ ਜੀ। ਚੰਡੀਗੜ੍ਹ ਤੋਂ ਸਤੀਸ਼ ਅਨੇਜਾ, ਬਿਮਲਾ ਅਨੇਜਾ, ਸ਼ੈਫਾਲੀ ਸ਼ੈਫੀ ਅਤੇ ਮਾਸਟਰ ਡੇਵਿਸ, ਜੋ ਸਾਰੇ ਇਸੇ ਗੀਤ

ਇਸ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾਉਣ ਲਈ ਤਕਨੀਕੀ ਸਾਥ ਦਿੱਤਾ ਸਮੂਹ ਤਕਨੀਕੀ ਟੀਮ ਨੇ ਤੇ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ ਤੇ ਇਸੇ ਗੀਤ ਦੇ ਨਾਲ ਮੈਨੂੰ ਕਰਮਜੀਤ ਕੌਰ ਨੂੰ ਅੱਜ ਦਾ ਪ੍ਰੋਗਰਾਮ ਸੁਰੀਲੀ ਦੁਪਹਿਰ ਇੱਥੇ ਹੀ ਖਤਮ ਕਰਨ ਦੀ ਦਿਓ ਆਗਿਆ। ਧੰਨਵਾਦ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸੁਰੀਲੀ ਦੁਪਹਿਰ, ਆਕਾਸ਼ਵਾਣੀ ਐਫ ਐਮ ਬਠਿੰਡਾ, ਐਫ ਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ ਏ ਆਈ ਆਰ 'ਤੇ ਤੁਸੀਂ ਸੁਣ ਰਹੇ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ। ਸਾਡੇ ਸਟੂਡੀਓ ਦੀ ਘੜੀ 'ਤੇ ਸਮਾਂ 2:59 ਦਾ ਹੋ ਰਿਹਾ ਹੈ। ਹੁਣ ਤੋਂ ਥੋੜ੍ਹੀ ਦੇਰ ਬਾਅਦ ਰਿਲੇ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਜੋ ਕਿ ਸਮਾਂ 3 ਵਜੇ ਰਿਲੇ ਕਰਾਂਗੇ ਪ੍ਰੋਗਰਾਮ ਸਖੀ ਸਹੇਲੀ, ਤੇ 4 ਵਜੇ ਦਾ ਸਮਾਂ ਰਹੇਗਾ ਪ੍ਰੋਗਰਾਮ ਹੈਲੋ ਫਰਮਾਇਸ਼ ਦਾ।

Sony á. ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਸੇਵਾ ਦੇ ਪ੍ਰਸਾਰਣ। FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੇ ਸਟੂਡੀਓ ਦੀ ਘੜੀ ਦੇ ਮੁਤਾਬਿਕ ਸ਼ਾਮ ਦੇ 5:28 ਹੋਏ ਨੇ। ਹੁਣ ਪੇਸ਼ ਹੈ ਜੀ ਪ੍ਰੋਗਰਾਮ ਕਿਸਾਨ ਵਾਨੀ। ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਨੇ ਕੁਲਵਿੰਦਰ ਔਲਖ।

0: ਪ੍ਰੋਗਰਾਮ ਕਿਸਾਨ ਵਾਣੀ ਲੈ ਕੇ ਹਾਜ਼ਰ ਹਾਂ ਮੈਂ ਤੁਹਾਡਾ ਰੇਡੀਓ ਦੋਸਤ ਪ੍ਰੋਗਰਾਮ ਦਾ ਹੋਸਟ ਕੁਲਵਿੰਦਰ ਔਲਖ। ਮੇਰੇ ਵੱਲੋਂ ਸਾਰੇ ਕਿਸਾਨ ਵੀਰਾਂ ਭੈਣਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਦਾਬ ਸਲਾਮ। ਕਿਸਾਨ ਵੀਰੋ, ਅੱਜ ਦੇ ਪ੍ਰੋਗਰਾਮ ਦਾ ਵਿਸ਼ਾ ਤੁਹਾਨੂੰ ਪਹਿਲਾਂ ਦੱਸ ਦਈਏ ਕਿ ਨਰਮੇ ਕਪਾਹ ਦੇ ਕੀੜਿਆਂ ਦੀ ਸਰਵਪੱਖੀ ਰੋਕਥਾਮ, ਇਸ ਵਿਸ਼ੇ ਦੇ ਉੱਪਰ ਅਸੀਂ ਜਾਣਕਾਰੀ ਦੇਣੀ ਹੈ ਤੁਹਾਨੂੰ। ਨਰਮਾ ਕਪਾਹ ਪੰਜਾਬ ਦੀ ਇੱਕ ਬਹੁਤ ਹੀ ਮਹੱਤਵਪੂਰਨ ਨਕਦੀ ਫਸਲ ਹੈ ਕਿਸਾਨ ਭਰਾਵੋ, ਅਤੇ ਹਰ ਸਾਲ ਕੀੜਿਆਂ ਦਾ ਹਮਲਾ ਜਿਹੜਾ, ਕੀੜਿਆਂ ਦਾ ਕਰੋਪ ਹੈ ਜਿਹੜਾ, ਉਹਦੇ ਕਰਕੇ ਸਾਡੇ ਕਿਸਾਨਾਂ ਦੀ ਚਿੰਤਾ ਅਕਸਰ ਆ ਜਿਹੜੀ ਉਹ ਬਣੀ ਰਹਿੰਦੀ ਹੈ। ਅਤੇ ਜੇਕਰ ਸਮੇਂ ਸਿਰ ਇਹਦੀ ਪਹਿਚਾਣ ਕਰ ਲਈਏ, ਵਿਗਿਆਨਿਕ ਢੰਗ ਤਰੀਕਿਆਂ ਦੇ ਨਾਲ ਅਸੀਂ ਇਹਦੀ ਰੋਕਥਾਮ ਕਰ ਲਈਏ ਤਾਂ ਫਸਲ ਨੂੰ ਵੱਡੇ ਨੁਕਸਾਨ ਹੋਣ ਤੋਂ ਬਚਾਇਆ ਜਾ ਸਕਦਾ, ਤਾਂ ਬਹੁਤ ਵਧੀਆ ਪੈਦਾਵਾਰ ਵੀ ਇਸ ਫਸਲ ਦੀ ਵਧਾਈ ਜਾ ਸਕਦੀ ਹੈ। ਤਾਂ ਕਿਸਾਨ ਭਰਾਵੋ, ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਜਿਹੜਾ ਉਹ ਗੱਲਬਾਤ ਕਰਨੀ ਹੈ ਨਰਮੇ ਕਪਾਹ ਦੇ ਕੀੜਿਆਂ ਦੀ ਸਰਵਪੱਖੀ ਰੋਕਥਾਮ ਦੇ ਲਈ, ਇਸ ਵਿਸ਼ੇ 'ਤੇ ਜਾਣਕਾਰੀ ਦੇਣ ਦੇ ਲਈ ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਮਾਹਿਰ ਡਾਕਟਰ ਸਾਡੇ ਨਾਲ ਨੇ, ਸਤਨਾਮ ਸਿੰਘ, ਪ੍ਰਿੰਸੀਪਲ ਕੀਟ ਵਿਗਿਆਨੀ, ਖੇਤਰੀ ਖੋਜ ਕੇਂਦਰ ਫਰੀਦਕੋਟ। ਆਓ ਕਿਸਾਨ ਭਰਾਵੋ, ਸਭ ਤੋਂ ਪਹਿਲਾਂ ਪ੍ਰੋਗਰਾਮ ਕਿਸਾਨ ਬਾਣੀ ਦੇ ਵਿੱਚ ਡਾਕਟਰ ਸਾਹਿਬ ਹੋਰਾਂ ਦਾ ਸਵਾਗਤ ਕਰਦੇ ਹਾਂ ਅਤੇ ਬਾਅਦ ਵਿੱਚ ਇਸ ਵਿਸ਼ੇ ਦੇ ਉੱਪਰ ਉਹਨਾਂ ਪਾਸੋਂ ਜਾਣਕਾਰੀਆਂ ਪ੍ਰਾਪਤ ਕਰਾਂਗੇ। ਤਾਂ ਡਾਕਟਰ ਸਾਹਿਬ, ਪ੍ਰੋਗਰਾਮ ਕਿਸਾਨ ਬਾਣੀ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
1: ਬਹੁਤ ਬਹੁਤ ਧੰਨਵਾਦ ਜੀ, ਅਤੇ ਸਾਰੇ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ।
0: ਜੀ, ਤਾਂ ਡਾਕਟਰ ਸਾਹਿਬ, ਸਾਡੇ ਭਾਵੇਂ ਜਿਹੜਾ ਨਰਮਾ ਕਪਾਹ ਦਾ ਰਕਬਾ ਜਿਹੜਾ ਉਹ ਪਿਛਲੀ ਵਾਰੀ ਨਾਲੋਂ ਭਾਵੇਂ ਘੱਟ ਗਿਆ ਹੋਵੇ, ਪਰ ਫਿਰ ਵੀ ਬਹੁਤ ਸਾਰੇ ਕਿਸਾਨ ਭਰਾਵਾਂ ਦਾ ਰੁਝਾਨ ਹੈ, ਬਹੁਤ ਸਾਰੇ ਕਿਸਾਨ ਭਰਾ ਨਰਮਾ ਕਪਾਹ ਦੀ ਫਸਲ ਦੀ ਕਾਸ਼ਤ ਕਰਦੇ ਆ ਜੀ। ਤਾਂ ਜੇ ਨਰਮਾ ਪੱਟੀ ਦੀ ਗੱਲ ਕਰ ਲਈਏ ਤਾਂ ਇਸ ਵੇਲੇ ਬਹੁਤ ਸਾਰੇ ਕੀੜਿਆਂ ਦਾ ਹਮਲਾ ਸਾਡੀ ਫਸਲ 'ਤੇ ਹੁੰਦਾ ਹੈ, ਅਤੇ ਚਾਹੇ ਅਸੀਂ ਜੂੰ ਦੀ ਗੱਲ ਕਰ ਲਈਏ, ਚਿੱਟੇ ਮੱਛਰ ਦੀ ਗੱਲ ਕਰ ਲਈਏ, ਚਾਹੇ ਅਸੀਂ ਤੇਲੇ ਦੀ ਗੱਲ ਕਰ ਲਈਏ, ਅਤੇ ਚਾਹੇ ਸਭ ਤੋਂ ਵੱਡੀ ਜਿਹੜੀ ਹਮਲੇ ਦਾ ਬਣੀ ਹੈ ਉਹ ਕਾਰਨ ਹੈਗਾ ਗੁਲਾਬੀ ਸੁੰਡੀ, ਦੀ ਗੱਲ ਵੀ ਆਪਾਂ ਕਰਨੀ ਹੈ। ਤਾਂ ਡਾਕਟਰ ਸਾਹਿਬ, ਪਹਿਲਾਂ ਜੇ ਅਸੀਂ ਸ਼ੁਰੂ ਕਰ ਲਈਏ ਆਪਾਂ ਭੂਰੀ, ਜੂੰ ਜਾਂ ਥਰਿੱਪ ਤੋਂ, ਤਾਂ ਹੁਣ ਤੁਸੀਂ ਤਾਂ ਸਰਵੇਖਣ ਵੀ ਕਰਦੇ ਹੋ, ਫੀਲਡ ਦੇ ਵਿੱਚ ਜਾਂਦੇ ਹੋ, ਕਿਸਾਨ ਭਰਾ

0: ਦੇ ਨਾਲ ਮਿਲਦੇ ਹੋ ਤਾਂ ਇਸ ਵੇਲੇ ਕਿੰਨਾ ਕੁ ਨੁਕਸਾਨ ਹੈ ਜਿਹੜਾ ਉਹ ਸਾਡੀ ਫਸਲ ਦਾ ਜੂੰ ਥਰਿੱਪ ਭੂਰੀ ਜੂੰ ਕਰ ਸਕਦੀ ਹੈ ਜੀ?
1: ਕੁਲਵਿੰਦਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ, ਅਤੇ ਤੁਸੀਂ ਬਹੁਤ ਵਧੀਆ ਗੱਲ ਸ਼ੁਰੂ ਕੀਤੀ ਕਿ ਆਪਣਾ ਜਿਹੜਾ ਨਰਮੇ ਦਾ ਰਕਬਾ ਜ਼ਰੂਰ ਘਟਿਆ, ਲੇਕਿਨ ਮੈਂ ਇੱਕ ਗੱਲ ਤੁਹਾਨੂੰ ਕਹਾਂਗਾ ਅਤੇ ਕਿਸਾਨ ਵੀਰਾਂ ਨੂੰ ਕਹਿੰਦਾ ਕਿ ਜਿਹੜੀ ਆਪਣੀ ਆਬੋ ਹਵਾ ਹੈ, ਜਿਹੜਾ ਆਪਣਾ ਇੱਥੇ ਦਾ ਵਾਤਾਵਰਨ ਹੈ, ਨਰਮੇ ਤੋਂ ਬਿਨਾਂ ਨਹੀਂ ਸਰਨਾ ਜੀ। ਠੀਕ ਹੈ ਜੀ, ਇਹ ਆਪਾਂ ਜਿਹੜਾ ਜਾਈ ਜਾਂਦੇ ਹਾਂ ਨਰਮੇ ਦਾ ਮੁੜ ਨਰਮੇ ਵਾਲੇ ਪਾਸੇ ਆਪਾਂ ਨੂੰ ਆਉਣਾ ਪੈਣਾ, ਟੈਕਨੋਲੋਜੀਆਂ ਆ ਰਹੀਆਂ ਨੇ ਅਤੇ ਯੂਨੀਵਰਸਿਟੀ ਵੀ ਖੋਜ ਲੱਗੀ ਹੈ। ਅਸੀਂ ਕੋਸ਼ਿਸ਼ ਹੈ ਕਿ ਨਰਮੇ ਦਾ ਜਿਹੜਾ ਏਰੀਆ ਉਹ ਆਉਣ ਵਾਲੇ ਸਮੇਂ 'ਚ ਆਪਾਂ ਵਧਾਈਏ। ਅਤੇ ਹੁਣ ਜੇ ਆਪਾਂ ਗੱਲ ਕਰੀਏ, ਜਿਸ ਹਿਸਾਬ ਦਾ ਆਪਾਂ ਜੋ ਦੇਖ ਰਹੇ ਹਾਂ, ਜਿਹੜੇ ਸਾਡੇ ਸਰਵੇਖਣ ਦੱਸਦੇ ਆ ਜੀ, ਜਿਸ ਹਿਸਾਬ ਅਸੀਂ ਕਿਸਾਨਾਂ ਨਾਲ ਜਿਹੜੇ ਨਰਮਾ ਪੱਟੀ ਦੇ ਆਪਣੇ ਮੁੱਖ ਏਰੀਆ ਹੈ, ਜਿਸ ਤਰ੍ਹਾਂ ਅਬੋਹਰ ਹੋ ਗਿਆ, ਫਾਜ਼ਿਲਕਾ ਹੋ ਗਿਆ, ਮੁਕਤਸਰ, ਬਠਿੰਡਾ, ਇੱਥੇ ਜਾਂਦੇ ਹਾਂ, ਮੇਜਰ ਜਿਹੜੀ ਇਸ ਵਕਤ ਜਿਹੜੀ ਸਭ ਤੋਂ ਵੱਡੀ ਸਮੱਸਿਆ ਆ ਰਹੀ ਹੈ, ਉਹ ਕਾਫੀ ਕਿਸਾਨ ਵੀਰ ਕਹਿੰਦੇ ਆ ਜੀ ਸਾਨੂੰ ਭੂਰੀ ਜੂੰ ਦਾ ਬਹੁਤ ਹਮਲਾ ਹੈ। ਭੂਰੀ ਜੂੰ ਦਾ ਜਿਹੜਾ ਇਹ ਰਸ ਚੂਸਣ ਵਾਲੇ ਕੀੜਿਆਂ 'ਚ ਹੀ ਆਉਂਦਾ ਹੈ, ਇਹ ਖੁਰੇਦ ਕੇ ਪੱਤੇ ਨੂੰ ਖੁਰੇਦ ਕੇ ਉਹਦਾ ਨੁਕਸਾਨ ਕਰਦਾ ਅਤੇ ਫਿਰ ਰਸ ਚੂਸਦਾ। ਅਤੇ ਜੇ ਆਪਾਂ ਹੁਣ ਦੇਖੀਏ, ਜੇ ਖੇਤ 'ਚ ਜਾਂਦੇ ਹਾਂ ਅਤੇ ਜਿਹੜਾ ਪੱਤੇ ਆ ਉਹ ਵਿੱਚੋਂ ਖਣਵੇਂ ਪੱਤੇ ਬਿਲਕੁਲ ਤੁਹਾਨੂੰ ਦੂਰੋਂ ਦਿਖਦੇ ਆ ਅਤੇ ਹੇਠਲਾ ਪਾਸਾ ਉਹਨਾਂ ਦਾ ਚਮਕੀਲੀ ਭਾਅ ਮਾਰ ਰਿਹਾ। ਠੀਕ ਹੈ, ਇਹ ਤੁਹਾਨੂੰ ਬਿਲਕੁਲ ਇਸ ਤੋਂ ਤੁਸੀਂ ਸਮਝ ਸਕਦੇ ਹੋ ਕਿ ਇਹ ਜਿਹੜਾ ਹਮਲਾ ਹੈਗਾ ਇਹ ਭੂਰੀ ਜੂੰ ਦਾ। ਭੂਰੀ ਜੂੰ ਦਾ ਹਮਲਾ ਜ਼ਰੂਰ ਹੋ ਜਾਂਦਾ ਜੀ, ਲੇਕਿਨ ਇਹਦੇ ਵਾਸਤੇ ਕਿਸਾਨ ਨੂੰ ਘਬਰਾਉਣ ਵਾਲਾ, ਕਿਉਂਕਿ ਇਹ ਕੋਈ ਜਿਹੜਾ ਆਰਥਿਕ ਨੁਕਸਾਨ ਹੈ ਇਹ ਇੰਨਾ ਜ਼ਿਆਦਾ ਨਹੀਂ ਹੈ। ਲੇਕਿਨ ਜੇਕਰ ਤੁਹਾਨੂੰ ਇਹ ਲੱਗਦਾ ਹੈ ਕਿ ਭੂਰੀ ਜੂੰ ਦਾ ਹਮਲਾ ਬਹੁਤ ਜ਼ਿਆਦਾ ਹੈ ਅਤੇ ਜੇ ਆਪਾਂ ਖੇਤ ਪਾਣੀ ਵੀ ਮੰਗਦਾ ਅਤੇ ਆਪਾਂ ਇੱਕ ਅੱਧਾ ਪਾਣੀ ਲਾ ਕੇ ਇਸ ਜਿਹੜਾ ਕੀੜੇ ਆ ਉਹਦਾ ਕੰਟਰੋਲ ਕਾਫੀ ਹੈ, 40-50% ਤੱਕ ਕਰ ਸਕਦੇ ਹਾਂ। ਕਿਉਂ? ਕਾਰਨ ਇਹ ਹੈ ਕਿ ਇਹ ਜਿਹੜਾ ਇਹਦਾ ਜੀਵਨ ਚੱਕਰ ਹੈ ਉਹਦੇ ਵਿੱਚ ਇਹ ਆਪਣੀਆਂ ਦੋ ਸਟੇਜਾਂ ਜਿਹੜੇ ਉਹ ਜ਼ਮੀਨ ਦੇ ਵਿੱਚ ਹੀ ਪੂਰੀਆਂ ਕਰਦਾ ਅਤੇ ਜਦੋਂ ਅਸੀਂ ਪਾਣੀ ਲਾਤਾ ਅਤੇ ਉਹ ਜਿਹੜੀਆਂ ਇਹਦਾ ਜਿਹੜਾ ਜੀਵਨ ਚੱਕਰ ਹੈ ਉਹ ਅਸੀਂ ਡਿਸਟਰਬ ਕਰ ਦਿੰਦੇ ਹਾਂ, ਹਿਲਾ ਦਿੰਦੇ ਹਾਂ, ਜਿਹਦੇ ਕਰਕੇ ਕਿ ਇਹਦੀ ਜਿਹੜੀ ਆਉਣ ਵਾਲੀ ਜਿਹੜੀ ਆਬਾਦੀ ਹੈ ਉਹ ਕਾਫੀ ਹੱਦ ਤੱਕ ਕੰਟਰੋਲ ਹੋ ਜਾਂਦੀ ਹੈ। ਉਸ ਤੋਂ ਇਲਾਵਾ ਕਈ ਕੀਟਨਾਸ਼ਕ ਵੀ ਨੇ, ਲੇਕਿਨ ਮੈਂ ਕੀਟਨਾਸ਼ਕਾਂ ਵਾਲੇ ਪਾਸੇ ਆਪਾਂ ਸਿਫਾਰਿਸ਼ ਨਹੀਂ ਕਰਦੇ ਹਾਂ। ਫਾਰਮ ਕਿਸਾਨ ਨੂੰ ਇਹ ਕਹਿੰਦੇ ਕਿ ਜੇਕਰ ਉਹਦੇ ਖੇਤ 'ਚ ਗੁਲਾਬੀ ਸੁੰਡੀ ਦਾ ਵੀ ਹਮਲਾ ਹੈਗਾ ਅਤੇ ਪੂਰੀ ਜੂਈ ਦਾ ਹਮਲਾ ਬਹੁਤ ਜ਼ਿਆਦਾ, ਪੱਤੇ ਸਾਰੇ ਖਣਵੇਂ ਦਿਖ ਰਹੇ ਆ, ਅਤੇ ਇੱਕ ਦਵਾਈ ਜਿਹੜੀ ਹੈਗੀ ਆ ਪ੍ਰੋਫੀਨੋਫਾਸ 500 ml ਪ੍ਰਤੀ ਕਿੱਲੇ ਦੇ ਹਿਸਾਬ ਨਾਲ, ਜਾਂ ਫਿਰ ਡੈਲੀਗੇਟ ਦਵਾਈ। ਡੈਲੀਗੇਟ ਜੇ ਤੁਹਾਨੂੰ ਲੱਗਦਾ ਗੁਲਾਬੀ ਸੁੰਡੀ ਦਾ ਹਮਲਾ ਬਹੁਤ ਜ਼ਿਆਦਾ ਹੈ ਅਤੇ ਨਾਲ ਇੱਧਰੋਂ ਪੂਰੀ ਜੂਈ ਦਾ ਵੀ ਹਮਲਾ, ਕਿਉਂਕਿ ਅਸੀਂ ਵਾਤਾਵਰਨ ਵਿੱਚ ਕੋਸ਼ਿਸ਼ ਇਹ ਕਰਨੀ ਹੈ ਕਿ ਘੱਟ ਤੋਂ ਘੱਟ ਜਿਹੜੇ ਆ ਜਿਹੜੀਆਂ ਕੀਟਨਾਸ਼ਕ ਨੇ ਉਹ ਰਲਾਈਏ ਅਤੇ ਨਾਲੇ ਆਪਣੇ ਖੀਸਾ ਜਿਹੜਾ ਉਹਦੇ ਵਿੱਚ ਵੀ ਕੁਛ ਬੱਚਤ ਕਰੀਏ। ਜੇ ਇੱਕ ਦਵਾਈ ਨਾਲ ਦੋ ਕੀੜੇ ਮਾਰੇ ਜਾ ਸਕਦੇ ਆ ਅਤੇ ਉਸ ਤਰੀਕੇ ਨਾਲ ਵੀ ਆਪਾਂ ਚੱਲੀਏ। ਇਹ ਡੈਲੀਗੇਟ ਦਵਾਈ ਆ, ਬਹੁਤ ਅੱਛਾ ਕੰਟਰੋਲ ਕਰਦੀ ਹੈ ਜੀ ਜੂੰ ਦਾ, 25-30 ਦਿਨ ਤੱਕ ਲਗਭਗ ਜੂੰ ਬਿਲਕੁਲ ਇਹ ਖਾਤਮਾ ਕਰ ਦਿੰਦੀ ਹੈ, ਕੋਈ ਜੂੰ ਦਾ ਹਮਲਾ ਨਹੀਂ। ਨਾਲੋਂ ਇੱਧਰੋਂ ਗੁਲਾਬੀ ਸੁੰਡੀ ਦਾ ਵੀ ਜਿਹੜਾ ਹਮਲਾ ਹੈ ਇਹ ਮਤਲਬ ਪੂਰੀ ਤਰ੍ਹਾਂ ਰੋਕ ਲੈਂਦੀ ਹੈ। ਉਹਦੇ ਵਾਸਤੇ ਇਹ ਜਿਹੜੀ ਦਵਾਈ ਹੈ 170 ml ਜਿਹੜੀ ਹੈ ਪ੍ਰਤੀ ਕਿੱਲੇ ਦੇ ਹਿਸਾਬ ਨਾਲ, ਏਕੜ ਦੇ ਹਿਸਾਬ ਨਾਲ ਇਹਨੂੰ ਕਰਕੇ ਇਸ ਕੀੜੇ ਤੋਂ ਜਿਹੜੀ ਹੈ ਰੋਕਥਾਮ ਆਪਾਂ ਕਰ ਸਕਦੇ ਹਾਂ ਜੀ।
0: ਜੀ ਤਾਂ ਕਿਸਾਨ ਭਰਾਵੋ, ਇਸ ਤਰੀਕੇ ਅਸੀਂ ਜੂੰ ਭੂਰੀ ਜੂੰ ਥਰਿੱਪ ਨੂੰ ਕਾਬੂ ਕਰ ਸਕਦੇ ਹਾਂ, ਪਰ ਉਹਦੇ ਲਈ ਸਮੇਂ ਸਿਰ ਆਪਣੇ ਖੇਤ ਦਾ ਸਰਵੇਖਣ ਕਿਸਾਨ ਭਰਾਵੋ ਸਮੇਂ ਸਿਰ ਰੋਜ਼ਾਨਾ ਬਹੁਤ ਜ਼ਰੂਰੀ ਹੈ। ਤਾਂ ਡਾਕਟਰ ਸਾਹਿਬ, ਨਰਮਾ ਪੱਟੀ ਦੀ ਗੱਲ ਕਰ ਲਈਏ ਤਾਂ ਇਹ ਸਮੇਂ ਤੇਲੇ ਦਾ ਕਿੰਨਾ ਕੁ ਹਮਲਾ ਜੀ, ਤੇ ਇਹਦੇ ਬਚਾਅ, ਇਹਦੀ ਰੋਕਥਾਮ ਦੇ ਲਈ ਸਾਡੇ ਕਿਸਾਨ ਭਰਾਵਾਂ ਨੂੰ ਕੀ ਕਰਨਾ ਚਾਹੀਦਾ?
1: ਦੇਖੋ ਜੀ, ਤੇਲਾ ਵੀ ਜਿਸ ਤਰ੍ਹਾਂ ਮੈਂ ਦੱਸਿਆ, ਇਹ ਤੇਲਾ ਹੋ ਗਿਆ, ਭੂਰੀ ਜੂੰ ਹੋ ਗਈ, ਜਾਂ ਚਿੱਟਾ ਮੱਛਰ ਹੋ ਗਿਆ, ਇਹ ਰਸ ਚੂਸਣ ਵਾਲੇ ਕੀੜੇ ਹੈਗੇ ਆ। ਇਸ ਤਰ੍ਹਾਂ ਹੀ ਹਰਾ ਤੇਲਾ ਜਿਹੜਾ ਇਸ ਵਕਤ ਕੋਈ ਅੱਜੇ ਐਡੀ ਸਮੱਸਿਆ ਨਹੀਂ ਹੈ, ਲੇਕਿਨ ਜੋ ਸਾਨੂੰ ਲੱਗ ਰਿਹਾ ਜਿਸ ਹਿਸਾਬ ਦਾ ਮੌਸਮ ਹੈ, ਜਿਹੜਾ ਆਪਣਾ ਵਾਤਾਵਰਨ 'ਚ ਹਿਊਮਿਡਿਟੀ ਜਿਹੜੀ ਹੈ ਬਹੁਤ ਜ਼ਿਆਦਾ, ਟੈਂਪਰੇਚਰ ਵੀ ਵਧਿਆ ਹੋਇਆ, ਅਤੇ ਇਹ ਉਸ ਉਹਨਾਂ ਹਾਲਾਤਾਂ ਵਿੱਚ ਇਹਦਾ ਜਿਹੜਾ ਵਾਧਾ ਉਹ ਬੜਾ ਢੁੱਕਵਾਂ ਰਹਿੰਦਾ, ਇਹ ਮਤਲਬ ਇਹੋ ਜਿਹਾ ਮੌਸਮ ਇਹਦੇ, ਅਤੇ ਹਲਕਾ ਹਲਕਾ ਜਿਹੜਾ ਇਹਦਾ ਵਾਧਾ ਜਿਹੜਾ ਉਹ ਕਈ ਖੇਤਾਂ ਵਿੱਚ ਅਸੀਂ ਦੇਖ ਰਹੇ ਹਾਂ ਕਿ ਇਹ ਹਮਲਾ ਵੱਧ ਰਿਹਾ। ਹਮਲੇ ਦਾ ਇਹ ਹੈ ਕਿ ਜੇ ਤੁਸੀਂ ਕਿਸਾਨ ਵੀਰ ਕਹੇ ਕਿ ਹਰੇ ਤੇਲੇ ਦਾ ਹਮਲਾ ਕਿੱਦਾਂ ਉਹ ਪਛਾਣ ਰਿਹਾ, ਉਹ ਪਛਾਣਨ ਦਾ ਤਰੀਕਾ ਇਹੀ ਹੈ ਕਿ ਜੇ ਤੁਸੀਂ ਆਪਣੇ ਖੇਤ ਨੂੰ ਦੇਖੋ, ਪੱਤੇ ਪਹਿਲੇ ਹਲਕੇ ਹਲਕੇ ਕੰਨੀਆਂ ਤੋਂ ਟੇਢੇ ਜਿਹੇ ਹੋਣੇ ਸ਼ੁਰੂ ਹੋ ਜਾਂਦੇ ਆ, ਅਤੇ ਖੇਤ ਵਿੱਚ ਜਿਹੜੇ ਪੱਤੇ ਆ ਉਹ ਬਿਲਕੁਲ ਟੇਢੀ ਮੇਢੀ ਜੀ ਭਾਅ ਮਾਰਦੇ ਆ ਤੁਹਾਨੂੰ, ਅਤੇ ਫਿਰ ਜਿਹੜਾ ਪੱਤਾ ਹੈ ਉਹ ਕੰਨੀਆਂ ਤੋਂ ਜੰਗਾਲਿਆ ਜਾਂਦਾ, ਅਤੇ ਜੇਕਰ ਇਹਦਾ ਹਮਲਾ ਬਹੁਤ ਜ਼ਿਆਦਾ ਵੱਧ ਜਾਵੇ ਅਤੇ ਜਿਹੜਾ ਪੱਤੇ ਆ ਉਹ ਬਿਲਕੁਲ ਸਾੜਾ ਜਿਹਾ, ਬਿਲਕੁਲ ਜਿਹਨੂੰ ਕਹਿੰਦੇ ਪੱਤਿਆਂ ਦਾ ਸਾੜਾ ਜਿਹੜਾ ਉਹ ਜਿਹੜਾ ਉਹ ਦਰਸਾਉਂਦੇ ਆ, ਅਤੇ ਇਹ ਪਛਾਣ ਹੈ ਕੀੜੇ ਦੀ। ਕੀੜੇ ਦਾ ਕੰਟਰੋਲ ਬਹੁਤ ਸੌਖਾ ਹੈ ਕਿਉਂਕਿ ਯੂਨੀਵਰਸਿਟੀ ਨੇ ਇਹਦੇ ਵਾਸਤੇ ਜਿਹੜੀਆਂ ਨੇ ਉਹ ਬਹੁਤ ਅੱਛੀਆਂ ਦਵਾਈਆਂ ਦਿੱਤੀਆਂ। ਇਹਦੇ ਵਿੱਚ ਇੱਕ ਦਵਾਈ ਹੈਗੀ ਹੈ ਜਿਹਦਾ

0: ਤੱਤ ਹੈਗਾ ਟੋਲਫੈਨਫ੍ਰਾਈਡ, ਜਿਹੜੀ ਕਿ ਕੀਫਨ ਦੇ ਨਾਂ 'ਤੇ ਆਉਂਦੀ ਹੈ। ਇਹ ਦਵਾਈ ਜਿਹੜੀ ਹੈ 300 ml ਪ੍ਰਤੀ ਕਿੱਲੇ ਦੇ ਹਿਸਾਬ ਨਾਲ ਪਾ ਕੇ ਅਸੀਂ ਇਸ ਕੀੜੇ ਦਾ ਕੰਟਰੋਲ ਕਰਦੇ ਹਾਂ। ਫਿਰ ਮੈਂ ਇੱਕ ਗੱਲ 'ਤੇ ਆਵਾਂਗਾ, ਜੇਕਰ ਚਿੱਟੇ ਮੱਛਰ ਦਾ ਅਤੇ ਹਰੇ ਤੇਲੇ ਦਾ ਹਮਲਾ ਦੋਨਾਂ ਦਾ ਖੇਤ 'ਚ ਹੈਗਾ ਅਤੇ ਫਿਰ ਸਾਡੇ ਕੋਲ ਇੱਕ ਦਵਾਈ ਜਿਹੜੀ ਹੈਗੀ ਹੈ, ਕੀਟਨਾਸ਼ਕ ਹੈ, ਉਹ ਹੈਗੀ ਹੈ ਓਸ਼ੀਨ। ਓਸ਼ੀਨ ਜਿਹੜੀ ਹੈਗੀ ਹੈ ਇਹ 60 ਗ੍ਰਾਮ ਸੇਵੀਆਂ ਵਾਲੀ ਦਵਾਈ ਹੈਗੀ ਹੈ, 60 ਗ੍ਰਾਮ ਕਿੱਲੇ ਦੇ ਹਿਸਾਬ ਨਾਲ ਅਸੀਂ ਏਕੜ ਦੇ ਵਿੱਚ ਪਾਉਂਦੇ ਹਾਂ ਅਤੇ ਇਹ ਦਵਾਈ ਜਿਹੜੀ ਹੈ ਦੋਨਾਂ ਕੀੜਿਆਂ ਨੂੰ ਕੰਟਰੋਲ ਕਰਦੀ ਹੈ। ਕਿਉਂ ਕੋਸ਼ਿਸ਼ ਅਸੀਂ ਇਹੀ ਕਰਨੀ ਹੈ ਕਿ ਜੇਕਰ ਹਰਾ ਤੇਲਾ ਵੀ ਹੈਗਾ ਅਤੇ ਚਿੱਟਾ ਮੱਛਰ ਵੀ ਹੈਗਾ ਅਤੇ ਆਪਾਂ ਇਸ ਦਵਾਈ ਨਾਲ ਬਹੁਤ ਵਧੀਆ ਕੰਟਰੋਲ, ਜੇਕਰ ਹਰੇ ਤੇਲੇ ਦਾ ਹਮਲਾ ਬਹੁਤ ਜ਼ਿਆਦਾ ਅਤੇ ਫਿਰ ਜਿਹੜੀ ਮੈਂ ਕੀਫਨ ਦਵਾਈ ਦੱਸੀ ਹੈ ਟੋਲਫੈਨਫ੍ਰਾਈਡ, ਇਹ ਦਵਾਈ ਜਿਹੜੀ ਹੈ 300 ml ਕਿੱਲੇ ਦੇ ਹਿਸਾਬ ਨਾਲ ਕਰਕੇ ਅਸੀਂ ਇਸ ਕੀੜੇ ਦੀ ਰੋਕਥਾਮ। ਜੇਕਰ ਖਾਲੀ ਹਰਾ ਤੇਲਾ ਹੈਗਾ, ਕੋਈ ਬਹੁਤਾ ਜ਼ਿਆਦਾ ਉਹਦੀ ਮਿਕਦਾਰ ਜਿਹੜੀ ਹੈਗੀ ਆ, ਭਾਵਾਂ ਜਿਸ ਤਰ੍ਹਾਂ ਦੀ ਵੀ ਹੈਗੀ ਹੈ, ਅਤੇ ਮਤਲਬ ਮੱਧਮ ਜੀ ਉਹਦੀ ਮਿਕਦਾਰ ਹੈਗੀ ਹੈ, ਹਮਲਾ ਜਿਹੜਾ ਮੱਧਮ ਲੈਵਲ ਦਾ ਹੈਗਾ, ਅਤੇ ਫਿਰ ਆਪਣਾ ਦਵਾਈ ਜਿਹੜੀ ਹੈਗੀ ਹੈ ਇੱਕ ਫਲੋਨੀਕਾਮਿਡ, ਆਪਣੇ ਕਿਸਾਨ ਵੀਰ ਜਾਣਦੇ ਵੀ ਇਸ ਦਵਾਈ ਨੂੰ, ਉਹ ਲਾਲਾ ਦੇ ਨਾਂ 'ਤੇ ਆਉਂਦੀ ਹੈ। ਇਹ ਦਵਾਈ 80 ਗ੍ਰਾਮ ਕਿੱਲੇ ਦੀ ਕਰਕੇ ਆਪਾਂ ਇਸ ਕੀੜੇ ਦੀ ਜਿਹੜੀ ਰੋਕਥਾਮ ਹੈ ਉਹ ਸਹੀ ਤਰੀਕੇ ਨਾਲ, ਸਹੀ ਢੰਗ ਨਾਲ ਕਰ ਸਕਦੇ ਹਾਂ
1: ਜੀ। ਤਾਂ ਇੱਕ ਫੋਨ ਲਾਈਨ 'ਤੇ ਸਾਡੇ ਨਾਲ ਕਿਸਾਨ ਭਰਾ ਜੁੜ ਚੁੱਕੇ ਆ, ਉਹਨਾਂ ਦਾ ਵੀ ਸਵਾਲ ਲੈ ਲਈਏ, ਪ੍ਰੋਗਰਾਮ ਦੇ ਵਿੱਚ ਉਹਨਾਂ ਨੂੰ ਸ਼ਾਮਿਲ ਕਰ ਲਈਏ। ਜੀ, ਪ੍ਰੋਗਰਾਮ ਕਿਸਾਨ ਵਾਣੀ ਦੇ ਵਿੱਚ ਸਵਾਗਤ ਹੈ ਜੀ ਤੁਹਾਡਾ, ਕੌਣ ਅਤੇ ਕਿੱਥੋਂ ਗੱਲ ਕਰ ਰਹੇ ਨੇ ਜੀ? ਇਹਨਾਂ ਦਾ ਰਾਬਤਾ ਫਿਲਹਾਲ ਸਾਡੇ ਨਾਲ ਟੁੱਟ ਗਿਆ ਅਤੇ ਕਿਸਾਨ ਭਰਾਵੋ, ਤੁਸੀਂ ਆਪਣਾ ਸਵਾਲ ਸਾਡੇ ਪ੍ਰੋਗਰਾਮ ਕਿਸਾਨ ਵਾਣੀ ਦੇ ਵਿੱਚ ਰੱਖ ਸਕਦੇ ਹੋ। 0164-22-40-331 ਡਾਇਲ ਕਰਕੇ ਤੁਸੀਂ ਡਾਕਟਰ ਸਾਹਿਬ ਸਾਡੇ ਨਾਲ, ਸਤਨਾਮ ਸਿੰਘ ਪ੍ਰਿੰਸੀਪਲ ਕੀਟ ਵਿਗਿਆਨੀ ਖੇਤਰੀ ਖੋਜ ਕੇਂਦਰ ਫਰੀਦਕੋਟ ਤੋਂ ਸਾਡੇ ਨਾਲ ਨੇ। ਨਰਮੇ ਕਪਾਹ ਦੇ ਕੀੜਿਆਂ ਦੀ ਸਰਵਪੱਖੀ ਰੋਕ ਅਸੀਂ ਕਿਵੇਂ ਕਰ ਸਕਦੇ ਹਾਂ, ਇਸ ਵਿਸ਼ੇ 'ਤੇ ਅਸੀਂ ਜਾਣਕਾਰੀ ਦੇ ਰਹੇ ਹਾਂ। ਤਾਂ ਡਾਕਟਰ ਸਾਹਿਬ, ਇਹ ਤਾਂ ਗੱਲ ਕਰ ਲਈ ਆਪਾਂ, ਚਾਹੇ ਭੂਰੀ ਜੂੰ ਹੈ, ਚਾਹੇ ਤੇਲਾ ਹੈ, ਅਤੇ ਚਿੱਟੇ ਮੱਛਰ ਦਾ ਹਮਲਾ ਵੀ ਇਸ ਵੇਲੇ ਹੁੰਦਾ ਜੀ, ਬਹੁਤ ਨੁਕਸਾਨ ਕਰਦਾ ਇਹ ਵੀ, ਇਹਦੇ ਨੁਕਸਾਨ ਅਤੇ ਇਹਦੀ ਰੋਕਥਾਮ ਬਾਰੇ ਵੀ ਜ਼ਰੂਰ ਦੱਸੋ ਜੀ।
0: ਦੇਖੋ ਜੀ, ਜਿਸ ਹਿਸਾਬ ਦਾ ਹੁਣ ਵਾਤਾਵਰਣ ਹੈਗਾ, ਮੈਂ ਉਹੀ ਪਹਿਲਾਂ ਵੀ ਗੱਲ ਕੀਤੀ, ਕਿਉਂਕਿ ਕੀ ਦੇਖਿਆ ਗਿਆ ਨਾ, ਅਸੀਂ ਜਿਹੜੇ ਨਰਮੇ ਦੇ ਖੇਤ ਨੇ ਉਹ ਕਿਤੇ ਜਿੱਥੇ ਵਿਰਲੇ ਟਾਵੇਂ ਹੈਗੇ ਆ, ਮਤਲਬ ਆਪਣਾ ਏਰੀਆ ਜਿਸ ਆਪਾਂ ਕਹਿ ਰਹੇ ਹਾਂ ਕਿ ਕੱਟਿਆ ਹੈ, ਅਤੇ ਆਸੇ ਪਾਸੇ ਸਾਰੇ ਪਾਸੇ ਝੋਨਾ ਹੈ। ਹੁਣ ਆਪਣਾ ਸਮਝੋ, ਇਹ ਜਿਹੜਾ ਹੈਗਾ ਇਹ ਆਰਟੀਫਿਸ਼ਲ ਸਮੁੰਦਰ ਟਾਈਪ ਬਣ ਗਿਆ, ਜਿਹੜਾ ਮਾਹੌਲ ਜਿਹੜਾ ਹੈ ਬਾਹਰ, ਤੁਸੀਂ ਦੇਖੋ ਬਾਹਰ ਬਿਲਕੁਲ ਗੁੰਮ ਪੂਰਾ ਬਣਿਆ ਪਿਆ, ਅਤੇ ਇਹ ਜਿਹੜੀ ਹਾਈ ਹਿਊਮਿਡਿਟੀ ਜਿਹਨੂੰ ਗੁੰਮ ਕਹਿੰਦੇ ਆਪਾਂ, ਇਹ ਹਾਈ ਹਿਊਮਿਡਿਟੀ ਅਤੇ ਜਿਹੜਾ ਟੈਂਪਰੇਚਰ ਜਿਸ ਹਿਸਾਬ ਦਾ ਹੁਣ ਹੈਗਾ, ਇਹ ਬਿਲਕੁਲ ਢੁੱਕਵਾਂ ਹੈਗਾ ਚਿੱਟੇ ਮੱਛਰ ਦੇ ਵਾਧੇ ਵਾਸਤੇ
1: ਜੀ।
0: ਇਸ ਵਕਤ ਹੁਣ ਅਸੀਂ ਕਾਫ਼ੀ ਜਗ੍ਹਾ ਤੋਂ ਬਠਿੰਡੇ ਦਾ ਚਾਹੇ ਸਰਵੇਖਣ ਦੇਖੀਏ, ਚਾਹੇ ਅਬੋਹਰ ਫਾਜ਼ਿਲਕਾ ਦੇਖੀਏ, ਮੁਕਤਸਰ ਦੇਖੀਏ, ਚਿੱਟੇ ਮੱਛਰ ਦਾ ਵਾਧਾ ਜਿਹੜਾ ਉਹ ਪੂਰੀ ਤਰ੍ਹਾਂ ਨਾਲ ਹੋ ਰਿਹਾ ਹੈ
1: ਜੀ,
0: ਕਿਉਂਕਿ ਇਸ ਵਕਤ ਇਹਦੀ ਜਿਹੜੀ ਮਲਟੀਪਲੀਕੇਸ਼ਨ ਹੈ, ਜਿਹੜੀ ਇਹਦਾ ਪ੍ਰਜਨਨ ਹੈ ਉਹ ਵੱਧ ਜਾਂਦਾ ਹੈ, ਬਿਲਕੁਲ ਤੇਜ਼ ਹੈ ਜੀ, ਬਿਲਕੁਲ ਸਹੀ ਟਾਈਮ ਹੈ, ਮਤਲਬ ਕਿ ਇਹ ਆਪਣੀ ਜਿਹੜੀ ਪੀੜ੍ਹੀ ਹੈ ਲਗਭਗ 20-25 ਦਿਨਾਂ 'ਚ ਪੂਰੀ ਕੰਟਰੋਲ ਕਰ ਦਿੰਦੀ ਹੈ ਜੀ, ਇਸ ਵਕਤ ਕੰਪਲੀਟ ਕਰ ਦਿੰਦੀ ਹੈ ਜਿਹੜੀ ਆਪਣੀ ਇਹਦਾ ਜੀਵਨ ਚੱਕਰ ਹੈਗਾ। ਹੁਣ ਜੇ ਮੈਂ ਇਹਦੇ 'ਚ ਗੱਲ ਕਰਾਂ ਕਿ ਚਿੱਟਾ ਮੱਛਰ ਜਿਹੜਾ ਨੁਕਸਾਨ ਕਰਨਾ ਹੈ ਨਾ, ਇਹ ਨੁਕਸਾਨ ਕਰਦਾ 3 ਤਰੀਕੇ ਨਾਲ। ਨਰਮੇ ਦਾ ਇਹ ਬਹੁਤ ਹੀ ਮੁੱਖ ਕੀੜਾ ਆਪਣਾ ਬਣ ਚੁੱਕਿਆ, ਆਪਾਂ ਪਿਛਲੇ ਟਾਈਮ 'ਚ ਹੀ ਦੇਖਿਆ, ਇਹਦੇ ਕਰਕੇ ਸਾਡਾ ਕਾਫ਼ੀ ਨੁਕਸਾਨ ਹੋਇਆ
1: ਜੀ।
0: ਇਹ 3 ਤਰੀਕੇ ਨਾਲ ਨੁਕਸਾਨ ਕਰਦਾ। ਪਹਿਲਾ ਨੁਕਸਾਨ ਜਿਹੜਾ ਇਹਦਾ ਹੈ ਜੀ, ਉਹ ਨੁਕਸਾਨ ਇਹ ਹੈਗਾ ਕਿ ਇਹ ਪੱਤੇ ਨੂੰ ਰਸ ਚੂਸ ਕੇ ਉਹਨੂੰ ਕਮਜ਼ੋਰ ਕਰਦਾ ਹੈ, ਮਤਲਬ ਕਿ ਅਸੀਂ ਇਹ ਵੀ ਦੇਖਿਆ ਹੈ ਕਿ ਗਿਣਤੀ ਜਿਹੜੀ ਹੈ ਇੱਕ ਇੱਕ ਪੱਤੇ 'ਤੇ ਲਗਭਗ 50-50, 100-100, 200-200 ਵੀ ਕਿਤੇ ਕਿਤੇ ਵੱਧ ਜਾਂਦੀ ਹੈ, ਇਸ ਕਰਕੇ ਉਹ ਬੂਟੇ ਨੂੰ ਬਿਲਕੁਲ ਕਮਜ਼ੋਰ ਕਰ ਦਿੰਦਾ ਹੈ
1: ਜੀ। ਅਸੀਂ ਇਹਦੇ ਦੂਜੇ ਅਤੇ ਤੀਜੇ ਨੁਕਸਾਨ ਬਾਰੇ ਵੀ ਜਾਣਾਂਗੇ। ਪਹਿਲਾਂ ਇੱਕ ਕਿਸਾਨ ਸਾਡੇ ਨਾਲ ਟੈਲੀਫੋਨ ਲਾਈਨ 'ਤੇ ਨੇ, ਉਹਨਾਂ ਨੂੰ ਅਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰ ਲਈਏ ਜੀ। ਸਵਾਗਤ ਹੈ ਪ੍ਰੋਗਰਾਮ ਕਿਸਾਨ ਵਾਣੀ ਦੇ ਵਿੱਚ ਜੀ। ਆਪਣਾ ਨਾਮ ਅਤੇ ਗ੍ਰਾਂ ਦੱਸੋ ਜੀ।
2: ਪਿੰਡ ਕੋਟ ਗੁਰੂ ਜੀ।
1: ਹਾਂਜੀ,
2: ਲਾਭ ਸਿੰਘ ਜੀ ਨਾਮ ਜੀ।
1: ਲਾਭ ਸਿੰਘ
2: ਹਾਂਜੀ
1: ਜੀ, ਆਪਣਾ ਸਵਾਲ ਰੱਖੋ, ਡਾਕਟਰ ਸਾਹਿਬ ਸੁਣ ਰਹੇ ਹੈ।
2: ਨਰਮਾ ਜੀ ਕਿੱਲਾ ਤੇ ਜੀ।
1: ਹਾਂਜੀ,
2: ਕਿੱਲਾ ਤੇ ਨਰਮਾ ਜੀ, ਮਤਲਬ ਮੱਛਰ ਮੁੱਛਰ ਤਾਂ ਨਹੀਂ ਹੈਗਾ ਜੀ ਹਜੇ ਤੱਕ ਜੀ, ਕੋਈ ਵੀ ਕੋਈ ਬਿਮਾਰੀ ਨਹੀਂ ਜੀ
1: ਜੀ।
2: ਹੈਲੋ,
1: ਹਾਂਜੀ ਹਾਂਜੀ ਸੁਣ ਰਹੇ ਹਾਂ, ਤੁਸੀਂ ਆਪਣਾ ਸਵਾਲ ਕੰਪਲੀਟ ਕਰੋ।
0: ਠੀਕ ਹੈ ਜੀ, ਲਾਭ ਸਿੰਘ ਜੀ, ਮੈਂ ਤੁਹਾਨੂੰ ਦੱਸਦਾ ਹਾਂ ਕਿ ਅਜੇ ਜਿਹੜਾ ਤੁਸੀਂ ਜਿਹੜੀ 13-045 ਹੈ ਉਹਦਾ ਸਪਰੇ ਦਾ ਢੁੱਕਵਾਂ ਟਾਈਮ ਹੈ, ਜਦੋਂ ਤੁਸੀਂ ਮੰਨੋ ਕਿ 100 ਪੈਸੇ 'ਚੋਂ 40 ਪੈਸੇ, ਮਤਲਬ ਜੇ 40% ਤੁਹਾਨੂੰ ਲੱਗਦਾ ਹੈ ਕਿ ਫਲ ਜਿਹੜਾ ਉਹ ਚੱਕਿਆ ਗਿਆ ਹੈ, ਉਹ ਟਾਈਮ 'ਤੇ ਤੁਸੀਂ ਕਰੋ। ਅਜੇ ਤੁਸੀਂ 5-7, ਕਿਉਂਕਿ ਅਜੇ ਕਹਿੰਦੇ ਤੁਸੀਂ ਤੁਹਾਡੇ ਮੁਤਾਬਕ ਫੁੱਲ ਡੋਡੀ ਅਜੇ ਥੋੜ੍ਹੀ ਚੱਕੀ ਹੈ, ਤੁਸੀਂ ਲਗਭਗ ਅਜੇ ਥੋੜ੍ਹੇ

0: 10 ਦਿਨ ਜਿਹੜਾ ਹੈਗਾ ਵੇਟ ਕਰ ਲਓ, ਹਫ਼ਤਾ ਦੋ ਹਫ਼ਤਾ, ਹਫ਼ਤੇ ਡੇਢ ਹਫ਼ਤੇ ਬਾਅਦ ਤੁਸੀਂ ਜਦੋਂ ਲੱਗਦਾ ਕਿ 25-30 ਪੈਸੇ ਜਿਹੜਾ ਤੁਹਾਡਾ ਇਹਦਾ ਫਲ ਚੱਕਿਆ ਗਿਆ, ਅਤੇ ਉਸ ਟਾਈਮ 'ਤੇ ਤੁਸੀਂ 13045 ਦੋ ਕਿਲੋ ਕਿੱਲੇ ਦੇ ਹਿਸਾਬ ਨਾਲ ਤੁਸੀਂ ਇਹ ਲਗਭਗ 4 ਸਪਰੇਆਂ ਲਗਾਤਾਰ ਹਫ਼ਤੇ ਤੋਂ 10 ਦਿਨ ਦੇ ਵਕਫੇ 'ਤੇ ਕਰਨੀਆਂ। ਇਹਦੇ ਨਾਲ ਤੁਹਾਡੀ ਫੁੱਲ ਡਿਊਟੀ ਜਿਹੜੀ ਉਹ ਟਿੱਕੀ ਰਹੂਗੀ ਅਤੇ ਨਰਮੇ ਦਾ ਖੜਾ ਜਿਹੜਾ ਉਹ ਵਧੀਆ ਰਹਿਣਾ ਜੀ।
1: ਜੀ, ਤਾਂ ਡਾਕਟਰ ਸਾਹਿਬ ਅਸੀਂ ਗੱਲ ਕਰ ਰਹੇ ਸੀ ਚਿੱਟੇ ਮੱਛਰ ਦੇ ਨੁਕਸਾਨ ਦੀ, ਤਾਂ ਜਿਵੇਂ ਤੁਸੀਂ ਇੱਕ ਨੁਕਸਾਨ ਦੱਸਿਆ ਤੇ ਇਹਦਾ ਦੂਸਰਾ ਤੇ ਤੀਸਰਾ ਨੁਕਸਾਨ ਕਿਹੜਾ ਜੀ?
0: ਹਾਂਜੀ, ਦੂਸਰਾ ਨੁਕਸਾਨ ਇਹ ਹੈ ਕਿ ਇਹ ਜਿਹੜਾ ਚਿੱਟਾ ਮੱਛਰ ਹੈ ਜੀ, ਇਹ ਪੱਤੇ ਦੇ ਹੇਠਲੇ ਪਾਸੇ ਆਪਣਾ ਜਿਹੜਾ ਰਸ ਚੂਸਦਾ ਜੀ, ਤੇ ਉੱਥੇ ਹੀ ਆਪਣਾ ਅੰਡਬੱਚ ਦਿੰਦਾ, ਤੇ ਜਦੋਂ ਇਹਨੇ ਪੱਤੇ ਦੇ ਹੇਠਲੇ ਪਾਸੇ ਅੰਡਬੱਚ ਆਪਣਾ ਦਿੱਤਾ, ਉਹ ਅੰਡਬੱਚ ਜਾਂ ਜਿਹੜਾ ਚਿੱਟਾ ਮੱਛਰ ਹੈ, ਉੱਡਦਾ ਮੱਛਰ ਹੈ, ਉਹ ਕੀ ਆਪਣੇ ਬਦਨ 'ਚੋਂ ਨਾ ਇੱਕ ਮਿੱਠਾ ਪਦਾਰਥ ਜਿਹੜਾ ਹੈ, ਮਲਮੂਤਰ ਜਿਹੜਾ ਨਾ, ਮਿਠਾਸ 'ਚ ਉਹਦਾ, ਅਤੇ ਉਹਨੇ ਕੀ ਉਹ ਜਿਹੜਾ ਹੇਠਲੇ ਪੱਤੇ 'ਤੇ ਡਿੱਗ ਜਾਂਦਾ, ਹੇਠਲੇ ਪੱਤੇ ਤੋਂ ਡਿੱਗੂਗਾ, ਕਿਉਂਕਿ ਹੁਣ ਤੁਸੀਂ, ਮੈਂ ਤੁਹਾਨੂੰ ਹੁਣ ਪਹਿਲਾਂ ਵੀ ਗੱਲ ਕਰ ਰਿਹਾ ਸੀ ਕਿ ਹੁਣ ਜਿਹੜਾ ਆਸੇ ਪਾਸੇ ਆਲੇ ਦੁਆਲੇ ਵਾਤਾਵਰਨ 'ਚ ਹੁਮਸ ਬਹੁਤ ਜ਼ਿਆਦਾ ਹੈਗੀ ਹੈ, ਕਿਉਂਕਿ ਹੁਣ ਜੇ ਤੁਸੀਂ ਘਰੇ ਇੱਕ ਫੁਲਕਾ ਰੱਖ ਦਿਓ ਜਾਂ ਬ੍ਰੈਡ ਰੱਖ ਦਿਓ ਬਾਹਰ ਜਾਂ ਬਿਸਕਿਟ ਰੱਖ ਦਿਓ, ਉਹ ਸਿੱਲੇ ਜਾਂਦੇ ਆ, ਦੂਜੇ ਦਿਨ ਉਹਨਾਂ 'ਤੇ ਉੱਲੀ ਲੱਗ ਜਾਂਦੀ ਹੈ। ਇਸ ਤਰ੍ਹਾਂ ਹੀ ਇਹ ਨਰਮੇ ਦੇ ਪੱਤੇ 'ਤੇ ਜਦੋਂ ਮਿੱਠਾ ਪਦਾਰਥ ਡਿੱਗ ਜਾਂਦਾ ਉੱਪਰਲੇ ਪਾਸੇ ਦੀ, ਇਹਦੇ ਉੱਪਰ ਜਿਹੜੀ ਹੈ ਕਾਲੀ ਉੱਲੀ ਲੱਗ ਜਾਂਦੀ ਹੈ। ਕਾਲੀ ਉੱਲੀ ਲੱਗਣ ਕਰਕੇ ਕਿਸਾਨ ਵੀਰ ਆਮ ਤੌਰ 'ਤੇ ਕਹਿੰਦਾ ਸਾਨੂੰ ਕਿ ਨਰਮਾ ਜੀ, ਚਿੱਟੇ ਮੱਛਰ ਦਾ ਹਮਲਾ ਇੰਨਾ ਹੋ ਗਿਆ ਕਿ ਨਰਮਾ ਕਾਲਾ ਪੈ ਗਿਆ, ਅਤੇ ਇਹ ਜਿਹੜਾ ਹੈਗਾ ਇਹ ਉਸ ਕਰਕੇ ਹੈਗਾ, ਉਹ ਮਤਲਬ ਜਦੋਂ ਉਹ ਕਾਲਾ ਪਦਾਰਥ, ਕਾਲੀ ਉੱਲੀ ਜੰਮ ਗਈ ਅਤੇ ਨਰਮੇ ਦੀ ਜਿਹੜੀ ਖੁਰਾਕ ਬਣਾਉਣ ਦੀ, ਜਿਹੜੀ ਸੂਰਜ ਦੀ ਰੋਸ਼ਨੀ ਨੂੰ ਵਰਤ ਕੇ ਬਣਾਉਣ ਦੀ ਜਿਹੜੀ ਸਮਰੱਥਾ ਹੈ, ਉਹ ਘੱਟ ਜਾਂਦੀ ਹੈ, ਜਿਹਦੇ ਕਰਕੇ ਬੂਟਾ ਕਮਜ਼ੋਰ ਅਤੇ ਉਹਦਾ ਜਿਹੜਾ ਝਾੜ 'ਤੇ ਬਹੁਤ ਹੀ ਮਾੜਾ ਪ੍ਰਭਾਵ ਪੈਂਦਾ,
1: ਅਸਰ ਪੈਂਦਾ।
0: ਠੀਕ ਹੈ, ਇਸ ਤੋਂ ਬਾਅਦ ਆਪਾਂ ਤੀਜੀ ਗੱਲ 'ਤੇ ਆ ਗਏ ਕਿ ਤੀਜਾ ਨੁਕਸਾਨ। ਤੀਜਾ ਨੁਕਸਾਨ ਜਿਹੜਾ ਇਹਦਾ ਬਹੁਤ ਭਿਆਨਕ ਹੈ ਜੀ, ਉਹ ਇਹ ਹੈਗਾ ਜਿਸ ਤਰ੍ਹਾਂ ਤੁਸੀਂ ਆਪਣੇ ਆਮ ਤੌਰ 'ਤੇ ਆਪਾਂ ਦੇਖਦੇ ਹਾਂ, ਹੁਣ ਆਹ ਜਿਹੜਾ ਮੌਸਮ ਹੈਗਾ ਮੱਛਰ ਦੇ ਵਾਸਤੇ ਬਹੁਤ ਢੁਕਵਾਂ ਮੌਸਮ ਹੈਗਾ, ਜਿਹਦਾ ਮੱਛਰ ਹੈ ਉਹ ਕੋਈ ਡੇਂਗੂ ਹੋ ਗਿਆ, ਮਲੇਰੀਆ, ਉਹ ਫੈਲਾਉਂਦਾ, ਵਾਇਰਸ ਮਤਲਬ ਵਿਸ਼ਾਣੂ ਹੈ। ਇਸ ਤਰ੍ਹਾਂ ਹੀ ਇਹ ਚਿੱਟਾ ਮੱਛਰ ਵੀ ਆਪਣੇ ਬਦਨ ਵਿੱਚ ਜਿਹੜਾ ਹੈ, ਆਪਣੇ ਸਰੀਰ 'ਚ ਵਿਸ਼ਾਣੂ ਜਿਹੜੇ ਆ, ਉਹ ਵਿਸ਼ਾਣੂ ਇਹਦੇ ਬਦਨ 'ਚ ਨੇ, ਜਿਹੜੇ ਕਿ ਜਦੋਂ ਇਹ ਨਰਮੇ 'ਤੇ ਉਹਦੇ 'ਤੇ ਬੈਠਦਾ ਹੈ, ਉਹਦੇ ਤੋਂ ਖੁਰਾਕ ਲੈਂਦਾ, ਅਤੇ ਇਹ ਜਿਹੜੇ ਵਿਸ਼ਾਣੂ ਹੈ ਇਹ ਨਰਮੇ 'ਚ ਪਾ ਦਿੰਦਾ। ਇਹ ਵਿਸ਼ਾਣੂ ਕੀ ਹੈ? ਵਾਇਰਸ ਹੈ, ਜਿਹਨੂੰ ਆਪਾਂ ਟੈਕਨੀਕਲ ਟਰਮ 'ਚ ਕਹਿੰਦੇ ਹਾਂ ਕੋਟਨ ਲੀਫਕਲ ਵਾਇਰਸ। ਕਿਸਾਨ ਵੀਰ ਆਮ ਤੌਰ 'ਤੇ ਕਹਿੰਦਾ ਪੱਤਾ ਮਰੋੜ ਬਿਮਾਰੀ। ਇਸ ਬਿਮਾਰੀ ਵਿੱਚ ਕੀ ਹੋ ਜਾਂਦਾ ਹੈ ਕਿ ਨਰਮੇ ਦੇ ਜਿਹੜੇ ਪੱਤੇ ਆ ਉਹ ਇਕੱਠੇ ਹੋ ਜਾਂਦੇ ਆ, ਉਹਨਾਂ ਦੀਆਂ ਨਾੜਾਂ ਮੋਟੀਆਂ, ਜਾਂ ਪੱਤੇ ਦੇ ਹੇਠਲੇ ਪਾਸੇ ਛੋਟਾ ਜਿਹਾ ਪੱਤਾ ਵੀ ਨਿਕਲ ਜਾਂਦਾ, ਅਤੇ ਕਈ ਵਾਰੀ ਕੀ ਹੈ ਕਿ ਇਹ ਝਾੜ 'ਤੇ ਬਹੁਤ ਹੀ ਬੁਰਾ, ਜੇ ਪਹਿਲਾਂ ਆ ਜਾਵੇ ਤਾਂ ਝਾੜ 'ਤੇ ਬਹੁਤ ਬੁਰਾ ਪ੍ਰਭਾਵ ਪਾਉਂਦਾ
1: ਜੀ।
0: ਇਹਦੇ ਵਾਸਤੇ ਹੁਣ ਇਹ ਵਿਸ਼ਾਣੂ ਆਉਂਦਾ ਕਿੱਥੇ ਹੈ? ਕਿਉਂਕਿ ਇਹ ਜਿਹੜਾ ਚਿੱਟਾ ਮੱਛਰ ਹੈ ਆਫ ਸੀਜ਼ਨ 'ਚ, ਜਦੋਂ ਨਰਮਾ ਨਹੀਂ ਹੈਗਾ, ਇਹ ਨਦੀਨਾਂ 'ਤੇ ਆਪਣਾ ਬਸਰ ਪੂਰਾ ਕਰਦਾ, ਉਸ ਤੋਂ ਹੀ, ਉਹਨਾਂ ਨਦੀਨਾਂ ਤੋਂ ਹੀ ਇਹ ਜਿਹੜੀ ਵਿਸ਼ਾਣੂ ਰੋਗ ਹੈ ਇਹ ਨਰਮੇ 'ਤੇ ਭੇਜਦਾ। ਇਸ ਕਰਕੇ ਆਪਣਾ ਆਲਾ ਦੁਆਲਾ, ਨਦੀਨ ਜਿਹੜੇ ਇਹ ਸਾਫ਼ ਰੱਖਣੇ ਆ, ਠੀਕ ਹੈ। ਅਤੇ ਹੁਣ ਤੁਸੀਂ ਜਿਹੜੀ ਆ ਗਈ ਗੱਲ ਆਪਾਂ ਕੰਟਰੋਲ ਦੀ, ਕਿ ਇਸ ਕੀੜੇ ਦਾ ਕੰਟਰੋਲ ਕਿੱਦਾਂ ਕਰਨਾ। ਇਸ ਕੀੜੇ ਦੇ ਕੰਟਰੋਲ ਵਾਸਤੇ ਸਰਵੇਖਣ ਬਹੁਤ ਜ਼ਰੂਰੀ ਹੈ। ਸਰਵੇਖਣ ਦਾ ਇਹ ਤਰੀਕਾ ਹੈ ਕਿ ਜੇਕਰ ਤੁਹਾਡੇ ਖੇਤ 'ਚ ਕੋਈ ਵਿਸ਼ਾਣੂ ਰੋਗ ਦੀ ਸਮੱਸਿਆ ਨਹੀਂ ਹੈਗਾ, ਤੁਸੀਂ ਆਪਣੇ ਖੇਤ 'ਚ ਜਾਓ, ਦੇਖੋ, ਪੱਤੇ ਨੂੰ ਉਲਟਾ ਕਰੋ, 10-15 ਬੂਟੇ ਦੇਖ ਲਓ, ਜੇ ਤੁਹਾਨੂੰ ਲੱਗਦਾ ਹੈ ਕਿ ਲਗਭਗ ਹਰ ਇੱਕ ਪੱਤੇ 'ਤੇ ਪੂਰਾ ਬਣਿਆ ਪੱਤਾ ਜਿਹੜਾ ਉਹਦੇ 'ਤੇ 6 ਤੋਂ ਵੱਧ ਚਿੱਟੇ ਮੱਛਰ ਦੇ ਜੀਅ ਬੈਠੇ ਜਿਹੜੇ ਦੂਰੋਂ ਸਾਨੂੰ ਦਿਖ ਜਾਂਦੇ ਆ, ਅਤੇ ਇਹਦਾ ਮਤਲਬ ਇਹਦੀ ਜਿਹੜੀ ਆਰਥਿਕ ਕਗਾਰ ETL ਜਿਹਨੂੰ ਕਹਿੰਦੇ ਉਹ ਪਹੁੰਚ ਚੁੱਕੀ ਹੈ, ਅਤੇ ਹੁਣ ਸਪਰੇਅ ਕਰਨ ਦਾ ਜਿਹੜਾ ਸਾਨੂੰ ਜਿਹੜਾ ਫਾਇਦਾ ਉਹ ਪੂਰਾ ਹੋਊਗਾ, ਅਤੇ ਨਾਲੇ ਕੰਟਰੋਲ ਵੀ ਸਹੀ ਹੋਊਗਾ। ਕੰਟਰੋਲ ਕਰਨ ਵਾਸਤੇ ਇਹਦੇ ਵਾਸਤੇ ਅਸੀਂ ਬਹੁਤ ਹੀ ਅੱਛੀਆਂ ਅੱਛੀਆਂ ਜਿਹੜੀਆਂ ਹੁਣ ਨਵੇਂ ਕੈਮੀਕਲ ਜਿਹੜੇ ਆ, ਨਵੇਂ ਮੋਲੀਕਿਊਲ ਜਿਹੜੇ ਆ, ਉਹ ਯੂਨੀਵਰਸਿਟੀ ਨੇ ਸਿਫਾਰਿਸ਼ ਕੀਤੇ ਹੋਏ ਆ। ਲੇਕਿਨ ਜੇਕਰ ਹਮਲਾ ਅਜੇ ਕੋਈ ਜ਼ਿਆਦਾ ਨਹੀਂ ਹੈਗਾ, ਤਾਂ ਕਿਸਾਨ ਵੀਰ ਇੱਦਾਂ ਵੀ ਕਰ ਸਕਦਾ ਕਿ ਨੀਮ, ਜਿਹੜਾ ਨਿੰਬਿਸਿਡੀਨ ਦੇ ਨਾਂ 'ਤੇ ਆਉਂਦਾ ਹੈ, ਜਾਂ ਠੀਕ ਹੈ 1500 PPM 1500 ਤਾਕਤ ਦਾ ਨੀਮ ਜਿਹੜਾ ਉਹ ਲੈ ਕੇ ਲੀਟਰ ਦੇ ਹਿਸਾਬ ਨਾਲ ਉਹ ਆਪਣੇ ਖੇਤ 'ਚ ਸਪਰੇਅ ਕਰ ਸਕਦਾ। ਜੇ ਉਹ ਵੀ ਨਹੀਂ ਕਰਨਾ ਚਾਹੁੰਦਾ, ਤਾਂ ਨੀਮ ਦੀਆਂ ਜਿਹੜੀਆਂ ਗਠੋਲੀਆਂ ਨੇ, ਆਪਣੀਆਂ ਪੱਤੇ ਨੇ, ਜਾਂ ਜਿਹੜੀਆਂ ਉਹਦੀਆਂ ਲਾਵੀਆਂ ਕੁਰਮਲਾਂ ਨੇ, ਉਹਨਾਂ ਨੂੰ ਵੀ ਆਪਾਂ ਉਬਾਲ ਕੇ, ਠੀਕ ਹੈ, 4 ਕਿਲੋ ਮਾਦਾ ਉਬਾਲ ਕੇ ਉਹਨੂੰ ਕੱਪੜ ਛਾਣ ਕਰਕੇ, ਅਤੇ ਇਹ ਜਿਹੜਾ ਕੱਪੜ ਛਾਣ ਜਿਹੜਾ ਕਰਕੇ ਜਿਹੜਾ ਪਾਣੀ ਨਿਕਲੂਗਾ ਲਗਭਗ 1200 ml ਪਾਣੀ, ਮਤਲਬ ਲੀਟਰ ਡੇਢ ਲੀਟਰ ਜਿਹੜਾ ਇਹ ਮਾਦਾ ਜਿਹੜਾ ਇਹ ਆਪਾਂ ਸਪਰੇਅ ਕਰੀਏ, ਅਤੇ ਚਿੱਟੇ ਮੱਛਰ ਨੂੰ ਆਪਾਂ ਹੁਣ ਕੰਟਰੋਲ। ਇਹਦਾ ਕਾਰਨ ਕੀ ਹੈ, ਕਿਉਂ ਕਰਨਾ? ਕਿਉਂਕਿ ਇਸ ਵਕਤ ਜਿਹੜੇ ਆਪਣੇ ਮਿੱਤਰ ਕੀੜੇ ਹੈ ਨਾ, ਉਹਨਾਂ ਦੀ ਆਬਾਦੀ ਬਣ ਰਹੀ ਹੁੰਦੀ ਹੈ। ਉਹ ਆਬਾਦੀ ਹੈ ਕਿ ਜੇ ਅਸੀਂ ਹੁਣ ਹੀ ਕੀਟਨਾਸ਼ਕ ਜ਼ਿਆਦਾ ਕਰ ਦਾਂਗੇ, ਅਤੇ ਇਹ ਜਿਹੜੀ ਇਹਨਾਂ ਦੀ ਜਿਹੜੀ ਪ੍ਰਜਨਨ ਦੀ ਜਿਹੜੀ ਸਪੀਡ ਹੈ

0: ਠੀਕ ਹੈ, ਗਤੀ ਜਿਹੜੀ ਹੈ ਇਹਨਾਂ ਮਿੱਤਰ ਕੀੜਿਆਂ ਦੀ ਘੱਟ ਹੁੰਦੀ ਘੱਟ ਹੁੰਦੀ ਹੈ, ਤੇ ਜਿਹੜਾ ਚਿੱਟੇ ਮੱਛਰ ਦੀ ਇਹਦੀ ਬਹੁਤ ਤੇਜ਼ ਹੈ, ਤੇ ਇਸ ਕਰਕੇ ਫਿਰ ਚਿੱਟਾ ਮੱਛਰ ਬਹੁਤ ਹੀ ਤੇਜ਼ ਹੀ ਵਾਧਾ ਕਰਦਾ ਹੈ, ਤੇ ਇਸ ਕਰਕੇ ਅਸੀਂ ਜੇ ਨੀਮ ਜਿਹੜੀ ਹੈ ਨੀਮ ਦਵਾਈ ਨਾਲ ਵੀ ਨੀਮ ਦੇ ਸਪਰੇ ਨਾਲ ਜਾਂ ਆਪਾਂ ਘਰੇ ਦੇਸੀ ਘੋਲ ਬਣਾ ਕੇ ਨੀਮ ਦੇ ਨਾਲ ਅਸੀਂ ਇਹਨੂੰ ਕੰਟਰੋਲ ਕਰ ਸਕਦੇ ਹਾਂ। ਉਸ ਤੋਂ ਇਲਾਵਾ ਜਿਹੜੀ ਹੈਗੀ ਹੈ ਸਾਡੇ ਕੋਲ ਬਹੁਤ ਅੱਛੀਆਂ ਦਵਾਈਆਂ ਨੇ, ਜਿਹੜੀ ਕਿ ਜਿਸ ਤਰ੍ਹਾਂ ਕਲੈਸਟੋ
1: ਜੀ,
0: ਇਹ ਨਵੀਂ ਯੂਨੀਵਰਸਿਟੀ ਨੇ ਸਿਫਾਰਿਸ਼ ਕੀਤੀ ਹੈ। ਜੇਕਰ ਤੁਹਾਨੂੰ ਲੱਗਦਾ ਕਿ ਚਿੱਟੇ ਮੱਛਰ ਦਾ ਹਮਲਾ ਬਹੁਤ ਜ਼ਿਆਦਾ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਪੱਤੇ ਕਾਲੇ ਪੈ ਰਹੇ ਹੈ, ਅਤੇ ਕਲੈਸਟੋ ਦਵਾਈ ਜਿਹੜੀ ਹੈ ਇਹ 200 ਗ੍ਰਾਮ ਕਿੱਲੇ ਦੇ ਹਿਸਾਬ ਨਾਲ ਕਰਕੇ ਇਹਨੂੰ ਕੰਟਰੋਲ ਕੀਤਾ ਜਾ ਸਕਦਾ। ਇਹ ਦਵਾਈ ਜਿਹੜੀ ਇੱਕ ਹੋਰ ਬਹੁਤ ਜ਼ਰੂਰੀ ਗੱਲ ਹੈ ਚਿੱਟੇ ਮੱਛਰ ਦੇ ਵਿੱਚ, ਚਿੱਟੇ ਮੱਛਰ ਦੇ ਵਿੱਚ ਜ਼ਰੂਰੀ ਗੱਲ ਇਹ ਹੈ ਕਿ ਚਿੱਟੇ ਮੱਛਰ ਉੱਡਦੇ ਮੱਛਰ ਨੂੰ ਮਾਰਨ ਵਾਸਤੇ ਅਤੇ ਜਿਹੜਾ ਇਹਦਾ ਅੰਡ ਬੱਚ ਨੂੰ ਮਾਰਨ ਵਾਸਤੇ, ਇਹ ਦਵਾਈਆਂ ਦੋ ਅਲੱਗ ਅਲੱਗ ਕੀਟਨਾਸ਼ਕ ਅਲੱਗ ਅਲੱਗ ਨੇ। ਤੁਸੀਂ ਇਹ ਕਹੋ ਕਿ ਅਸੀਂ ਇੱਕ ਕੀਟਨਾਸ਼ਕ ਕਰਤਾ ਕਲੈਸਟੋ ਕਰਤਾ ਜਾਂ ਕੋਈ ਸਫੀਨਾ ਕਰਤੀ ਜਾਂ ਓਸ਼ੀਨ ਕਰਤੀ ਅਤੇ ਤੁਹਾਡਾ ਜਿਹੜਾ ਹੈ ਉਹ ਇਹਦਾ ਅੰਡ ਬੱਚ ਵੀ ਮਰ ਜੂਗਾ, ਬਟ ਇਸ ਤਰ੍ਹਾਂ ਨਹੀਂ ਹੈ। ਇਹਦਾ ਅੰਡ ਬੱਚ ਬਿਲਕੁਲ, ਜੇ ਤੁਸੀਂ ਆਪਣੇ ਪੱਤੇ ਦੇ ਹੇਠਲੇ ਪਾਸੇ ਤੁਹਾਨੂੰ ਦੇਖੋ, ਤੁਹਾਨੂੰ ਛੋਟੇ ਛੋਟੇ ਜਿਵੇਂ ਖਸ ਖਸ ਦੇ ਦਾਣੇ ਨਹੀਂ ਹੁੰਦੇ ਉਦਾਂ ਦੇ ਦਿਖਣਗੇ, ਉਹ ਇਹਦਾ ਮਤਲਬ ਇਹ ਹੈ ਕਿ ਉਸ ਟਾਈਮ 'ਤੇ ਤੁਹਾਡੇ ਇਹਦੇ ਵਿੱਚ ਅੰਡ ਬੱਚ ਵੀ ਬਹੁਤ ਹੈ। ਜੇਕਰ ਅੰਡ ਬੱਚ ਵੀ ਬਹੁਤ ਹੈ ਅਤੇ ਨਾਲੇ ਇਹਦੋ ਉੱਡਦਾ ਮੱਛਰ ਹੀ ਹੈ, ਪਹਿਲਾਂ ਤੁਸੀਂ ਉੱਡਦੇ ਮੱਛਰ ਨੂੰ ਮਾਰ ਲਓ, ਜਿਹੜੀ ਮੈਂ ਦਵਾਈਆਂ ਦੱਸੀਆਂ ਕਲੈਸਟੋ ਦੱਸਤੀ, ਸਫੀਨਾ 400 ਜਾਂ ਓਸ਼ੀਨ ਜਿਹੜੀ ਮੈਂ ਕਹੀ ਕਿ ਹਰੇ ਤੇਲੇ ਨੂੰ ਅਤੇ ਚਿੱਟੇ ਮੱਛਰ ਨੂੰ ਵੀ ਕੰਟਰੋਲ ਕਰਦੀ ਹੈ, ਇਹ 80 ਗ੍ਰਾਮ ਕਿੱਲੇ ਦੇ ਹਿਸਾਬ ਨਾਲ ਇਹਨੂੰ ਮਾਰ ਕੇ 3 ਜਾਂ 4 ਦਿਨਾਂ ਬਾਅਦ ਜਿਹੜੀ ਅੰਡ ਬੱਚ ਨੂੰ ਮਾਰਦੀ ਹੈ ਲੈਨੋ ਦਵਾਈ 500 ml ਕਿੱਲੇ ਦੇ ਹਿਸਾਬ ਨਾਲ ਪੈਣੀ ਹੈ, ਅਤੇ ਇਹ ਦਵਾਈ ਦਾ ਛਿੜਕਾਅ ਕਰਕੇ ਤਾਂ ਹੀ ਨਹੀਂ, ਤਾਂ ਜੇ ਤੁਸੀਂ ਇਹ ਛੱਡ ਗਏ, ਤੁਸੀਂ ਇੱਕ ਵਾਰੀ ਉੱਡਦੇ ਮੱਛਰ ਨੂੰ ਕੰਟਰੋਲ ਕਰਤਾ, ਤੁਸੀਂ 10 ਦਿਨਾਂ ਬਾਅਦ ਕਹੋ ਕਿ ਅਸੀਂ ਸਪਰੇਅ ਤਾਂ ਕੀਤੀ ਸੀ ਪੂਰੀ ਸਹੀ ਤਰੀਕੇ ਨਾਲ, ਚਿੱਟਾ ਮੱਛਰ ਇੱਕ ਵਾਰੀ ਘੱਟ ਵੀ ਗਿਆ ਸੀ, ਲੇਕਿਨ ਹੁਣ ਫਿਰ ਵੱਧ, ਕਿਉਂਕਿ ਉਹ ਅੰਡ ਬੱਚ ਨੇ ਫਿਰ ਵਾਪਸ ਬਾਹਰ ਆਉਣਾ ਸ਼ੁਰੂ ਕਰ ਦੇਣਾ ਅਤੇ ਆਬਾਦੀ ਉੱਥੇ ਦੀ ਉੱਥੇ ਖੜੀ ਹੋ ਜਾਣੀ। ਜੇ ਸਹੀ ਤਰੀਕੇ ਨਾਲ ਕੰਟਰੋਲ ਕਰਨਾ ਅਤੇ ਉੱਡਦੇ ਮੱਛਰ ਨੂੰ ਮਾਰ ਕੇ ਫਿਰ ਅੰਡ ਬੱਚ 'ਤੇ। ਇਸ ਤੋਂ ਇਲਾਵਾ ਜਦੋਂ ਨਰਮਾ ਵੱਧ ਗਿਆ, ਮਤਲਬ ਜਦੋਂ ਨਰਮਾ ਤੁਸੀਂ ਮੰਨ ਕੇ ਚਲੋ ਕਿ 90 ਦਿਨਾਂ ਦਾ ਹੋ ਗਿਆ, ਉਸ ਟਾਈਮ 'ਤੇ ਅਸੀਂ ਇੱਕ ਦਵਾਈ ਹੋਰ ਵੀ ਹੈ ਜਿਹੜੀ ਪੋਲੋ, ਇਹ ਬਹੁਤ ਅੱਛਾ ਕੰਟਰੋਲ ਕਰਦੀ ਹੈ, ਉੱਡਦੇ ਮੱਛਰ ਨੂੰ ਵੀ ਬਹੁਤ ਵਧੀਆ ਕੰਟਰੋਲ ਕਰਦੀ ਹੈ। ਇਹ ਅਸੀਂ ਜਿਹੜੀ ਪੋਲੋ ਦਵਾਈ ਹੈ 200 ਗ੍ਰਾਮ ਕਿੱਲੇ ਦੇ ਹਿਸਾਬ ਨਾਲ ਪਾ ਕੇ ਇਸ ਕੀੜੇ ਦੀ ਜਿਹੜੀ ਰੋਕਥਾਮ ਹੈ ਉਹ ਕਰ ਸਕਦੇ ਹਾਂ
1: ਜੀ। ਤਾਂ ਕਿਸਾਨ ਵੀਰੋ, ਪ੍ਰੋਗਰਾਮ ਕਿਸਾਨ ਬਾਣੀ ਦੇ ਵਿੱਚ ਅਸੀਂ ਗੱਲਬਾਤ ਕਰ ਰਹੇ ਹਾਂ ਨਰਮੇ ਕਪਾਹ ਦੇ ਕੀੜਿਆਂ ਦੇ ਸਰਵਪੱਖੀ ਵਿਕਾਸ ਬਾਰੇ। ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਸਵਾਲ ਕਰ ਸਕਦੇ ਹੋ ਸਾਡੇ ਸਟੂਡੀਓ ਦਾ ਨੰਬਰ ਡਾਇਲ ਕਰਕੇ 0164-22-3031। ਤਾਂ ਡਾਕਟਰ ਸਾਹਿਬ, ਗੱਲਬਾਤ ਨੂੰ ਆਪਾਂ ਅੱਗੇ ਵਧਾਉਣੀ ਹੈ ਤਾਂ ਦੇਸੀ ਕਪਾਹ ਸਾਡੇ ਕਿਸਾਨ ਭਰਾਵਾਂ ਨੇ ਜਿਹੜੀ ਕਾਸ਼ਤ ਕੀਤੀ ਹੈ ਜੀ, ਅਸੀਂ ਉਹਦੀ ਵੀ ਗੱਲਬਾਤ ਕਰ ਲਈਏ, ਕਿਉਂਕਿ ਦੇਸੀ ਕਪਾਹ ਦੇ ਉੱਪਰ ਵੀ ਜਿਹੜੇ ਕੀੜਿਆਂ ਦਾ ਹਮਲਾ ਹੁੰਦਾ, ਉਹਦੇ ਤੋਂ ਕਿਵੇਂ ਬਚਾਈਏ ਅਸੀਂ ਇਸ ਨੂੰ ਜੀ।
0: ਭੁਪਿੰਦਰ ਜੀ, ਇਹ ਤੁਹਾਡਾ ਬਹੁਤ ਸਹੀ ਸਵਾਲ ਹੈ ਇਸ ਟਾਈਮ 'ਤੇ, ਕਿਉਂਕਿ ਕਾਫੀ ਹੁਣ ਏਰੀਆ ਐਤਕੀ ਜਿਹੜੀ ਹੈਗੀ ਹੈ ਯੂਨੀਵਰਸਿਟੀ ਦੀ ਵੀ ਇੱਕ ਕਿਸਮ PBD-88 ਆ, ਉਹਦੇ ਵਾਸਤੇ ਵੀ ਕਾਫੀ ਕਿਸਾਨ ਵੀਰਾਂ ਨੇ ਬੀਜ ਲਿਆ, ਅਤੇ ਅਸੀਂ ਜਦੋਂ ਸਰਵੇਖਣ 'ਤੇ ਜਾਂਦੇ ਹਾਂ ਅਤੇ ਕਾਫੀ ਜਗ੍ਹਾ 'ਤੇ ਦੇਖਦੇ ਹਾਂ, ਅਤੇ ਹੁਣ ਜਿਹੜੀ ਦੇਸੀ ਕਪਾਹ ਹੈ ਇਹ ਹੁਣ ਪੂਰੇ ਫਲ ਫੁੱਲ ਫੜਾਕੇ 'ਤੇ ਹੈਗੀ ਹੈ ਜੀ। ਦੇਸੀ ਕਪਾਹ ਵਿੱਚ ਸਾਡਾ ਇੱਕ ਜਿਹਨੂੰ ਕਹਿੰਦੇ ਆ ਅੰਗਰੇਜ਼ੀ ਕਹਿੰਦੇ ਆ ਥੰਬ ਰੂਲ ਹੈਗਾ ਇੱਕ, ਬਿਲਕੁਲ ਕਿਸੇ ਵੀ ਇਹ ਨਹੀਂ ਦੇਖਣਾ ਕਿ ਹੁਣ ਕੀੜਾ ਹੈ ਜਾਂ ਨਹੀਂ ਹੈ, ਕਿਉਂਕਿ ਦੇਸੀ ਕਪਾਹ 'ਤੇ ਹਰਾ ਤੇਲਾ, ਚਿੱਟਾ ਮੱਛਰ, ਪੂਰੀ ਜੂ ਇਹ ਬਹੁਤ ਘੱਟ ਲੱਗਦੀਆਂ ਨੇ। ਇਹਨੂੰ ਜਿਹੜੀ ਇੱਕੋ ਇੱਕ ਸਮੱਸਿਆ ਇਹਦੇ 'ਤੇ ਜਿਹੜੀ ਵੱਡੀ ਹੈ ਉਹ ਹੈਗੀ ਹੈ ਚਿਤਕਬਰੀ ਸੁੰਡੀ ਦੀ। ਜਦੋਂ ਤੁਹਾਨੂੰ ਇਹ ਲੱਗਦਾ ਹੈ ਕਿ ਹੁਣ ਇਹਦੇ ਲਗਭਗ 25-30 ਪੈਸੇ ਜਿਹੜਾ ਫੁੱਲ ਫੜਾਕਾ ਜਿਹੜਾ ਨਰਮੇ 'ਤੇ ਆ ਗਿਆ, ਅਤੇ ਨਾਲ ਹੀ ਫੁੱਲ ਡੋਡੀ ਹੁਣ ਡਿੱਗਦੀ ਵੀ ਹੈ ਕਿਤੇ ਕਿਤੇ, ਫੁੱਲ ਡੋਡੀ ਡਿੱਗਣ ਦਾ ਅਸੀਂ ਇੰਤਜ਼ਾਰ ਨਹੀਂ ਕਰਦਾ, ਬਟ ਜਿੱਥੇ ਵੀ ਨਰਮਾ ਹੁਣ ਫੁੱਲ ਫੜਾਕੇ 'ਤੇ ਹੈਗਾ, ਖਾਸ ਕਰ ਦੇਸੀ ਕਪਾਹ ਜਿੱਥੇ ਵੀ ਫੁੱਲ ਫੜਾਕੇ 'ਤੇ ਹੈ, ਉੱਥੇ ਅਸੀਂ ਚਿਤਕਬਰੀ ਸੁੰਡੀ ਵਾਸਤੇ ਸਪਰੇਅ ਕਰ ਦੇਣਾ, ਚਾਹੇ ਕੀੜਾ ਸਾਨੂੰ ਦਿਖੇ ਚਾਹੇ ਨਾ ਦਿਖੇ। ਜੇ ਤੁਸੀਂ ਉਹ ਉੱਥੇ ਉਹਨੂੰ ਸਪਰੇਅ ਕਰ ਗਏ ਅਤੇ ਤੁਸੀਂ ਜਿਹੜੀ ਹੈ ਲਗਭਗ ਇੱਕ ਬਹੁਤ ਵੱਡਾ ਆਪਣਾ ਜਿਹੜਾ ਨੁਕਸਾਨ ਹੈ ਝਾੜ ਦੇ ਹਿਸਾਬ 'ਤੇ ਉਹ ਤੁਸੀਂ ਕੰਟਰੋਲ ਕਰ ਦੋਗੇ। ਇਹਦੇ ਵਾਸਤੇ ਦਵਾਈਆਂ ਜਿਹੜੀਆਂ ਨੇ, ਪ੍ਰੋਫੀਨੋਫੋਸ ਹੈ 500 ml, ਈਥੀਅਨ ਦਵਾਈ ਹੈ, ਈਥੀਅਨ ਦਵਾਈ ਚਿੱਟੇ ਮੱਛਰ ਨੂੰ ਵੀ ਜੇ ਮਾੜਾ ਮੋਟਾ ਕਿਤੇ ਉਹ ਵੀ ਕੰਟਰੋਲ, ਜਾਂ ਫਿਰ ਪਲੋਕਲੇਮ ਦਵਾਈ ਹੈ 100 ਗ੍ਰਾਮ ਕਿੱਲੇ ਦੇ ਹਿਸਾਬ ਨਾਲ ਉਹ ਵੀ ਕਰ ਸਕਦੇ ਹਾਂ। ਜੇ ਮਤਲਬ ਕਿ ਲੱਗਦਾ ਕਿ ਚਿੱਟੇ ਮੱਛਰ ਦਾ ਹਮਲਾ ਨਹੀਂ ਹੈ, ਅਤੇ ਜਿਹੜੇ ਆਪਣੇ ਸਿੰਥੈਟਿਕ ਦਵਾਈਆਂ ਨੇ ਜਿਸ ਤਰ੍ਹਾਂ ਸਾਈਪਰਮੈਥ੍ਰਿਨ ਹੋ ਗਿਆ ਜਾਂ ਫਿਰ ਡੈਸਿਸ ਹੋ ਗਿਆ, ਇਹ ਦਵਾਈਆਂ ਵੀ ਇਸ ਕੀੜੇ ਦੀ ਰੋਕਥਾਮ ਕਰਦੇ ਨੇ। ਲੇਕਿਨ ਇੱਕ ਜਿਹੜੀ ਜ਼ਰੂਰੀ ਗੱਲ ਮੈਂ ਤੁਹਾਨੂੰ ਇਹ ਦੱਸਣਾ ਕਿ ਆਹ ਜਿਹੜੀਆਂ ਸਿੰਥੈਟਿਕ ਪਰਿਵਾਰ ਦੀਆਂ ਦਵਾਈਆਂ ਨੇ ਜਿਹਦੇ ਵਿੱਚ ਡੈਸਿਸ, ਫੈਨਵਲ, ਡੈਨੀਟੋਲ, ਇਹ ਦਵਾਈਆਂ ਅਸੀਂ ਨਰਮੇ ਵਿੱਚ ਅਜੇ ਨਹੀਂ ਕਰਨੀਆਂ, ਕਿਉਂਕਿ ਇਹ ਕਰਨੀਆਂ ਅਸੀਂ ਅਗਸਤ ਦੇ ਅਖੀਰ ਜਾਂ ਸਪਤੰਬਰ ਦੇ ਪਹਿਲੇ ਹਫ਼ਤੇ ਤੋਂ ਬਾਅਦ। ਕਿਉਂ? ਕਿਉਂਕਿ ਇਹ ਦਵਾਈਆਂ ਜਿਹੜੀਆਂ ਨੇ ਚਿੱਟੇ ਮੱਛਰ ਦਾ ਵਾਧਾ ਕਰਦੀਆਂ ਨੇ। ਤਾਂ ਹੀ ਮੈਂ ਕਿਹਾ ਕਿ ਜਗਦਾ ਕਿ

0: ਦੇਸੀ ਕਪਾਹੀ ਖਾਲੀ ਕਿੱਲਾ ਲਾਇਆ, ਹੋਰ ਕੁਛ ਨਹੀਂ ਹੈ। ਅਤੇ ਉੱਥੇ ਆਹ ਜਿਹੜੀਆਂ ਸਿੰਥੈਟਿਕ ਦਵਾਈ ਵੀ ਕਿਸਾਨ ਵੀਰ ਕਰ ਸਕਦਾ ਕਿ ਜੇ ਕੋਈ ਹਮਲਾ ਚਿੱਟੇ ਮੱਛਰ ਦਾ ਬਿਲਕੁਲ ਨਹੀਂ ਹੈਗਾ। ਅਤੇ ਇਸ ਕਰਕੇ ਦੇਸੀ ਕਪਾਹ 'ਤੇ ਚਿਤਕਬਰੀ ਸੁੰਡੀ ਵਾਸਤੇ ਕਿਸਾਨ ਵੀਰਾਂ ਨੂੰ ਇਹ ਸਿਫਾਰਿਸ਼ ਹੈ ਕਿ ਹੁਣ ਜਦੋਂ ਵੀ ਉਹ ਦੇਖਦੇ ਆ ਕਿ ਫੁੱਲ ਡੋਡੀ ਹੈਗੀ ਹੈ ਅਤੇ ਆ ਗਈ ਹੈ, 30-40 ਪੈਸੇ ਆ ਗਏ ਹੈ, ਅਤੇ ਸਪਰੇਅ ਜਿਹੜੇ ਦੱਸੇ ਆ ਉਹ ਕਰ ਦੇਣ ਜੀ।
1: ਜੀ ਬਿਲਕੁਲ ਕਿਸਾਨ ਭਰਾਵੋ, ਤੁਸੀਂ ਵੀ ਪ੍ਰੋਗਰਾਮ ਕਿਸਾਨ ਵਾਣੀ ਦਾ ਹਿੱਸਾ ਬਣ ਸਕਦੇ ਹੋ। ਡਾਇਲ ਕਰੋ 0164-22-3031 ਅਤੇ ਨਰਮੇ ਕਪਾਹ ਦੇ ਕੀੜਿਆਂ ਦੇ ਸਰਵਪੱਖੀ ਵਿਕਾਸ ਦੇ ਲਈ ਤੁਸੀਂ, ਤੁਹਾਡਾ ਕੋਈ ਸਵਾਲ ਹੈ ਤਾਂ ਤੁਸੀਂ ਮਾਹਿਰ ਡਾਕਟਰ ਸਤਨਾਮ ਸਿੰਘ, ਪ੍ਰਿੰਸੀਪਲ ਕੀਟ ਵਿਗਿਆਨੀ ਖੇਤਰੀ ਖੋਜ ਕੇਂਦਰ ਫਰੀਦਕੋਟ ਪਾਸੋਂ ਸਵਾਲ ਦਾ ਜਵਾਬ ਲੈ ਸਕਦੇ ਹੋ। ਤਾਂ ਡਾਕਟਰ ਸਾਹਿਬ, ਅਸੀਂ ਭਾਵੇਂ ਲਾਸਟ 'ਤੇ ਗੱਲ ਕਰ ਰਹੇ ਹਾਂ ਪਰ ਨੁਕਸਾਨ ਸਭ ਤੋਂ ਵੱਡਾ ਸਾਡੀ ਨਰਮਾ ਬੈਲਟ ਦਾ ਇਹਨੇ ਕੀਤਾ ਅਤੇ ਬਹੁਤ ਸਾਰੇ ਕਿਸਾਨ ਭਰਾ ਇਸ ਕਰਕੇ ਕਿਉਂਕਿ ਆਰਥਿਕ ਕਗਾਰ ਤੋਂ ਬਹੁਤ ਅੱਗੇ ਦਾ ਨੁਕਸਾਨ ਕੋਈ ਵੀ ਨਹੀਂ ਝੱਲ ਸਕਦਾ ਅਤੇ ਜਿਹਦੇ ਕਰਕੇ ਸਾਡਾ ਰਕਬਾ ਜਿਹੜਾ ਨਰਮੇ ਹੇਠ ਉਹ ਪ੍ਰਭਾਵਿਤ ਹੋਇਆ। ਤਾਂ ਗੁਲਾਬੀ ਸੁੰਡੀ ਦੀ ਸੁਚੱਜੀ ਰੋਕਥਾਮ ਹੈ ਜਿਹੜੀ, ਇਹਦੇ ਬਾਰੇ ਜ਼ਰੂਰ ਸਾਡੇ ਕਿਸਾਨ ਭਰਾਵਾਂ ਨੂੰ ਅਸੀਂ ਦੱਸੀਏ ਜੀ, ਨੁਕਸਾਨ ਬਹੁਤ ਵੱਡਾ ਹੋਇਆ ਅਤੇ ਇਸ ਵਾਰੀ ਨਾ ਹੋਵੇ, ਕਿਹੜੀਆਂ ਕਿਹੜੀਆਂ ਅਸੀਂ ਇਹਦੇ ਵਾਸਤੇ ਸਾਵਧਾਨੀਆਂ ਵਰਤੀਏ ਜੀ?
0: ਦੇਖੋ ਜੀ, ਅਸੀਂ ਕਿਸਾਨ ਵੀਰਾਂ ਨੂੰ, ਵਾਕਈ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਸਭ ਤੋਂ ਵੱਡਾ ਜਿਹੜਾ ਨੁਕਸਾਨ ਆ ਸਾਡੇ ਨਰਮੇ ਦਾ, ਇਹ ਜਿਹੜਾ ਰਕਬਾ ਘਟਿਆ ਉਹਦੇ ਵਿੱਚ ਇਸ ਕੀੜੇ ਦੀ ਸਭ ਤੋਂ ਵੱਡੀ ਕੰਟਰੀਬਿਊਸ਼ਨ ਹੈ ਜੀ। ਅਤੇ ਇਹਦੇ ਕੰਟਰੋਲ ਲਈ ਹੁਣ ਸਭ ਤੋਂ ਵੱਡੀ ਇਹ ਗੱਲ ਹੈਗੀ ਕਿਉਂਕਿ ਸਾਨੂੰ ਇਹ ਸਮਝਣਾ ਪੈਣਾ ਇਹ ਕੀੜਾ ਆ ਕਿੱਥੋਂ ਰਿਹਾ। ਇਹ ਆ ਰਿਹਾ ਨਰਮੇ ਦੀਆਂ ਛੱਟੀਆਂ ਤੋਂ, ਹੁਣ ਜਿਹੜੀਆਂ ਨਰਮੇ ਦੀਆਂ ਪੁਰਾਣੀਆਂ ਛੱਟੀਆਂ ਪਈਆਂ ਉੱਥੋਂ ਹੀ ਇਹ ਕੀੜਾ, ਇਹਦੇ ਜਿਹੜੇ ਪਤੰਗੇ ਉਹ ਨਿਕਲਿਆ, ਉਹ ਪਤੰਗੇ ਹੁਣ ਕਿਉਂਕਿ ਨਰਮੇ 'ਚ ਫੁੱਲ ਫੜਾਕਾ ਆ ਗਿਆ ਅਤੇ ਉੱਥੇ ਜਾ ਕੇ ਅੰਡੇ ਆਪਣੇ ਦੇਣੇ ਸ਼ੁਰੂ ਕਰ ਦੇਣੇ ਨੇ, ਕਿਉਂਕਿ ਇਹ ਜੀਅ ਜਿਹੜਾ ਹੈ ਇਹ ਖਾਲੀ ਅਤੇ ਖਾਲੀ ਨਰਮੇ 'ਤੇ ਹੀ ਪਲਦਾ, ਹੋਰ ਕਿਤੇ ਨਹੀਂ ਪਲਦਾ। ਇਹ ਤਾਂ ਨਰਮੇ 'ਤੇ ਹੀ ਅੰਡੇ ਦੇਣੇ, ਨਰਮੇ ਦੇ ਸਿਵਾ ਕਿਸੇ ਫਸਲ 'ਤੇ ਇਹਨੇ ਜਾਣਾ ਨਹੀਂ ਹੈ। ਹੁਣ ਇਹ ਹੈ ਕਿ ਇਹਨੂੰ ਜਿਹੜਾ ਇਹਦਾ ਸਰਵੇਖਣ, ਚਿੱਟਾ ਮੱਛਰ ਸਾਨੂੰ ਬਾਹਰੋਂ ਪਤਾ ਲੱਗ ਜਾਣਾ, ਹਰਾ ਤੇਲਾ ਵੀ ਬਾਹਰ ਦੇ ਪਤਾ, ਲੇਕਿਨ ਇਹਦੇ ਵਿੱਚ ਸਾਨੂੰ ਬਾਹਰੋਂ ਕੁਛ ਨਹੀਂ ਪਲਦਾ। ਜਾਂ ਤਾਂ ਸਾਨੂੰ ਹਰ ਇੱਕ ਫੁੱਲ ਦੇਖਣਾ ਪੈਣਾ, ਜਾਂ ਫਿਰ ਜਦੋਂ ਟੀਂਡੇ ਲੱਗੇ ਟੀਂਡੇ ਤੋੜ ਕੇ ਦੇਖਣੇ ਪੈਣੇ ਆ। ਲੇਕਿਨ ਹੁਣ ਇਸ ਟਾਈਮ 'ਤੇ ਫੁੱਲ ਵੀ ਘੱਟ ਹੈਗੇ ਆ, ਕਿਸਾਨ ਵੀਰ ਥੋੜ੍ਹਾ ਜਿਹਾ ਔਖਾ ਵੀ ਹੋ ਜਾਂਦਾ ਕਿਉਂਕਿ ਇੰਨੇ ਫੁੱਲ ਦੇਖਣੇ। ਇਸ ਕਰਕੇ ਜਿਸ ਤਰ੍ਹਾਂ ਤੁਸੀਂ ਬਾਹਰ ਦੇ ਮੂਹਰੇ ਆਪਣਾ ਇੱਕ ਘੰਟੀ ਲੱਗੀ ਹੁੰਦੀ ਹੈ ਨਾ, ਬੈਲ ਲੱਗੀ ਹੁੰਦੀ ਹੈ, ਕੋਈ ਘੰਟੀ ਮਾਰਦਾ ਸੀ ਕਹਿੰਦਾ ਬਾਹਰ ਕੋਈ ਆ ਗਿਆ, ਇਸ ਤਰ੍ਹਾਂ ਦੀ ਇਹਦੇ ਵਾਸਤੇ ਵੀ ਸਾਡੇ ਕੋਲ ਇੱਕ ਘੰਟੀ ਹੈ ਜਿਹਨੂੰ ਕਹਿੰਦੇ ਫੇਰਾਮੋਨ ਟ੍ਰੈਪ
1: ਜੀ।
0: ਠੀਕ ਹੈ, ਉਹ ਫੇਰਾਮੋਮੀ ਫੇਰਾਮੋਨ ਟ੍ਰੈਪ ਹੈ ਜਿਹਦੇ ਵਿੱਚ ਕਿ ਜਿਹੜੀ ਮਾਦਾ ਹੈ ਆਪਣਾ ਫੇਰਾਮੋਨ ਜਿਹੜੀ ਹੈਗੀ ਆ ਉਹਦਾ ਜਿਹੜਾ ਹੈਗਾ ਉਹਦੀ ਗੰਧ ਹੈ, ਉਹਦੇ ਵਿੱਚ ਕੀ ਹੈ ਸਾਡੇ ਜਿਹੜੇ ਇਹਦੇ ਇਹਨਾਂ ਦੇ ਜਿਹੜੇ ਨਰ ਇਹ ਨੇ ਉਹ ਉਹਦੇ ਵਿੱਚ ਆ ਜਾਂਦੇ, ਅਟਰੈਕਟ ਹੋ ਜਾਂਦੇ ਆ। ਅਤੇ ਉਹ ਜਿਹੜਾ ਹੈ ਉਹ ਫੇਰਾਮੋਨ ਟ੍ਰੈਪ ਸਾਨੂੰ ਇਹ ਦੱਸ ਦਿੰਦਾ ਕਿ ਸਾਡੇ ਖੇਤ ਦੇ ਆਲੇ ਦੁਆਲੇ ਕਿਤੇ ਨਾ ਕਿਤੇ ਇਸ ਕੀੜੇ ਦੀ ਕੋਈ ਗਤੀਵਿਧੀ ਚੱਲ ਰਹੀ ਹੈ ਕਿ ਨਹੀਂ। ਇਸ ਕਰਕੇ ਅਸੀਂ ਕਿਸਾਨ ਵੀਰ ਨੂੰ ਸਭ ਤੋਂ ਪਹਿਲੀ ਇਹ ਹੈਗੀ ਹੈ ਕਿ ਟ੍ਰੈਪ ਜ਼ਰੂਰ ਲਾਓ, ਟ੍ਰੈਪ ਨੂੰ ਦੇਖੋ, ਜੇ ਤੁਹਾਨੂੰ ਲੱਗਦਾ ਟ੍ਰੈਪ 'ਚ ਕੀੜੇ ਮਕੌੜੇ ਹਰ ਹਫ਼ਤੇ ਲਗਭਗ ਰੋਜ਼ ਦੇ ਰੋਜ਼ 8-10 ਆ ਰਹੇ ਆ, ਇਹਦਾ ਮਤਲਬ ਸਾਨੂੰ ਸਪਰੇਅ ਕਰਨਾ ਹੀ ਪੈਣਾ, ਚਾਹੇ ਤੁਸੀਂ ਫੁੱਲਾਂ 'ਤੇ ਦੇਖੋ ਜਾਂ ਨਾ ਦੇਖੋ।
1: ਜੀ, ਇੱਕ ਸਰੋਤਾ ਸਾਡੇ ਨਾਲ ਟੈਲੀਫੋਨ ਲਾਈਨ 'ਤੇ ਆ, ਆਪਾਂ ਉਹਨਾਂ ਦਾ ਸਵਾਲ ਲੈ ਲਈਏ। ਜੀ, ਪ੍ਰੋਗਰਾਮ ਕਿਸਾਨ ਵਾਣੀ ਦੇ ਵਿੱਚ ਸਵਾਗਤ ਹੈ ਜੀ ਤੁਹਾਡਾ, ਆਪਣਾ ਨਾਮ ਅਤੇ
0: ਤੇ ਗੁਲਾਬੀ ਸੁੰਡੀ ਦਾ ਮੈਂ ਤੁਹਾਨੂੰ ਕਿਹਾ ਸਰਵੇਖਣ ਬਹੁਤ ਜ਼ਰੂਰੀ ਹੈ। ਗੁਲਾਬੀ ਸੁੰਡੀ ਫੁੱਲਾਂ 'ਤੇ ਹੁਣ ਇਸ ਵਕਤ ਹਮਲਾ ਜੇ ਆ ਰਿਹਾ, ਤੁਸੀਂ ਦੇਖ ਲਓ ਜੇ ਤੁਹਾਡੇ ਟ੍ਰੈਪ 'ਚ ਹਮਲਾ ਆ ਰਿਹਾ, ਕਿਉਂਕਿ ਗੁਲਾਬੀ ਸੁੰਡੀ ਦੇ ਵਿੱਚ ਇੱਕ ਜਿਹੜਾ ਰੂਲ ਇਹ ਹੈਗਾ ਕਿ ਅਸੀਂ ਇਹਨੂੰ ਤਾਂ ਹੀ ਕੰਟਰੋਲ ਕਰ ਸਕਦੇ ਹਾਂ ਜੇ ਅਸੀਂ ਨਰਮੇ ਨੂੰ ਕੌੜਾ ਰੱਖਾਂਗੇ। ਕੌੜਾ ਰੱਖਣ ਦਾ ਮਤਲਬ ਹੈ ਕਿਉਂਕਿ ਜਦੋਂ ਇਹ ਪਤੰਗਾ ਅੰਡਾ ਜਿਹੜਾ ਫੁੱਲ ਦੇ ਗੁੱਠ ਕੋਲ ਜਾਂ ਫਿਰ ਟੀਂਡੇ ਕੋਲ ਦਿੰਦਾ ਅਤੇ ਜਿਹੜਾ ਇਹਦਾ ਬੱਚਾ ਹੈ ਉਹ ਲਗਭਗ ਜਦੋਂ 2-3 ਦਿਨਾਂ 'ਚ ਉਹ ਬਾਹਰ ਆ ਗਿਆ ਅੰਡੇ ਤੋਂ, 2-2.5 ਘੰਟੇ 'ਚ ਟੀਂਡੇ ਦੇ ਅੰਦਰ ਵੜ ਜਾਂਦਾ। ਫਿਰ ਤੁਸੀਂ ਬਾਹਰ ਉਹ ਤੋਪ ਚਲਾ ਲਓ, ਤੁਸੀਂ ਜੋ ਮਰਜ਼ੀ ਕਰ ਲਓ, ਇਹਨੇ ਕੰਟਰੋਲ ਨੂੰ, ਕਿੰਨਾ ਵੀ ਤੁਸੀਂ ਮਹਿੰਗਾ ਕੀਟਨਾਸ਼ਕ ਕਰ ਲਓ ਇਹਨੇ ਕੰਟਰੋਲ। ਇਸ ਕਰਕੇ ਸਰਵੇਖਣ ਬਹੁਤ ਜ਼ਰੂਰੀ ਹੈ। ਤੁਸੀਂ ਜਦੋਂ ਫੁੱਲਾਂ ਨੂੰ ਦੇਖੋ, ਟ੍ਰੈਪ ਦੇਖੋ, ਜਦੋਂ ਟੀਂਡੇ ਲੱਗ ਗਏ ਆਪਣੇ ਖੇਤ 'ਚ 10-12 ਥਾਵਾਂ ਤੋਂ, 10 ਟੀਂਡੇ ਤੁਸੀਂ ਤੋੜ ਕੇ ਉਹਨਾਂ ਨੂੰ ਦੇਖ ਲਓ ਉਹਨਾਂ ਵਿੱਚ ਕੋਈ ਹਮਲਾ ਹੈ। ਜੇ ਤੁਹਾਨੂੰ ਲੱਗਦਾ ਕਿ ਨਾ ਹਮਲਾ ਹੈ ਤਾਂ ਫਿਰ ਸਾਨੂੰ ਇਹਨੂੰ ਕੰਟੀਨਿਊਸ 1 ਜਾਂ 2 ਜਿਹੜੇ ਸਪਰੇਅ ਹੈ ਉਹ ਨਰਮੇ ਨੂੰ ਦੇਣੇ ਪੈਣੇ ਆ, ਤਾਂ ਹੀ ਇਹ ਕੀੜਾ ਕੰਟਰੋਲ ਹੋਣਾ।

0: ਜੀ
1: ਤੇ ਇਸ ਕੀੜੇ ਦੇ ਕੰਟਰੋਲ ਕਰਨ ਵਾਸਤੇ ਜਿਹੜਾ ਹੈਗਾ ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ ਡੈਲੀਗੇਟ ਜਿਹੜੀ ਦਵਾਈ ਹੈਗੀ ਹੈ ਜਿਹੜੀ ਕਿ ਪੂਰੀ ਜੂ ਨੂੰ ਵੀ ਕੰਟਰੋਲ ਕਰਦੀ ਹੈ। ਪ੍ਰੋਕਲੇਮ ਜਿਹੜੀ ਮੈਂ ਹੁਣੇ ਚਿਤਕਬਰੀ ਸੁੰਡੀ ਵਾਸਤੇ ਵੀ ਦੱਸੀ ਦੇ ਸੀ ਵਾਸਤੇ 100 ਗ੍ਰਾਮ ਕਿੱਲੇ ਦੇ ਹਿਸਾਬ ਨਾਲ ਆਪਾਂ ਕਰਦੇ ਹਾਂ। ਪ੍ਰੋਫੀਨੋਫੋਸ 500 ml, ਈਥੀਓਨ ਜਿਹੜੀ ਹੈ 800 ml, ਇਹ ਦਵਾਈਆਂ। ਅਤੇ ਜਦੋਂ ਸਪਤੰਬਰ ਦੇ ਮਹੀਨੇ 'ਚ ਪਹੁੰਚ ਗਏ, ਇੱਕ ਦੋ ਸਪਰੇਅ ਜਿਹੜੇ ਸਿੰਥੈਟਿਕ ਪਰਿਵਾਰ ਦੀਆਂ ਜਿਹੜੀਆਂ ਦਵਾਈਆਂ ਨੇ ਜਿਹਦੇ 'ਚ ਡੈਨੀਟੋਲ ਹੈ ਜਾਂ ਸਾਈਪਰਮੈਥਰਿਨ ਹੈ, ਜੇ ਸਾਈਪਰਮੈਥਰਿਨ ਦੀ ਦੋ ਅਲੱਗ ਅਲੱਗ ਤਾਕਤਾਂ ਆਉਂਦੀਆਂ ਨੇ, 10 ਵਾਲੀ ਆਉਂਦੀ ਹੈ, 25 ਵਾਲੀ ਆਉਂਦੀ, ਜੇ 25 ਵਾਲੀ ਹੈ ਤਾਂ ਉਹ 80 ਗ੍ਰਾਮ, ਜੇ 10 ਵਾਲੀ ਹੈ ਤਾਂ 200 ਗ੍ਰਾਮ, 200 ml ਜਿਹੜੀ ਹੈ ਉਹ ਕਿੱਲੇ ਦੇ ਹਿਸਾਬ ਨਾਲ ਛਿੜਕਾ ਕੇ ਇਸ ਦੀ ਕੰਟਰੋਲ ਕਰਦੇ ਹਾਂ। ਅਤੇ ਅੱਗੇ ਆਉਣ ਵਾਲੇ ਟਾਈਮ 'ਚ ਛੱਟੀਆਂ ਜੇ ਆਪਾਂ ਸਾਂਭ ਸੰਭਾਲ ਕਰਾਂਗੇ ਤਾਂ ਉਹ ਫਿਰ ਇਹਦਾ ਕੰਟਰੋਲ ਜਿਹੜਾ ਸਹੀ ਤਰੀਕੇ ਨਾਲ ਕਰ।
0: ਬਿਲਕੁਲ ਜੀ ਡਾਕਟਰ ਸਾਹਿਬ, ਬਹੁਤ ਘੱਟ ਸਮੇਂ ਦੇ ਵਿੱਚ ਵੱਧ ਜਾਣਕਾਰੀਆਂ ਸਾਂਝੀਆਂ ਕੀਤੀਆਂ ਤੁਸੀਂ ਸਾਡੇ ਸਰੋਤਿਆਂ ਦੇ ਨਾਲ, ਤੁਸੀਂ ਪ੍ਰੋਗਰਾਮ ਦੇ ਵਿੱਚ ਇਹ ਜਾਣਕਾਰੀਆਂ ਦਿੱਤੀਆਂ, ਬਹੁਤ ਬਹੁਤ ਧੰਨਵਾਦ ਜੀ।
1: ਬਹੁਤ ਬਹੁਤ ਧੰਨਵਾਦ, ਥੈਂਕ ਯੂ
0: ਜੀ। ਆਓ ਸਰੋਤਿਓ, ਤੁਹਾਨੂੰ ਜਾਂਦੇ ਜਾਂਦੇ ਮੌਸਮ ਦਾ ਹਾਲ ਦੱਸ ਦਈਏ। ਕੱਲ੍ਹ ਯਾਨੀ ਮਿਤੀ 15 ਜੁਲਾਈ ਨੂੰ ਵੱਧ ਤੋਂ ਵੱਧ ਤਾਪਮਾਨ 32 ਤੋਂ 40 ਡਿਗਰੀ ਸੈਂਟੀਗ੍ਰੇਡ ਦੇ ਵਿਚਕਾਰ ਰਹਿਣ ਦਾ ਅਨੁਮਾਨ ਹੈ। ਆਉਣ ਵਾਲੇ 4-5 ਦਿਨਾਂ ਦੇ ਦੌਰਾਨ ਬਠਿੰਡਾ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਮੌਸਮ ਖੁਸ਼ਕ ਰਹਿਣ ਦਾ ਅਨੁਮਾਨ ਹੈ। ਵੱਧ ਤੋਂ ਵੱਧ ਤਾਪਮਾਨ 38 ਤੋਂ 40 ਡਿਗਰੀ ਸੈਲਸੀਅਸ ਰਹਿਣ ਦਾ ਅਨੁਮਾਨ ਹੈ। ਹਵਾ ਦੇ ਵਿੱਚ ਨਮੀ ਦੀ ਮਾਤਰਾ 20 ਤੋਂ 65% ਰਹਿਣ ਦਾ ਅਨੁਮਾਨ ਹੈ। ਇਹਨਾਂ ਹੀ ਜਾਣਕਾਰੀਆਂ ਦੇ ਨਾਲ ਮੈਨੂੰ ਯਾਨੀ ਕੁਲਵਿੰਦਰ ਔਲਖ ਨੂੰ ਪ੍ਰੋਗਰਾਮ ਕਿਸਾਨ ਵਾਣੀ ਖਤਮ ਕਰਨ ਦੀ ਦਿਓ ਆ ਗਿਆ। ਧੰਨਵਾਦ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਕਿਸਾਨ ਵਾਣੀ ਐਫ ਐਮ ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੇ ਸਟੂਡੀਓ ਦੀ ਘੜੀ ਦੇ ਮੁਤਾਬਿਕ ਸ਼ਾਮ ਦੇ 5:30 ਤੇ 39 ਸਕਿੰਟ ਹੋਏ ਨੇ। ਹੁਣ ਪੇਸ਼ ਹੈ ਜੀ ਪ੍ਰੋਗਰਾਮ ਗੱਲਾਂ 'ਚੋਂ ਗੱਲ।

ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਸੁਣਨ ਵਾਲੇ ਸਾਰੇ ਦੋਸਤਾਂ ਦਾ ਸਵਾਗਤ ਕਰਦੇ ਹਾਂ। ਅੱਜ ਹੈ ਦਿਨ ਮੰਗਲਵਾਰ, ਮੰਗਲਵਾਰ ਨੂੰ ਤੁਸੀਂ ਸੁਣਦੇ ਹੋ ਵਿਸ਼ੇਸ਼ ਪੇਸ਼ਕਸ਼ ਨਵੇਂ ਧਾਰਮਿਕ ਪ੍ਰੋਗਰਾਮ ਹਰ ਅਕਾਲ ਉਸਤਤ ਦੇ ਤਹਿਤ ਇੱਕ ਸਿਲਸਿਲਾ ਸ਼੍ਰੀ ਭਗਵਤ ਗੀਤਾ ਯਥਾਰੂਪ। ਵਾਚਕ ਅਤੇ ਨਿਰਮਾਤਾ ਨਿਰਦੇਸ਼ਕ ਨੇ ਇਸ ਪ੍ਰੋਗਰਾਮ ਦੇ ਸ਼੍ਰੀ ਬਲਜੀਤ ਸ਼ਰਮਾ। ਅਤੇ ਆਓ ਫਿਰ ਸੁਣਦੇ ਹਾਂ ਜੀ ਆਕਾਸ਼ਵਾਣੀ FM ਬਠਿੰਡਾ ਦੀ ਵਿਸ਼ੇਸ਼ ਪੇਸ਼ਕਸ਼ ਹਰ ਅਕਾਲ ਉਸਤਤ ਦੇ ਤਹਿਤ ਇੱਕ ਵਿਸ਼ੇਸ਼ ਸਿਲਸਿਲਾ ਸ਼੍ਰੀ ਬਦਬਕ ਗੀਤਾ ਯਥਾਰੂਪ।

ਆਕਾਸ਼ਵਾਣੀ ਦੇ ਅਦਬੀ ਸੂਝਵਾਨ ਸਤਿਕਾਰਿਤ ਸਰੋਤਿਓ, ਪ੍ਰੋਗਰਾਮ ਹਰ ਅਕਾਲ ਉਸਤਤ, ਸਿਲਸਿਲਾ ਸ਼੍ਰੀਮਦ ਭਗਵਦ ਗੀਤਾ, ਯਥਾਰਥ ਰੂਪ ਅਤੇ ਸਨਾਤਨ ਸੱਚ ਦੀ ਖੋਜ।

ਉਹਨਾਂ ਲਈ ਵੀ ਸੋਗ ਨਹੀਂ ਕਰਦੇ। ਪੰਡਿਤ ਉਹ ਹੈ ਜਿਸ ਨੂੰ ਸਰਵ ਲੌਕਿਕਤਾ, ਵਿਆਪਕਤਾ ਦੀਆਂ ਯੋਜਨਾਵਾਂ ਅਤੇ ਮੰਤਵਾਂ ਦਾ ਪੂਰਾ ਗਿਆਨ ਹੋਵੇ। ਅਜਿਹਾ ਪੰਡਿਤ ਆਪਣੇ ਰਿਸ਼ਤੇਦਾਰਾਂ, ਦੋਸਤਾਂ, ਮਿੱਤਰਾਂ ਦੀ ਮੌਤ ਉੱਪਰ ਦੁਖੀ ਨਹੀਂ ਹੁੰਦਾ। ਮੋਹ ਅਗਿਆਨਤਾ ਤੋਂ ਪੈਦਾ ਹੁੰਦਾ ਹੈ। ਦੁਖੀ ਹੋਣਾ ਅਰਥਹੀਨ ਹੈ। ਜੋ ਕੁਝ

ਦੁਖੀ ਹੋਣਾ ਅਰਥਹੀਨ ਹੈ। ਜੋ ਕੁਝ ਹੋਣ ਦੀ ਸੰਭਾਵਨਾ ਹੈ ਉਸ ਸੰਬੰਧੀ ਬੁੱਧੀਜੀਵੀ ਸਿਆਣੇ ਲੋਕ ਚਿੰਤਾ ਨਹੀਂ ਕਰਦੇ। ਅਗਿਆਨੀ ਵਿਅਕਤੀ ਹੀ ਉਪਰਾਮ ਤੇ ਨਿਰਾਸ਼ ਹੁੰਦੇ ਨੇ। ਭੀਸ਼ਮ ਤੇ ਦਰੋਣਾ ਅਜਿਹੇ ਸੰਤ ਯੋਧਾ ਨੇ ਜਿਨ੍ਹਾਂ ਨੇ ਜ਼ਿੰਦਗੀ ਅਤੇ ਮੌਤ ਦੇ ਰਹੱਸਾਂ ਨੂੰ ਜਾਣ ਲਿਆ ਏ। ਉਹ ਦੋਵੇਂ ਜੋ ਕੁਝ ਹੋਣਾ ਏ ਅਤੇ ਜੋ ਕੁਝ ਉਹਨਾਂ ਨਾਲ ਵਾਪਰਨਾ ਏ ਤੋਂ ਪਰੇਸ਼ਾਨ ਨਹੀਂ। ਉਹਨਾਂ ਨੂੰ ਸਮੇਂ ਤੇ ਪ੍ਰਸਥਿਤੀਆਂ ਨੇ ਮਜਬੂਰ ਕੀਤਾ ਹੋਇਆ ਏ ਕਿ ਉਹ ਕੌਰਵਾਂ ਲਈ ਜੋ ਕਪਟੀ ਰਾਜਸਤਾ ਦੇ ਭੁੱਖੇ ਧੋਖੇਬਾਜ ਨੇ ਉਹਨਾਂ ਦੀ ਹਮਾਇਤ ਕਰਨ ਲਈ ਵਚਨਬੱਧ ਹੋਣ। ਭੀਸ਼ਮ ਇੰਜ ਕਰਦਾ ਹੋਇਆ ਅਡੋਲ ਸਹਿਜਮਹੀ ਅਵਸਥਾ ਵਿੱਚ ਵਿਚਰਦਾ ਏ, ਪਰ ਅਰਜਨ ਦੀ ਅਵਸਥਾ ਹੋਰ ਹੈ। ਉਹ ਉਹਨਾਂ ਲਈ ਦੁਖੀ ਹੈ ਜਿਹੜੇ ਆਪ ਕਪਟੀ ਵਿਅਕਤੀਆਂ ਦਾ ਸਾਥ ਦਿੰਦੇ ਹੋਏ ਅਨੁਭਵ ਨਹੀਂ ਕਰਦੇ। ਸ਼੍ਰੀ ਕ੍ਰਿਸ਼ਨ ਜੀ ਨੂੰ ਯੋਗੀ ਈਸ਼ਵਰ ਕਿਹਾ ਗਿਆ ਏ। ਸ਼੍ਰੀ ਕ੍ਰਿਸ਼ਨ ਯੋਗਾ ਅਭਿਆਸੀ ਹੀ ਨਹੀਂ ਨੇ ਬਲਕਿ ਯੋਗੀਆਂ ਦੇ ਈਸ਼ਵਰ ਨੇ। ਯੋਗਾਂ ਦੇ ਸਾਰੇ ਸਰੂਪ ਸਰਵ ਸ਼ਕਤੀਮਾਨ ਪਰਮਾਤਮਾ ਦੇ ਵਿੱਚੋਂ ਹੀ ਉਪਜੇ ਹੋਏ ਨੇ। ਜਿਸ ਤਰ੍ਹਾਂ ਸੂਰਜ ਦੇਵਤਾ ਇਸੇ ਲਈ ਹੈ ਕਿ ਉਹ ਰੋਸ਼ਨੀ ਗਰਮੀ ਭੇਂਟ ਕਰਦੇ ਨੇ, ਇਸੇ ਤਰ੍ਹਾਂ ਯੋਗਾ ਵੀ ਪਰਮਾਤਮਾ ਦੀ ਮਹਾਨ ਹਸਤੀ ਚੋਂ ਉਪਜੀ ਮਹਾਨ ਸ਼ਕਤੀ ਹੈ। ਇਹੋ ਸ਼ਕਤੀ ਸਰੂਪ ਸ਼੍ਰੀ ਕ੍ਰਿਸ਼ਨ ਜੀ ਨੇ ਜਿਨ੍ਹਾਂ ਨੂੰ ਯੋਗੀ ਈਸ਼ਵਰ ਕਿਹਾ ਗਿਆ ਏ। ਸਾਧ ਸੰਗਤ ਜੀ, ਸ਼੍ਰੀ ਕ੍ਰਿਸ਼ਨ ਜੀ ਅਰਜਨ ਨੂੰ ਸਮਝਾਉਂਦੇ ਹੋਏ ਸੰਕੇਤ ਕਰਦੇ ਨੇ ਕਿ ਅਜੇ ਤਾਂ ਉਹ ਯੋਗਾ ਦੇ ਪਹਿਲੇ ਤੇ ਮੁੱਢਲੇ ਕਦਮ ਤੋਂ ਹੀ ਅਣਜਾਣਾ ਏ। ਜਿਹੜਾ ਵਿਅਕਤੀ ਆਪਣੇ ਵਿਚਾਰ, ਆਪਣੇ ਕੰਮ, ਆਪਣੇ ਫਰਜ਼ਾਂ ਪ੍ਰਤੀ ਇਕਸੁਰ ਹੁੰਦਾ ਏ, ਉਸਨੇ ਸਮਝੋ ਯੋਗ ਸਿੱਖਿਆ ਗ੍ਰਹਿਣ ਕਰਨੀ ਆਰੰਭ ਕਰ ਲਈ ਹੁੰਦੀ ਹੈ। ਅਰਜਨ ਅਜੇ ਮੁੱਢਲਾ ਯੋਗਾ ਕਾਰਜ ਵੀ ਨਹੀਂ ਕਰ ਰਿਹਾ। ਅਰਜਨ ਕਰਦਾ ਕੁਝ ਹੈ, ਸੋਚਦਾ ਕੁਝ ਹੋਰ ਹੈ, ਬੋਲਦਾ ਹੋਰ ਹੈ। ਇਸੇ ਲਈ ਉਸਦਾ ਵਿਅਕਤੀਤਵ ਟੁੱਟਿਆ ਬਿਖਰਿਆ ਏ। ਉਸਦੀ ਨੇਕ ਨੀਤੀ ਇਮਾਨਦਾਰੀ ਟੋਟੇ ਟੋਟੇ ਹੋਈ ਪਈ ਹੈ। ਅਜਿਹਾ ਵਿਅਕਤੀ ਹੀ ਯੋਗਾ ਤੋਂ ਦੂਰ ਹੋ ਜਾਂਦਾ ਏ। ਜੋ ਕੁਝ ਮਨ ਵਿੱਚ ਹੈ ਉਸੇ ਤਰ੍ਹਾਂ ਹੀ ਬੋਲੋ। ਸ਼ਬਦ ਅਤੇ ਕੰਮ ਵਿਚਕਾਰ ਝਗੜਾ ਪੈਦਾ ਨਾ ਹੋਵੇ। ਵਿਚਾਰਾਂ, ਸ਼ਬਦਾਂ ਤੇ ਕਾਰਜਾਂ ਵਿਚਕਾਰ ਆਪਸੀ ਬੇਸੁਰਾਪਣ ਹੋਣਾ ਚੰਗਾ ਨਹੀਂ।

ਸਾਰਾਂਸ਼ ਇਹ ਹੈ ਕਿ ਲੋਕ ਆਉਂਦੇ ਤੇ ਜਾਂਦੇ ਰਹਿੰਦੇ ਨੇ। ਇੱਕ ਅਟਲ ਨਿਯਮ ਹੈ, ਆਉਣ ਤੇ ਜਾਣ ਵਾਲਾ ਲੋਕਾਂ ਦਾ ਸਰੀਰ ਹੈ ਪਰ ਆਤਮਾ ਨਹੀਂ। ਆਤਮਾ ਤਾਂ ਅਮਰ ਹੈ। ਇਸ ਤਰ੍ਹਾਂ ਕਿਵੇਂ ਸੰਭਵ ਹੈ? ਇਸ ਦਾ ਉੱਤਰ ਸਾਧ ਸੰਗਤ ਜੀ ਅਗਲੇ ਸ਼ਲੋਕ ਵਿੱਚ ਹੈ।

ਜੋ ਵੀ ਸਰੀਰ ਵਿੱਚ ਪ੍ਰਵੇਸ਼ ਕਰਦਾ ਏ ਉਸ ਨੂੰ ਉਮਰ ਦੇ ਵੱਖ ਵੱਖ ਪੜਾਅ ਬਚਪਨ ਜਵਾਨੀ ਤੇ ਬੁਢਾਪਾ ਹੰਡਾਉਣੇ ਪੈਂਦੇ ਨੇ। ਇਹ ਪਰਿਵਰਤਨਾਂ ਦਾ ਅਨੁਭਵ ਉਸ ਨੂੰ ਮਹਿਸੂਸ ਕਰਨਾ ਪੈਂਦਾ ਏ। ਇਸ ਦਾ ਅਰਥ ਇਹ ਨਹੀਂ ਕਿ ਸਰੀਰ ਵਿੱਚ ਰਹਿਣ ਵਾਲਾ ਜੀਵ ਬਚਪਨ ਜਵਾਨੀ ਬੁਢਾਪਾ ਇਹਨਾਂ ਤਿੰਨੇ ਅਵਸਥਾਵਾਂ ਵਿੱਚ ਇਹਨਾਂ ਸਾਰਿਆਂ ਨੂੰ ਗ੍ਰਹਿਣ ਕਰੇਗਾ। ਦੂਜੇ ਸਰੀਰ ਵਿੱਚ ਪ੍ਰਵੇਸ਼ ਕਰਨ ਸਮੇਂ ਵੀ ਉਸ ਦੇ ਵਿਅਕਤੀਤਵ ਦੀ ਸ਼ਨਾਖਤ ਸਥਾਪਿਤ ਰਹੇਗੀ। ਬੁੱਧੀਜੀਵੀ ਵਿਅਕਤੀ ਇਸ ਲਈ ਮੌਤ ਤੋਂ ਨਹੀਂ ਘਬਰਾਉਂਦਾ। ਜਿਹੜਾ ਵਿਅਕਤੀ ਹਰ ਅਵਸਥਾ ਹਰ ਖਤਰੇ ਅਤੇ ਮੌਕੇ ਲਈ ਆਪਣੇ ਆਪ ਨੂੰ ਤਿਆਰ ਰੱਖਦਾ ਏ ਉਹ ਸੁਚੇਤ ਬੁੱਧੀਮਾਨ ਹੈ। ਤਬਦੀਲੀ ਸਰੀਰ ਲਈ ਉਪਯੋਗੀ ਹੈ, ਜੋ ਨਹੀਂ ਬਦਲਦੀ ਉਹ ਆਤਮਾ ਹੈ। ਜਿਸਨੇ ਇਹ ਭੇਦ ਸਮਝ ਲਿਆ ਏ ਉਹ ਹੀ ਸਿਆਣਾ ਏ। ਆਤਮਾ ਨਾਸ਼ ਨਹੀਂ ਹੁੰਦੀ, ਨਾ ਹੀ ਇਸ ਉੱਪਰ ਗਰਮੀ ਸਰਦੀ ਖੁਸ਼ੀ ਗਮੀ ਸੁੱਖ ਦੁੱਖ ਦਾ ਪ੍ਰਭਾਵ ਪੈਂਦਾ ਏ।

ਲੇਪ ਰਹਿੰਦਾ ਏ ਓਹੋ ਹੀ ਵਿਅਕਤੀ ਜ਼ਿੰਦਗੀ ਚ ਪਰਪੱਕ ਵਿਅਕਤੀ ਹੈ। ਸਹਿਣਸ਼ੀਲਤਾ, ਧੀਰਜ ਤੇ ਹੌਸਲਾ ਤੰਦਰੁਸਤ ਸਫਲ ਮਨ ਦੇ ਲਈ ਅਤਿ ਜ਼ਰੂਰੀ ਸ਼ਰਤ ਹੈ। ਅਜਿਹੇ ਪਰਪੱਕ ਵਿਅਕਤੀ ਲਈ ਦੁੱਖ ਸੁੱਖ ਦੇ ਕੋਈ ਅਰਥ ਬਾਕੀ ਨਹੀਂ ਰਹਿ ਜਾਂਦੇ।

ਸਾਡਾ ਤਨ ਇੱਕ ਸ਼ਹਿਰ ਵਾਂਗ ਹੈ ਜਿਸ ਅੰਦਰ ਰਹਿਣ ਵਾਲੀ ਜੀਵ ਆਤਮਾ ਪੁਰਸ਼ ਖਵਾਉਂਦੀ ਹੈ। ਤਨ ਅੰਦਰ ਕਦੇ ਦੁੱਖ ਕਦੇ ਸੁੱਖ ਵਾਪਰਦਾ ਰਹਿੰਦਾ ਏ, ਕਿਉਂਕਿ ਸਾਡੀਆਂ ਇੰਦਰੀਆਂ ਅਨਾਤਮ ਪਦਾਰਥ ਨਾਲ ਸੰਬੰਧ ਜੋੜੀ ਰੱਖਦੀਆਂ ਨੇ। ਜਿਸ ਜੀਵ ਨੇ ਤਨ ਨਾਲ ਆਪਣੇ ਆਪ ਨੂੰ ਜੋੜ ਰੱਖਿਆ ਏ, ਉਹ ਜੀਵ ਦੁੱਖ ਗਮ ਵਿੱਚ ਜ਼ਰੂਰ ਗ੍ਰਸਿਆ ਜਾਵੇਗਾ, ਪਰੰਤੂ ਜਿਸ ਨੇ ਆਪਣੇ ਅੰਤਹਕਰਣ ਮਨ ਨੂੰ ਸਾਧ ਕੇ ਸਵੈ ਤੇ ਕੇਂਦਰਿਤ ਕੀਤਾ ਏ, ਉਹ ਜੀਵ ਸਹਿਜ ਅਵਸਥਾ ਗ੍ਰਹਿਣ ਕਰਦਾ ਏ, ਉਸ ਉੱਪਰ ਕੋਈ ਘਟਨਾ ਦਾ ਪ੍ਰਭਾਵ ਨਹੀਂ ਪੈਂਦਾ। ਅਜਿਹਾ ਵਿਅਕਤੀ ਸਥਾਈ ਪਰਪੱਕ ਅਤੇ ਨਿਸ਼ਚਿਤ ਬੁੱਧੀ ਵਾਲਾ ਵਿਅਕਤੀ ਬਣ ਜਾਂਦਾ ਏ। ਉਹ ਵਿਅਕਤੀ ਹੀ ਅੰਮ੍ਰਿਤ ਪਦ ਮੋਕਸ਼ ਪ੍ਰਾਪਤ ਕਰਨ ਦਾ ਅਧਿਕਾਰੀ ਹੈ। ਅਸੀਂ ਇਸ ਜਗਤ ਵਿੱਚ ਆ ਕੇ ਵਾਪਰਦੀਆਂ ਘਟਨਾਵਾਂ ਨਾਲ ਜੋੜ ਕੇ ਆਪਣੇ ਲਈ ਗਿਆਨ ਬੋਧ ਪ੍ਰਾਪਤ ਕਰਨ ਦਾ ਯਤਨ ਕਰਦੇ ਹਾਂ। ਦੁੱਖਾਂ ਦੀ ਨਿਵਰਤੀ ਅਗਿਆਨਤਾ ਤੋਂ ਛੁਟਕਾਰਾ ਪਾਉਣ ਦਾ ਕਾਰਨ ਬਣਦੀ ਹੈ। ਪ੍ਰਕਿਰਤੀ ਦਾ ਮੂਲ ਅਤੇ ਅਮੂਲ ਸਮਝਣਾ ਜ਼ਰੂਰੀ ਹੈ।

ਸਾਧ ਸੰਗਤ ਜੀ, ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਹਰ ਅਕਾਲ ਉਸਤਤ। ਸਿਲਸਿਲਾ ਜਾਰੀ ਹੈ ਸ਼੍ਰੀਮਦ ਭਗਵਦ ਗੀਤਾ ਸਨਾਤਨ ਸੱਚ ਦੀ ਖੋਜ ਯਥਾਰਥ ਰੂਪ ਦੇ ਵਿੱਚ।

ਜਿਹੜੀ ਵਸਤੂ ਸੱਤ ਹੈ, ਝੂਠੀ ਹੈ, ਉਸ ਦੀ ਹੋਂਦ ਹੀ ਨਹੀਂ ਹੁੰਦੀ। ਜਿਹੜੀ ਵਸਤੂ ਸੱਤ ਹੈ, ਉਸ ਦਾ ਕਦੇ ਵੀ ਅਭਾਵ ਨਹੀਂ ਹੁੰਦਾ। ਇਹਨਾਂ ਦੋਵਾਂ ਦੇ ਸਰੂਪ ਤੱਤਵ ਦਰਸ਼ੀਆਂ ਰਾਹੀਂ ਹੀ ਦੇਖੇ ਜਾ ਸਕਦੇ ਨੇ। ਸਾਧ ਸੰਗਤ ਜੀ, ਤੱਤਵ ਦਰਸ਼ੀ ਉਹ ਵਿਅਕਤੀ ਨੇ ਜਿਨ੍ਹਾਂ ਨੂੰ ਗਿਆਨਵਾਨ, ਬੁੱਧੀਮਾਨ ਅਤੇ ਬੌਧਿਕ

ਇੱਕ ਪੁਰਸ਼ ਆਖਿਆ ਜਾਂਦਾ ਏ। ਇਹ ਵਸਤੂਆਂ ਦੀ ਅਸਲੀਅਤ ਸੱਤ ਨੂੰ ਜਾਣਨ ਦੇ ਸਮਰੱਥ ਹੁੰਦੇ ਨੇ। ਇਹੋ ਯੋਗ ਵਿਅਕਤੀ ਵਸਤੂਆਂ ਦੀ ਸੰਪੂਰਨਤਾ ਤੇ ਸਮਝ ਪ੍ਰਤੀ ਜਾਗਰੂਕ ਹੁੰਦੇ ਨੇ। ਅਸਥਾਈ ਤੇ ਸਥਾਈ ਦੀ ਪ੍ਰਾਪਤੀ ਦੇ ਪ੍ਰਯੋਗ ਕਰਦਿਆਂ ਜੋ ਗਿਆਨ ਦਾ ਬੋਧ ਹੁੰਦਾ ਏ, ਉਹ ਗਿਆਨ ਹੀ ਜ਼ਿੰਦਗੀ ਲਈ ਸਾਰਥਕ ਤੇ ਲਾਭਕਾਰੀ ਹੈ। ਪ੍ਰਕਿਰਤੀ ਅੰਦਰ ਜੋ ਚੀਜ਼ ਵਾਸਤਵਿਕ ਸਹਿਜ ਸਥਿਰ ਹੈ ਪਰ ਜੋ ਵਿਖਾਈ ਦਿੰਦੀ ਹੈ, ਉਹ ਅਵਾਸਤਵਿਕ ਅਸਹਿਜ ਤੇ ਅਸਥਿਰ ਹੈ। ਭਵਿੱਖ ਦ੍ਰਿਸ਼ਟਾ ਰਿਸ਼ੀ ਅਵਤਾਰ ਪੁਰਸ਼ ਹਮੇਸ਼ਾ ਸੱਤ ਸੰਕਲਪਾਂ ਦੇ ਧਾਰਨੀ ਹੁੰਦੇ ਨੇ। ਆਪਣੇ ਸਰੀਰ ਉੱਪਰ ਕਾਬੂ ਰੱਖਦੇ ਨੇ। ਸਰੀਰ ਵਿੱਚ ਜੁੜੇ ਦੁੱਖ ਸੁੱਖ ਨੂੰ ਅਸਹਿਜ ਤੇ ਅਵਾਸਤਵਿਕ ਮੰਨਦੇ ਨੇ। ਸਾਡਾ ਸਰੀਰ ਨਾ ਪਹਿਲਾਂ ਸੀ ਨਾ ਭਵਿੱਖ ਵਿੱਚ ਰਹੇਗਾ। ਜੋ ਵਰਤਮਾਨ ਰੂਪ ਵਿੱਚ ਹੈ ਉਹ ਵੀ ਸਥਾਈ ਨਹੀਂ। ਸਾਧ ਸੰਗਤ ਜੀ, ਇਸ ਲਈ ਇਸ ਨੂੰ ਅਭਾਵੈ ਕਿਹਾ ਗਿਆ ਹੈ। ਜਿਸ ਤਰ੍ਹਾਂ ਸੁਪਨੇ ਵਿੱਚ ਵੇਖੀ ਧਨ ਦੌਲਤ ਦੀ ਖੁਸ਼ੀ ਅਵਾਸਤਵਿਕ ਹੈ, ਭਾਵੇਂ ਇਸ ਦਾ ਆਨੰਦ ਅਸੀਂ ਮਾਣ ਲੈਂਦੇ ਹਾਂ। ਸਰੀਰ ਭਾਵਹਿ ਤੋਂ ਰਹਿਤ ਹੁੰਦਾ ਏ, ਇਸੇ ਲਈ ਅਸਥਿਰ ਅਸਥਾਈ ਹੈ। ਇਹ ਨਾ ਪਹਿਲਾਂ ਸੀ ਅਤੇ ਨਾ ਹੀ ਭਵਿੱਖ ਵਿੱਚ ਰਹੇਗਾ। ਇਸ ਦਾ ਵਰਤਮਾਨ ਸਰੂਪ ਸਾਰ ਤੱਤਾਂ ਜਾਂ ਮੂਲ ਦਾ ਬਦਲਿਆ ਪਰਿਵਰਤਿਤ ਸਰੂਪ ਹੈ। ਇਸੇ ਲਈ ਇਸ ਦੀ ਹੋਂਦ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ। ਬੋਧੀ ਗਿਆਨੀ ਪੁਰਸ਼ ਇਸੇ ਲਈ ਸਰੀਰ ਦੇ ਦੁੱਖ ਸੁੱਖ ਨੂੰ ਵਧੇਰੇ ਮਹੱਤਤਾ ਨਹੀਂ ਦਿੰਦੇ। ਆਤਮਾ ਦੀ ਹੋਂਦ ਹੈ, ਇਹ ਵਾਸਤਵਿਕ ਅਸਲ ਤੇ ਸਹਿਜ ਰੂਪ ਹੈ। ਇਹੋ ਭਾਵ ਹੈ, ਹੋਂਦ ਵਾਲੀ ਹੈ, ਅਮਿੱਟ ਹੈ, ਜਿਸ ਵਿੱਚ ਜਾਗਰੂਕਤਾ ਹੈ, ਚੇਤਨਾ ਹੈ, ਗਿਆਨ ਹੈ, ਸੂਰਤ ਹੈ। ਇਹੋ ਆਤਮਾ ਚੇਤਨਾ ਅਮਰ ਹੈ। ਸਮਾਂ, ਮੌਤ, ਅਸਮਾਨ, ਮਨ ਦੀਆਂ ਅਵਸਥਾਵਾਂ, ਰੁਚੀਆਂ, ਸੁਪਨਾ, ਨੀਂਦ ਦਾ ਆਤਮਾ ਉੱਪਰ ਕੋਈ ਪ੍ਰਭਾਵ ਨਹੀਂ ਪੈਂਦਾ। ਇਹ ਅਬਦਲ ਹੈ, ਲਾਸਾਨੀ, ਅਦਭੁਤ ਹੈ। ਇਹ ਸਥਾਈ ਅਕਾਲ ਹੈ, ਚੇਤਨਾ ਹੀ ਸੱਤ ਹੈ। ਸਾਧ ਸੰਗਤ ਜੀ, ਆਤਮਾ ਚੇਤਨਾ ਰੂਪੀ ਸੱਤ ਹੈ, ਇਹੋ ਅਨੰਤ ਸਰੂਪ ਹੈ।

ਸਰੋਤਿਓ, ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ 101.1 ਮੈਗਾਹਰਟਸ ਤੇ ਸਿਲਸਿਲਾ ਹਰ ਅਕਾਲ ਉਸਤਤ ਦੇ ਅੰਤਰਗਤ। ਤੁਸੀਂ ਆਪਣੇ ਦੋਸਤ ਬਲਜੀਤ ਸ਼ਰਮਾ ਤੇ ਮਮਤਾ ਅਰੋੜਾ ਜੀ ਦੇ ਨਾਲ ਸੁਣ ਰਹੇ ਹੋ ਸ਼੍ਰੀਮਦ ਭਗਵਦ ਗੀਤਾ ਸਨਾਤਨ ਸੱਚ ਦੀ ਖੋਜ।

ਆਕਾਸ਼ ਸਰਵ ਵਿਆਪਕ ਸਥਾਈ ਅਤੇ ਅਨੰਤ ਅਮਿਤ ਹੈ। ਜਿਵੇਂ ਆਕਾਸ਼ ਵਿਚਲੇ ਬੱਦਲ ਉਸ ਦੀ ਪ੍ਰਕਿਰਤੀ ਉਸ ਦੇ ਸਰੂਪ ਨੂੰ ਨਹੀਂ ਬਦਲ ਸਕਦੇ, ਅਪਾ ਬੇਪਨਾ ਅਨੰਤ ਕਾਇਨਾਤ ਦਾ ਆਧਾਰ ਚੇਤਨਾ ਹੈ। ਸਾਧ ਸੰਗਤ ਜੀ, ਕਾਇਨਾਤ ਕਦੇ ਅਲੋਪ ਹੋ ਜਾਂਦੀ ਹੈ, ਕਦੇ ਵਿਖਾਈ ਦਿੰਦੀ ਹੈ। ਚੇਤਨਾ ਵਿੱਚ ਕੋਈ ਵਾਧਾ ਘਾਟਾ ਨਹੀਂ ਹੁੰਦਾ, ਇਹ ਸਦੀਵੀ ਸਥਾਈ ਹੈ। ਗੁਰੂ ਜੀ ਵੱਲੋਂ ਦੋ ਉਂਗਲੀਆਂ ਖੜੇ ਕਰਨ ਦਾ ਅਰਥ ਹੈ ਕਿ ਇਸ ਕਾਇਨਾਤ ਵਿੱਚ ਬ੍ਰਹਮ ਤੇ ਮਾਇਆ ਦੋ ਸ਼ਕਤੀਆਂ ਨੇ। ਫਿਰ ਗੁਰੂ ਇੱਕ ਉਂਗਲ ਖੜੀ ਕਰਦੇ ਨੇ ਜਿਸ ਦਾ ਅਰਥ ਹੈ ਬ੍ਰਹਮ ਤਾਂ ਅਨੰਤ ਸਥਾਈ ਅਮਿੱਟ ਹੈ, ਜਦਕਿ ਮਾਇਆ ਕਦੇ ਵਿਖਾਈ ਦਿੰਦੀ ਹੈ, ਕਦੇ ਅਲੋਪ ਹੋ ਜਾਂਦੀ ਹੈ, ਅਮਿੱਟ ਵੀ ਹੈ ਤੇ ਮਿੱਟ ਵੀ ਹੈ।

ਸਰੀਰਾਂ ਵਿੱਚ ਰਹਿਣ ਵਾਲੀ ਆਤਮਾ ਅਮਰ ਅਮਿਟ ਅਨੰਤ ਅਤੇ ਅਵਿਨਾਸ਼ੀ ਹੈ। ਸਾਧ ਸੰਗਤ ਜੀ, ਇਹ ਅਮਿਟ ਵੀ ਹੈ, ਸਰੀਰਾਂ ਦਾ ਅੰਤ ਹੋ ਜਾਂਦਾ ਹੈ। ਜਿਸ ਤਰ੍ਹਾਂ ਸਮੁੰਦਰ ਦੀ ਸਥਿਰਤਾ ਉਸ ਦੀ ਸਵੈ ਹੋਂਦ ਵਿੱਚ ਹੈ, ਭਾਵੇਂ ਉਸ ਦੇ ਧੁਰ ਅੰਦਰ ਹੇਠਾਂ ਜਾਂ ਬਾਹਰ ਕਿਨਾਰਿਆਂ 'ਤੇ ਕਿੰਨੀਆਂ ਛੋਟੀਆਂ ਵੱਡੀਆਂ ਲਹਿਰਾਂ ਚੱਲਦੀਆਂ ਨੇ, ਸਮੁੰਦਰ ਦੀ ਹੋਂਦ ਉੱਪਰ ਉਹਨਾਂ ਦਾ ਕੋਈ ਪ੍ਰਭਾਵ ਨਹੀਂ ਪੈਂਦਾ। ਇਸੇ ਤਰ੍ਹਾਂ ਪ੍ਰਕਿਰਤੀ ਕਾਇਨਾਤ ਵਿੱਚ ਹਜ਼ਾਰਾਂ ਤਬਦੀਲੀਆਂ ਹੁੰਦੀਆਂ ਰਹਿੰਦੀਆਂ ਨੇ, ਪਰ ਕਾਇਨਾਤ ਅਨੰਤ ਹੈ। ਇਸੇ ਤਰ੍ਹਾਂ ਆਤਮਾ ਅਨੰਤ ਅਮਿਟ ਹੈ, ਜੋ ਕਦੇ ਵੀ ਨਹੀਂ ਬਦਲਦੀ, ਸਥਾਈ ਹੈ, ਸਦੀਵੀ ਹੈ। ਜਿਸ ਤਰ੍ਹਾਂ ਇੱਕ ਤਲਾਹ ਟੋਬੇ ਦਾ ਪਾਣੀ ਗਰਮੀ ਧੁੱਪ ਵਿੱਚ ਭਾਫ਼ ਬਣ ਕੇ ਉੱਡ ਜਾਂਦਾ ਏ, ਇਸੇ ਤਰ੍ਹਾਂ ਸਰੀਰ ਵੀ ਅਲੋਪ ਹੋ ਜਾਂਦਾ ਏ। ਆਤਮਾ ਨਾ ਤਬਾਹ ਹੁੰਦੀ ਹੈ ਨਾ ਖਤਮ ਕੀਤੀ ਜਾ ਸਕਦੀ ਹੈ। ਆਤਮਾ ਮਨ ਅੰਤਕਰਨ ਦੀ ਕੈਦ ਤੋਂ ਵੀ ਮੁਕਤ ਹੈ, ਇਹ ਅਮਿਤ ਹੈ। ਦੁਨਿਆਵੀ ਰਿਸ਼ਤਿਆਂ ਦੀ ਕੈਦ ਆਤਮਾ ਲਈ ਕੁਝ ਵੀ ਨਹੀਂ। ਆਤਮਾ ਲਈ ਦੋਸਤ ਦੁਸ਼ਮਣ ਇੱਕ ਸਮਾਨ ਨੇ। ਇਸੇ ਲਈ ਸ਼੍ਰੀ ਕ੍ਰਿਸ਼ਨ ਭਗਵਾਨ ਜੀ ਭਾਰਤ ਪੁੱਤਰ ਅਰਜਨ ਨੂੰ ਯੁੱਧ ਕਰਨ ਲਈ ਕਹਿੰਦੇ ਨੇ।

ਸਰੀਰ ਨਾਲ ਪੈਦਾ ਹੋਇਆ ਮੋਹ ਦੁੱਖ ਦਾ ਕਾਰਨ ਹੈ। ਮੌਤ ਭੌਤਿਕ ਸਰੀਰ ਨੂੰ ਆਉਂਦੀ ਹੈ, ਆਤਮਾ ਉੱਪਰ ਮੌਤ ਦਾ ਕੋਈ ਅਸਰ ਨਹੀਂ ਪੈਂਦਾ। ਜਿਸ ਤਰ੍ਹਾਂ ਆਸਮਾਨ ਤੇ ਬੱਦਲ ਆਉਂਦੇ ਤੇ ਜਾਂਦੇ ਰਹਿੰਦੇ ਨੇ, ਆਸਮਾਨ ਵਿੱਚ ਕੋਈ ਪਰਿਵਰਤਨ ਨਹੀਂ ਹੁੰਦਾ। ਇਸੇ ਤਰ੍ਹਾਂ ਸਰੀਰ ਦੇ ਪਰਿਵਰਤਨ ਨਾਲ ਆਤਮਾ ਤਾਂ ਨਿਰਲੀਪ ਰਹਿੰਦੀ ਹੈ, ਕਿਉਂਕਿ ਆਤਮਾ ਅਬਦਲ ਹੈ, ਅਮਿਤ ਤੇ ਅਮਿੱਟ ਹੈ, ਜਦਕਿ ਸਰੀਰ ਮਰਦੇ ਜਨਮਦੇ ਰਹਿੰਦੇ ਨੇ। ਬੇਸਮਝ ਅਗਿਆਨੀ ਲੋਕ ਸਰੀਰ ਦੇ ਖਤਮ ਹੋਣ ਤੇ

ਇਸ ਆਤਮਾ ਦਾ ਨਾ ਕਦੇ ਜਨਮ ਹੁੰਦਾ ਹੈ, ਨਾ ਇਸ ਦੀ ਕਦੇ ਮੌਤ ਹੁੰਦੀ ਹੈ। ਇਹ ਇੱਕ ਵਾਰ ਹੋ ਕੇ ਫਿਰ ਨਹੀਂ ਹੁੰਦਾ। ਇਹ ਜਨਮ ਰਹਿਤ ਸਦੀਵੀ ਸਨਾਤਨ ਹੈ। ਸਰੀਰ ਦੇ ਨਸ਼ਟ ਹੋ ਜਾਣ ਨਾਲ ਹੀ ਇਹ ਨਸ਼ਟ ਨਹੀਂ ਹੁੰਦੀ। ਸਰੀਰ ਦੇ ਰੂਪ ਬਦਲਣ ਲਈ ਜਨਮ ਲੈਣਾ, ਹੋਂਦ ਵਿੱਚ ਹੋਣਾ, ਗਤੀਸ਼ੀਲਤਾ ਬਦਲਣਾ, ਗਲਣਾ, ਮਰਝਾਉਣਾ, ਤਬਾਹ ਹੋਣਾ, ਖਤਮ ਹੋਣਾ ਲੱਛਣ ਨੇ। ਇਹ ਸਰੀਰ ਅਨੇਕਾਂ ਤੱਤਾਂ ਦੇ ਮਿਲਣ ਤੋਂ ਬਣਿਆ ਹੋਇਆ ਹੈ ਸਾਧ ਸੰਗਤ ਜੀ, ਪਰ ਆਤਮਾ ਇਹਨਾਂ ਸਰੀਰਕ ਤਬਦੀਲੀਆਂ ਤੋਂ ਨਿਰਲੇਪ, ਬੇਅਸਰ ਅਤੇ ਪ੍ਰਭਾਵਹੀਨ ਹੈ।

ਸਰੋਤਿਓ ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਹੁਣ ਆਪਣੇ ਦਾਸ ਬਲਜੀਤ ਸ਼ਰਮਾ ਤੇ ਮਮਤਾ ਅਰੋੜਾ ਜੀ ਨੂੰ ਅੱਜ ਦਾ ਹਰ ਅਕਾਲ ਉਸਤਤ ਪ੍ਰੋਗਰਾਮ ਸੰਪੂਰਨ ਕਰਨ ਦੀ ਦਿਓ ਆਗਿਆ। ਜੈ ਸ਼੍ਰੀ ਕ੍ਰਿਸ਼ਨ, ਜੈ ਸ਼੍ਰੀ ਕ੍ਰਿਸ਼ਨ, ਜੈ ਸ਼੍ਰੀ ਕ੍ਰਿਸ਼ਨ। ਵਾਚਕ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਵਿਸ਼ੇਸ਼ ਦਿਸ਼ਾ ਨਿਰਦੇਸ਼ ਤੇ ਤਕਨੀਕੀ ਸਹਿਯੋਗ ਮਮਤਾ ਅਰੋੜਾ ਜੀ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਗੱਲਾਂ ਚੋਂ ਗੱਲ FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੇ ਸਟੂਡੀਓ ਦੀ ਘੜੀ ਦੇ ਮੁਤਾਬਿਕ ਸ਼ਾਮ ਦੇ 6:19 ਤੇ 48 ਸਕਿੰਟ ਹੋਏ ਨੇ। 6:20 ਤੇ ਰਿਲੇਅ ਕਰਾਂਗੇ ਪਰਦੇਸੀ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ।

0: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਨੇ ਰੇਲਵੇ 'ਚ ਕਈ ਵੱਡੇ ਸੁਧਾਰਾਂ ਦਾ ਐਲਾਨ ਕੀਤਾ। ਕਿਹਾ, ਖਾਦਾਂ ਨੂੰ ਹੁਣ ਰਵਾਇਤੀ ਬੰਦ ਮਾਲ ਗੱਡੀਆਂ ਦੀ ਬਜਾਏ ਵਿਸ਼ੇਸ਼ ਤੌਰ 'ਤੇ ਡਿਜ਼ਾਈਨ ਕੀਤੇ ਕੰਟੇਨਰਾਂ ਵਿੱਚ ਲਿਜਾਇਆ ਜਾਵੇਗਾ। ਪੰਜਾਬ ਸਰਕਾਰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੌਰਾਨ ਨਸ਼ਾ ਤਸਕਰਾਂ ਦੀ 847 ਕਰੋੜ ਰੁਪਏ ਦੀ ਜਾਇਦਾਦ ਨੂੰ ਜ਼ਬਤ ਕਰਕੇ ਢਾਇਆ। 73,000 ਤੋਂ ਵੱਧ ਨਸ਼ਾ ਤਸਕਰਾਂ ਨੂੰ ਕੀਤਾ ਗ੍ਰਿਫ਼ਤਾਰ। ਪੰਜਾਬ ਸਰਕਾਰ ਨੇ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਲਈ 80 ਕਰੋੜ ਰੁਪਏ ਰਾਖਵੇਂ ਰੱਖੇ। ਸੂਬੇ ਭਰ ਵਿੱਚ 650 ਗੁਰੂ ਰਵਿਦਾਸ ਬਗੀਚਿਆਂ ਅਤੇ 6.5 ਲੱਖ ਬੂਟੇ ਲਾਏ ਜਾਣਗੇ। ਜਲ ਸਰੋਤ ਮੰਤਰੀ ਵਰਿੰਦਰ ਕੁਮਾਰ ਗੋਇਲ ਨੇ ਕਿਹਾ, ਸੂਬਾ ਸਰਕਾਰ ਨਹਿਰੀ ਪਾਣੀ ਨੂੰ 100% ਤੇਲਾਂ ਤੱਕ ਪਹੁੰਚਾਉਣਾ ਯਕੀਨੀ ਬਣਾਏਗੀ। ਪੰਜਾਬ ਪੁਲਿਸ ਨੇ ਅੰਮ੍ਰਿਤਸਰ ਵਿਖੇ 2 ਵੱਖ ਵੱਖ ਮਾਮਲਿਆਂ 'ਚ 5 ਤਸਕਰਾਂ ਨੂੰ 1 AK-47 ਰਾਈਫਲ, ਅਸਲੀ ਅਤੇ 30 ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ। ਤੇ ਮਰਦਾਂ ਦੇ ਕ੍ਰਿਕਟ ਵਿੱਚ ਭਾਰਤ ਤੇ ਇੰਗਲੈਂਡ ਦਰਮਿਆਨ 3 1-0 ਮੈਚਾਂ ਦੀ ਲੜੀ ਦਾ ਪਹਿਲਾ ਮੈਚ ਅੱਜ ਬਰਮਿੰਘਮ 'ਚ ਖੇਡਿਆ ਜਾ ਰਿਹਾ ਹੈ। ਤੇ ਹੁਣ ਖਬਰਾਂ ਵਿਸਥਾਰ ਨਾਲ। ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਨੇ ਅੱਜ ਰੇਲਵੇ 'ਚ ਕਈ ਵੱਡੇ ਸੁਧਾਰਾਂ ਦਾ ਐਲਾਨ ਕੀਤਾ। ਅੱਜ ਨਵੀਂ ਦਿੱਲੀ 'ਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਖਾਦਾਂ ਨੂੰ ਹੁਣ ਰਵਾਇਤੀ ਬੰਦ ਮਾਲ ਗੱਡੀਆਂ ਦੀ ਬਜਾਏ ਵਿਸ਼ੇਸ਼ ਤੌਰ 'ਤੇ ਡਿਜ਼ਾਈਨ ਕੀਤੇ ਕੰਟੇਨਰਾਂ ਵਿੱਚ ਲਿਜਾਇਆ ਜਾਵੇਗਾ। ਸ੍ਰੀ ਵੈਸ਼ਨਵ ਨੇ ਕਿਹਾ ਕਿ ਦੇਸ਼ ਵਿੱਚ ਖਾਦ ਦੀ 85% ਢੋਆ ਢੁਆਈ ਰੇਲਵੇ ਰਾਹੀਂ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਕੰਟੇਨਰਾਂ ਦੀ ਵਰਤੋਂ ਮਾਲ ਦੀ ਢੋਆ ਢੁਆਈ ਅਤੇ ਭੰਡਾਰ ਨੂੰ ਸਰਲ ਬਣਾਏਗੀ ਤੇ ਪੂਰੇ ਰੈਕ ਨੂੰ ਰੋਕੇ ਬਿਨਾਂ ਵੱਖੋ ਵੱਖ ਕੰਟੇਨਰਾਂ ਵਿੱਚ ਰੱਖਿਆ ਜਾ ਸਕੇਗਾ। ਪੰਜਾਬ ਸਰਕਾਰ ਨੇ ਆਪਣੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੌਰਾਨ ਨਸ਼ਾ ਤਸਕਰਾਂ ਦੀ 847 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕਰਕੇ ਢਾ ਦਿੱਤੀ ਹੈ ਅਤੇ ਸੂਬੇ 'ਚ 73,000 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ 500 ਦਿਨ ਪੂਰੇ ਹੋਣ ਤੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਲੋਕਾਂ ਨੇ ਵੀ ਨਸ਼ਾ ਤਸਕਰਾਂ ਦੀਆਂ ਗਤੀਵਿਧੀਆਂ ਬਾਰੇ ਪੁਲਿਸ ਨੂੰ ਜਾਣਕਾਰੀ ਦੇ ਕੇ ਇਸ ਮੁਹਿੰਮ ਦਾ ਸਮਰਥਨ ਕੀਤਾ ਹੈ।
1: ਹੁਣ ਤੱਕ ਸਰਕਾਰ ਨੇ 847 ਕਰੋੜ ਰੁਪਏ ਦੀ ਜਿਹੜੀ ਪ੍ਰੋਪਰਟੀ ਆ ਉਹ ਜ਼ਬਤ ਕੀਤੀ ਆ ਔਰ ਲੋਕਾਂ ਦੇ ਘਰ ਢਾਏ ਆ। ਜਿਹੜੇ ਡਰੱਗ ਸਮਗਲਰ ਸੀਗੇ, ਜਿਹੜੀ ਬਿਗ ਫਿਸ਼ ਸੀਗੀ, 73,000 ਬੰਦੇ ਜਿਹੜੇ ਹੈਗੇ ਆ ਟੋਟਲ ਜਿਹੜੇ ਹੁਣ ਤੱਕ ਫੜੇ ਗਏ ਆ। ਪੰਜਾਬ ਦਾ ਕਨਵਿਕਸ਼ਨ ਰੇਟ 89% ਆ, ਵਿਚ ਇਜ਼ ਹਾਈਐਸਟ ਇਨ ਦਾ ਕੰਟਰੀ। ਸਭ ਤੋਂ ਵੱਡੀ ਗੱਲ ਹੈ, ਜਦੋਂ ਕੋਈ ਲੋਕ ਲਹਿਰ ਬਣ ਜਾਏ ਮੂਵਮੈਂਟ, ਫਿਰ ਉਹਦੇ ਕਾਮਯਾਬ ਹੋਣ ਦੇ ਚਾਂਸਸ ਹੁੰਦੇ ਆ। ਇਹਦੇ 'ਚ ਜਿਹੜੇ 45,000 ਪਬਲਿਕ ਟਿਪ ਆਫਸ ਆਈਆਂ, ਲੋਕਾਂ ਨੂੰ ਵਿਸ਼ਵਾਸ ਹੋ ਗਿਆ ਕਿ ਸਰਕਾਰ ਇਮਾਨਦਾਰੀ ਨਾਲ ਕੰਮ ਕਰ ਰਹੀ ਆ। 45,000 ਪਬਲਿਕ ਟਿਪ ਆਫਸ ਆਈਆਂ ਸੇਫ ਪੰਜਾਬ ਹੈਲਪਲਾਈਨ ਦੇ ਉੱਤੇ ਤੇ 22,800 ਅਰੈਸਟ ਹੋਈਆਂ ਉਹਦੇ ਕਰਕੇ। ਜਦੋਂ ਸਾਨੂੰ ਲੋਕਾਂ ਨੇ ਇਨਫੋਰਮੇਸ਼ਨ ਦਿੱਤੀ, VDC ਨੇ ਇਨਫੋਰਮੇਸ਼ਨ ਦਿੱਤੀ, ਜਿਹੜੀਆਂ ਅਸੀਂ ਕਮੇਟੀਆਂ ਬਣਾਈਆਂ ਉਹਦੇ ਤੋਂ ਆਈ, NGO ਤੋਂ ਇਨਫੋਰਮੇਸ਼ਨ ਆਈ, ਔਰ 22,800 ਜਿਹੜੇ ਸਮਗਲਰ ਹੈ ਅਰੈਸਟ ਹੋਈਆਂ ਉਹਦੇ ਕਰਕੇ।
0: ਉਨ੍ਹਾਂ ਕਿਹਾ ਕਿ ਪਿਛਲੇ 4 ਸਾਲਾਂ ਵਿੱਚ ਪੰਜਾਬ 'ਚ ਤਸਕਰਾਂ ਤੋਂ 6,600 ਕਿਲੋਗ੍ਰਾਮ ਤੋਂ ਵੱਧ ਹੈਰੋਇਨ ਬਰਾਮਦ ਕੀਤੀ ਗਈ ਹੈ। ਇਹ ਪਾਕਿਸਤਾਨ ਤੋਂ ਡਰੋਨ ਰਾਹੀਂ ਤੇ ਕੁਝ ਹੋਰਨਾਂ ਸੂਬਿਆਂ ਤੋਂ ਵੀ ਤਸਕਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬੇ ਨੇ 10 ਜ਼ਿਲ੍ਹਿਆਂ ਸਮੇਤ ਸੂਬੇ ਭਰ ਵਿੱਚ ਨਸ਼ਾ ਛੁਡਾਊ ਤੇ ਮੁੜ ਵਸੇਬਾ ਕੇਂਦਰ ਵੀ ਖੋਲ੍ਹੇ ਨੇ। ਪੰਜਾਬ ਸਰਕਾਰ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦਾ 650ਵਾਂ ਪ੍ਰਕਾਸ਼ ਪੁਰਬ ਵਿਆਪਕ ਤੌਰ ਤੇ ਮਨਾ ਰਹੀ ਹੈ। ਅੱਜ ਚੰਡੀਗੜ੍ਹ ਵਿੱਚ ਪੰਜਾਬ ਭਵਨ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਤਰਨਪ੍ਰੀਤ ਸਿੰਘ ਸੌਂਧ ਨੇ ਦੱਸਿਆ ਕਿ ਸੰਤ ਰਵਿਦਾਸ ਜੀ ਦੇ ਜੀਵਨ ਫਲਸਫੇ ਤੇ ਬਰਾਬਰਤਾ ਦੇ ਸੁਨੇਹੇ ਨੂੰ ਵੱਧ ਤੋਂ ਵੱਧ ਪ੍ਰਸਾਰ ਲਈ ਸਾਲ ਭਰ ਚੱਲਣ ਵਾਲੇ ਵਿਸ਼ੇਸ਼ ਸਮਾਗਮਾਂ ਦੀ ਯੋਜਨਾ ਉਲੀਕੀ ਗਈ ਹੈ। ਇਹਨਾਂ ਸਮਾਗਮਾਂ ਦੀ ਲਈ ਪਹਿਲਾਂ ਹੀ 80 ਕਰੋੜ ਰੁਪਏ ਰਾਖਵੇਂ ਰੱਖੇ ਜਾ ਚੁੱਕੇ ਨੇ। ਉਨ੍ਹਾਂ ਦੱਸਿਆ ਕਿ ਇਹਨਾਂ ਸ਼ਾਨਦਾਰ ਸਮਾਗਮਾਂ ਦੀ ਯੋਜਨਾ ਪੜਾਅਵਾਰ ਢੰਗ ਨਾਲ ਉਲੀਕੀ ਗਈ ਹੈ ਤੇ ਸਾਲ ਭਰ ਜਾਰੀ ਰਹਿਣਗੇ। ਗੁਰੂ ਜੀ ਦੇ ਜੀਵਨ ਤੇ ਸਿੱਖਿਆਵਾਂ ਦੇ ਆਧਾਰਿਤ ਸਕੂਲ ਪੱਧਰੀ ਮੁਕਾਬਲਿਆਂ ਤੋਂ ਇਲਾਵਾ 13,000 ਤੋਂ ਵੱਧ ਪਿੰਡਾਂ ਵਿੱਚ 30 ਮਿੰਟ ਦੀਆਂ ਡਾਕੂਮੈਂਟਰੀ ਫਿਲਮਾਂ ਦਿਖਾਈਆਂ।

ਜਾਣ ਗੀਆਂ। ਸਰਕਾਰ ਵੱਲੋਂ ਸੂਬੇ ਭਰ ਵਿਚ 650 ਗੁਰੂ ਰਵਿਦਾਸ ਜੀ ਬਗੀਚੀਆਂ ਸਥਾਪਿਤ ਕੀਤੀਆਂ ਜਾਣਗੀਆਂ। 6.5 ਲੱਖ ਬੂਟੇ ਲਗਾਉਣ ਦੀ ਮੁਹਿੰਮ ਚਲਾਈ ਜਾਵੇਗੀ। ਅਗਸਤ ਮਹੀਨੇ ਵਿਚ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ਉੱਤੇ ਰਨ ਫਾਰ ਇਕੁਐਲਿਟੀ ਮੈਰਾਥਨ ਅਤੇ ਸਤੰਬਰ ਚ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ਤੇ ਸਾਈਕਲ ਰੈਲੀਆਂ ਕਰਵਾਈਆਂ ਜਾਣਗੀਆਂ। ਇਸ ਤੋਂ ਇਲਾਵਾ ਅਕਤੂਬਰ ਮਹੀਨੇ ਵਿਚ ਸੂਬੇ ਭਰ ਵਿਚ 6.5 ਲੱਖ ਯਾਦਗਾਰੀ ਝੰਡੇ ਵੀ ਵੰਡੇ ਜਾਣਗੇ। 5 ਤੋਂ 8 ਅਕਤੂਬਰ ਦਰਮਿਆਨ ਵਾਰਾਨਸੀ, ਫਰੀਦਕੋਟ, ਬਠਿੰਡਾ ਅਤੇ ਜੰਮੂ ਤੋਂ ਸ਼ੁਰੂ ਹੋ ਕੇ 4 ਸ਼ੋਭਾ ਯਾਤਰਾਵਾਂ ਖੁਰਾਲਗੜ੍ਹ ਵਿਖੇ ਸਮਾਪਤ ਹੋਣਗੀਆਂ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRANI ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਹੁਣ ਸੂਬਾ ਸਰਕਾਰ ਨਹਿਰੀ ਪਾਣੀ ਨੂੰ 100% ਟੇਲਾਂ ਤੱਕ ਪਹੁੰਚਾਉਣਾ ਯਕੀਨੀ ਬਣਾਏਗੀ। ਉਨ੍ਹਾਂ ਨੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਕੰਢੇ ਇਲਾਕੇ ਦੇ ਪਿੰਡ ਦਤਾਰਪੁਰ ਵਿਖੇ ਕਰੀਬ 123 ਕਰੋੜ ਰੁਪਏ ਦੀ ਲਾਗਤ ਨਾਲ ਕੰਢੀ ਨਹਿਰ ਦੇ ਕਾਇਆਕਲਪ ਤੋਂ ਬਾਅਦ ਕਈ ਵਿਕਾਸ ਪ੍ਰੋਜੈਕਟਾਂ ਨੂੰ ਲੋਕਾਂ ਨੂੰ ਸਮਰਪਿਤ ਕਰਨ ਮੌਕੇ ਇਹ ਗੱਲ ਕਹੀ। ਦਤਾਰਪੁਰ ਚ ਸ਼ਾਹ ਨਹਿਰ ਫੀਡਰ ਤੇ ਸ਼ਾਹ ਨਹਿਰ ਕੈਨਾਲ ਸਿਸਟਮ ਨਾਲ ਸੰਬੰਧਿਤ ਪ੍ਰੋਜੈਕਟਾਂ ਦਾ ਉਦਘਾਟਨ ਕਰਦਿਆਂ ਮੰਤਰੀ ਨੇ ਕਿਹਾ ਕਿ ਕੰਢੀ ਨਹਿਰ ਦੇ ਮੁੜ ਵਿਕਾਸ ਨਾਲ ਹੁਸ਼ਿਆਰਪੁਰ ਤੇ ਸ਼ਹੀਦ ਭਗਤ ਸਿੰਘ ਨਗਰ ਦੇ ਕਿਸਾਨਾਂ ਨੂੰ ਵੱਡਾ ਫਾਇਦਾ ਹੋਏਗਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪ੍ਰੋਜੈਕਟਾਂ ਨਾਲ ਲਗਭਗ 450 ਪਿੰਡਾਂ ਦੀ 1,35,000 ਏਕੜ ਜ਼ਮੀਨ ਨੂੰ ਨਹਿਰੀ ਸਿੰਜਾਈ ਦਾ ਲਾਭ ਮਿਲਣਾ ਸ਼ੁਰੂ ਹੋ ਜਾਏਗਾ। ਮੰਤਰੀ ਨੇ ਕਿਹਾ ਕਿ ਪਹਿਲਾਂ ਸਿਰਫ 26% ਨਹਿਰੀ ਪਾਣੀ ਹੀ ਵਰਤਿਆ ਜਾਂਦਾ ਸੀ, ਪਰ ਹੁਣ ਇਹ ਅੰਕੜਾ ਵੱਧ ਕੇ 86% ਤੋਂ ਵੱਧ ਹੋ ਗਿਆ। ਉਨ੍ਹਾਂ ਕਿਹਾ ਕਿ ਲਿਫਟ ਸਿੰਚਾਈ ਯੋਜਨਾਵਾਂ ਲਈ ਸੂਰਜੀ ਊਰਜਾ ਆਧਾਰਿਤ ਪ੍ਰਣਾਲੀਆਂ ਵੀ ਲਗਾਈਆਂ ਗਈਆਂ ਨੇ। ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਇੱਕ ਗੈਰ ਕਾਨੂੰਨੀ ਹਥਿਆਰਾਂ ਅਤੇ ਵਿਸਫੋਟਕ ਸਮੱਗਰੀ ਦੀ ਤਸਕਰੀ ਕਰਨ ਵਾਲੇ ਮੋਡਿਊਲ ਦਾ ਪਰਦਾਫਾਸ਼ ਕਰਦਿਆਂ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਉਨ੍ਹਾਂ ਪਾਸੋਂ ਇੱਕ ਹੱਥਗੋਲਾ, ਇੱਕ AK-47 ਰਾਈਫਲ, 2 ਆਟੋਮੈਟਿਕ ਹਥਿਆਰ ਤੇ 5 ਮੈਗਜ਼ੀਨ ਬਰਾਮਦ ਕੀਤੇ ਨੇ। ਇੱਕ ਹੋਰ ਮਾਮਲੇ ਵਿੱਚ ਅੰਮ੍ਰਿਤਸਰ ਕਾਊਂਟਰ ਇੰਟੈਲੀਜੈਂਸ ਵਿੰਗ ਨੇ 2 ਕਾਰਕੁਨਾਂ ਨੂੰ 30 ਕਿਲੋਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕਰਕੇ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਇੱਕ ਮੋਡਿਊਲ ਦਾ ਪਰਦਾਫਾਸ਼ ਕੀਤਾ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਿਆ ਕਿ ਮੁਲਜ਼ਮ ਸਰਹੱਦ ਪਾਰ ਤਸਕਰਾਂ ਨਾਲ ਜੁੜੇ ਇੱਕ ਵਿਦੇਸ਼ੀ ਹੈਂਡਲਰ ਦੇ ਨਿਰਦੇਸ਼ਾਂ ਤੇ ਕੰਮ ਕਰ ਰਹੇ ਸਨ। ਉਹ ਸਰਹੱਦ ਤੇ ਵੱਖ ਵੱਖ ਥਾਵਾਂ ਤੋਂ ਹੈਰੋਇਨ ਦੀ ਖੇਪ ਇਕੱਠੀ ਕਰਨ ਤੇ ਪੰਜਾਬ ਭਰ ਵਿੱਚ ਦੂਜੀਆਂ ਧਿਰਾਂ ਨੂੰ ਪਹੁੰਚਾਉਣ 'ਚ ਸ਼ਾਮਲ ਸੀ। ਇਸ ਬਾਰੇ ਮਾਮਲੇ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਭਾਰਤ ਸਰਕਾਰ ਦੇ ਸੂਖਮ ਛੋਟੇ ਤੇ ਦਰਮਿਆਨੇ ਉੱਦਮ MSME ਮੰਤਰਾਲੇ ਅਧੀਨ ਲੁਧਿਆਣਾ ਦਾ ਕੌਮੀ SC/ST ਹੱਬ PhD ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਪੰਜਾਬ ਦੇ ਸਹਿਯੋਗ ਨਾਲ ਕੱਲ ਨੂੰ ਪਟਿਆਲਾ ਵਿਖੇ ਮੌਜੂਦਾ ਤੇ ਚਾਹਵਾਨ ਪੱਟੀਦਰ ਜਾਤਾਂ SC ਅਤੇ ਪੱਟੀਦਰਜ ਕਬੀਲਿਆਂ ST ਭਾਈਚਾਰੇ ਦੇ ਉਦਮੀਆਂ ਲਈ ਇੱਕ ਉਦਮੀ ਜਾਗਰੂਕਤਾ ਤੇ ਵਿਸ਼ੇਸ਼ ਵਿਕਰੇਤਾ ਵਿਕਾਸ ਪ੍ਰੋਗਰਾਮ ਕਰ ਰਿਹਾ ਹੈ। ਇਸ ਪ੍ਰੋਗਰਾਮ ਦਾ ਉਦੇਸ਼ ਸਵੈ ਰੁਜ਼ਗਾਰ ਤੇ ਉਦਮਸ਼ੀਲਤਾ ਨੂੰ ਉਤਸ਼ਾਹਿਤ ਕਰਨਾ, ਵਪਾਰਕ ਮੌਕਿਆਂ ਨੂੰ ਵਧਾਉਣਾ ਤੇ SC/ST ਭਾਈਚਾਰੇ ਦੇ ਮੈਂਬਰਾਂ ਵਿੱਚ ਹੁਨਰ ਵਿਕਾਸ ਨੂੰ ਉਤਸ਼ਾਹਿਤ ਕਰਨਾ ਹੈ। ਰਾਸ਼ਟਰੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਵਿਜਿਆ ਰਹਾਟਕਰ ਕੱਲ 15 ਤੇ 16 ਜੁਲਾਈ ਨੂੰ ਮੋਗਾ ਤੇ ਬਠਿੰਡਾ ਦਾ ਦੌਰਾ ਕਰ ਰਹੀ ਨੇ। ਇਸ ਦੌਰਾਨ ਉਹ ਔਰਤਾਂ ਦੀ ਸੁਰੱਖਿਆ, ਸ਼ਿਕਾਇਤ ਨਿਵਾਰਨ, ਲਿੰਗ ਸੰਵੇਦਨਸ਼ੀਲਤਾ ਤੇ ਵਿਭਾਗਾਂ ਦੇ ਆਪਸੀ ਤਾਲਮੇਲ ਨਾਲ ਸਬੰਧਤ ਵੱਖ ਵੱਖ ਪ੍ਰੋਗਰਾਮਾਂ 'ਚ ਸ਼ਮੂਲੀਅਤ ਕਰਨਗੇ। ਚੇਅਰਪਰਸਨ ਕੱਲ ਦੁਪਹਿਰ 12:30 ਵਜੇ ਤੋਂ 2 ਵਜੇ ਤੱਕ ਮੋਗਾ ਨਗਰ ਨਿਗਮ ਦੇ ਕਮਿਊਨਿਟੀ ਹਾਲ ਤੇ 16 ਜੁਲਾਈ ਨੂੰ ਦੁਪਹਿਰ 12 ਵਜੇ ਤੋਂ 1:30 ਵਜੇ ਤੱਕ ਬਠਿੰਡਾ ਦੇ ਮਿੰਨੀ ਸਕੱਤਰੇਤ ਸਥਿਤ DC ਹਾਲ ਵਿੱਚ ਮਹਿਲਾ ਜਨ ਸੁਣਵਾਈ ਦੀ ਪ੍ਰਧਾਨਗੀ ਕਰਨਗੇ। ਇਸ ਜਨ ਸੁਣਵਾਈ ਵਿੱਚ ਮਹਿਲਾਵਾਂ ਨੂੰ ਆਪਣੀਆਂ ਸ਼ਿਕਾਇਤਾਂ ਪੇਸ਼ ਕਰਨ, ਸੰਸਥਾਗਤ ਸਹਾਇਤਾ ਪ੍ਰਾਪਤ ਕਰਨ ਤੇ ਸਮੇਂ ਸਿਰ ਨਿਵਾਰਨ ਲਈ ਮੰਚ ਮੁਹੱਈਆ ਕਰਵਾਇਆ ਜਾਵੇਗਾ। ਪਹਿਲਾਂ ਤੋਂ ਦਰਜ ਮਾਮਲਿਆਂ ਤੋਂ ਇਲਾਵਾ ਮੌਕੇ ਤੇ ਆਉਣ ਵਾਲੀਆਂ ਸ਼ਿਕਾਇਤਾਂ ਵੀ ਸਵੀਕਾਰ ਕੀਤੀਆਂ ਜਾਣਗੀਆਂ। ਚੇਅਰਪਰਸਨ ਬਠਿੰਡਾ 'ਚ ਕੇਂਦਰੀ ਜੇਲ੍ਹ ਦਾ ਦੌਰਾ ਵੀ ਕਰਨਗੇ ਅਤੇ ਹੋਰ ਪ੍ਰੋਗਰਾਮਾਂ 'ਚ ਵੀ ਸ਼ਿਰਕਤ ਕਰਨਗੇ। ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ ਤਹਿਤ ਕਪੂਰਥਲਾ ਜ਼ਿਲ੍ਹੇ ਵਿੱਚ ਪੈਂਦੇ 4 ਵਿਧਾਨ ਸਭਾ ਹਲਕਿਆਂ 'ਚ BLOs ਵੱਲੋਂ ਘਰ ਘਰ ਜਾ ਕੇ ਸਮੂਹ ਵੋਟਰਾਂ ਨੂੰ ਗਣਨਾ ਫਾਰਮ ਵੰਡਣ ਮਗਰੋਂ ਫਾਰਮ ਵਾਪਸ ਪ੍ਰਾਪਤ ਕਰਕੇ ਮੋਬਾਈਲ ਐਪ ਰਾਹੀਂ ਕਈ ਬੂਥਾਂ ਤੇ 100% ਵੋਟਰਾਂ ਨੂੰ ਡਿਜੀਟਾਈਜ਼ ਕੀਤਾ ਜਾ ਚੁੱਕਿਆ ਹੈ। ਇਸ ਬਾਰੇ ਜ਼ਿਲ੍ਹਾ ਚੋਣ ਅਧਿਕਾਰੀ ਆਕਾਸ਼ ਬਾਂਸਲ ਨੇ ਦੱਸਿਆ ਕਿ ਕਈ ਬੂਥਾਂ ਤੇ ਡਿਜੀਟਾਈਜੇਸ਼ਨ ਦਾ ਕੰਮ 100% ਮੁਕੰਮਲ ਹੋਣ ਮਗਰੋਂ ਨਾ ਮੌਜੂਦ ਦੂਜੀ ਥਾਂ ਤਬਦੀਲ ਹੋਏ ਮ੍ਰਿਤਕ ਤੇ ਦੂਰੀ ਐਂਟਰੀ ਵਾਲੇ ਵੋਟਰਾਂ ਦੀਆਂ ਸੂਚੀਆਂ ਜ਼ਿਲ੍ਹਾ ਕਪੂਰਥਲਾ ਦੀ ਅਧਿਕਾਰਤ ਵੈਬਸਾਈਟ kapoorthala.gov.in ਤੇ ਅਪਲੋਡ ਕੀਤੀਆਂ ਜਾ ਰਹੀਆਂ ਨੇ। ਉਨ੍ਹਾਂ ਲੋਕਾਂ ਨੂੰ ਇਸ ਸੂਚੀ ਦੀ ਜਾਂਚ ਜ਼ਰੂਰ ਕਰਨ ਦੀ ਅਪੀਲ ਕੀਤੀ। ਜੇਕਰ ਕੋਈ ਵੋਟਰ ਸਹੀ ਪਾਇਆ ਜਾਂਦਾ ਹੈ, ਯਾਨੀ ਉਸਦਾ ਨਾਮ ਗਲਤੀ ਨਾਲ ਇਸ ਸੂਚੀ ਵਿੱਚ ਦਰਜ ਹੋ ਗਿਆ, ਤਾਂ ਇਸ ਸੰਬੰਧੀ ਸੰਬੰਧਿਤ ਪੋਲਿੰਗ ਸਟੇਸ਼ਨ ਤੇ BLO ਜਾਂ ਸੰਬੰਧਿਤ ਵਿਧਾਨ ਸਭਾ ਚੋਣ ਹਲਕੇ ਦੇ ਚੋਣਕਾਰ ਰਜਿਸਟ੍ਰੇਸ਼ਨ ਅਫਸਰ ਨੂੰ 24 ਜੁਲਾਈ ਤੋਂ ਪਹਿਲਾਂ ਸੂਚਿਤ ਕੀਤਾ ਜਾ ਸਕਦਾ ਹੈ। ਮਰਦਾਂ ਦੇ ਕ੍ਰਿਕਟ ਵਿੱਚ ਭਾਰਤ ਅਤੇ ਇੰਗਲੈਂਡ ਦਰਮਿਆਨ 3-1 ਰੋਜ਼ਾ ਮੈਚਾਂ ਦੀ ਲੜੀ ਦਾ ਪਹਿਲਾ ਮੈਚ ਅੱਜ ਬਰਮਿੰਘਮ 'ਚ ਖੇਡਿਆ ਜਾ ਰਿਹਾ। ਇੰਗਲੈਂਡ ਨੇ ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਤਾਜ਼ਾ ਖਬਰਾਂ ਮਿਲਣ ਤੱਕ ਇੰਗਲੈਂਡ ਨੇ 38 ਓਵਰਾਂ 'ਚ 6 ਵਿਕਟਾਂ ਦੇ ਨੁਕਸਾਨ ਤੇ 192 ਦੌੜਾਂ ਬਣਾ ਲਈਆਂ ਸਨ। ਭਾਰਤੀ ਟੀਮ ਵਿੱਚ ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਸਮੇਤ ਜਸਪ੍ਰੀਤ ਬੁਮਰਾਹ ਦੀ ਵਾਪਸੀ ਹੋਈ ਹੈ। ਤੇ ਆਖਰ 'ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ।

0: ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਨੇ ਰੇਲਵੇ 'ਚ ਕਈ ਵੱਡੇ ਸੁਧਾਰਾਂ ਦਾ ਐਲਾਨ ਕੀਤਾ। ਕਿਹਾ ਖਾਦਾਂ ਨੂੰ ਹੁਣ ਰਵਾਇਤੀ ਬੰਦ ਮਾਲ ਗੱਡੀਆਂ ਦੀ ਬਜਾਏ ਵਿਸ਼ੇਸ਼ ਤੌਰ ਤੇ ਡਿਜ਼ਾਈਨ ਕੀਤੇ ਕੰਟੇਨਰਾਂ ਵਿੱਚ ਲਿਜਾਇਆ ਜਾਵੇਗਾ। ਪੰਜਾਬ ਸਰਕਾਰ ਨੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੌਰਾਨ ਨਸ਼ਾ ਤਸਕਰਾਂ ਦੀ 847 ਕਰੋੜ ਰੁਪਏ ਦੀ ਜਾਇਦਾਦ ਨੂੰ ਜ਼ਬਤ ਕਰਕੇ ਢਾਇਆ। 73,000 ਤੋਂ ਵੱਧ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ। ਪੰਜਾਬ ਸਰਕਾਰ ਨੇ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਗੁਰਪ ਲਈ 80 ਕਰੋੜ ਰੁਪਏ ਰਾਖਵੇਂ ਰੱਖੇ। ਸੂਬੇ ਭਰ ਵਿਚ 650 ਗੁਰੂ ਰਵਿਦਾਸ ਬਗੀਚਿਆਂ ਅਤੇ 6.5 ਲੱਖ ਬੂਟੇ ਲਾਏ ਜਾਣਗੇ। ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਸੂਬਾ ਸਰਕਾਰ ਨਹਿਰੀ ਪਾਣੀ ਨੂੰ 100% ਟੇਲਾਂ ਤੱਕ ਪਹੁੰਚਾਉਣਾ ਯਕੀਨੀ ਬਣਾਏਗੀ। ਪੰਜਾਬ ਪੁਲਿਸ ਨੇ ਅੰਮ੍ਰਿਤਸਰ ਵਿਖੇ 2 ਵੱਖ ਵੱਖ ਮਾਮਲਿਆਂ 'ਚ 5 ਤਸਕਰਾਂ ਨੂੰ 1 AK-47 ਰਾਈਫਲ, ਅਸਲੇ ਅਤੇ 30 ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ। ਅਤੇ ਮਰਦਾਂ ਦੇ ਕ੍ਰਿਕਟ ਵਿਚ ਭਾਰਤ ਤੇ ਇੰਗਲੈਂਡ ਦਰਮਿਆਨ 3 ਇਕ ਰੋਜ਼ਾ ਮੈਚਾਂ ਦੀ ਲੜੀ ਦਾ ਪਹਿਲਾ ਮੈਚ ਅੱਜ ਬਰਮਿੰਘਮ 'ਚ ਖੇਡਿਆ ਜਾ ਰਿਹਾ। ਇਸ ਦੇ ਨਾਲ ਹੀ ਪ੍ਰਦੇਸ਼ਕ ਖ਼ਬਰਾਂ ਖਤਮ ਹੋਈਆਂ। ਰਾਸ਼ਟਰੀ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 ਤੇ। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਪ੍ਰਦੇਸ਼ਕ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ। ਤੁਸੀਂ ਟਿਊਨ ਕੀਤਾ ਹੈ ਐਫ ਐਮ ਬੈਂਡ 101.1 ਮੈਗਾਹਰਟਜ਼ ਤੇ ਆਕਾਸ਼ਵਾਣੀ ਐਫ ਐਮ ਬਠਿੰਡਾ। ਸ਼ਾਮ ਦੇ 6:30 ਵੱਜ ਰਹੇ ਨੇ। ਸਮਾਂ ਏ ਪ੍ਰੋਗਰਾਮ ਯੁਵ ਵਾਣੀ ਦਾ। ਪ੍ਰੋਗਰਾਮ ਯੁਵ ਵਾਣੀ ਪੇਸ਼ ਕਰਨਗੇ ਮਨਦੀਪ ਰਜੌਰਾ ਅਤੇ ਅਨਮੋਲ ਪ੍ਰੀਤ ਕੌਰ। ਆਓ ਸੁਣਦੇ ਹਾਂ ਪ੍ਰੋਗਰਾਮ ਯੁਵ ਵਾਣੀ।

0: ਮੈਂ ਅਨਮੋਲਪ੍ਰੀਤ ਕੌਰ ਤੁਹਾਡੇ ਲਈ ਪ੍ਰੋਗਰਾਮ ਯੂ ਬਾਣੀ ਦੇ ਤਹਿਤ ਸਿਲਸਿਲਾ ਹੈਲੋ ਜੀਨੀਅਸ ਲੈ ਕੇ ਹਾਜ਼ਰ ਹਾਂ ਅਤੇ ਮੇਰੇ ਨਾਲ ਨੇ
1: ਜੀ, ਮੈਂ ਹਾਂ ਮਨਦੀਪ ਰਜੌਰਾ। ਜੀ ਅਨਮੋਲ, ਤੁਸੀਂ ਅੱਜ ਪ੍ਰੋਗਰਾਮ ਯੁਵਾਣੀ ਸਾਡੇ ਸਰੋਤਿਆਂ ਦੇ ਲਈ ਲੈ ਆਏ ਹੋ ਅਤੇ ਪ੍ਰੋਗਰਾਮ ਦੇ ਵਿੱਚ ਜਾਣਕਾਰੀ ਤਾਂ ਹੋਵੇਗੀ ਹੀ ਹੋਵੇਗੀ ਕਿਉਂਕਿ ਇਹ ਸਵਾਲ ਜਵਾਬ ਦਾ ਸਿਲਸਿਲਾ ਹੁੰਦਾ ਹੈ, ਪਰ ਅਸੀਂ ਚਾਹੁੰਦੇ ਹਾਂ ਤੁਸੀਂ ਸਾਡੇ ਸਰੋਤਿਆਂ ਦੇ ਲਈ ਜੋ ਸਵਾਲ ਜਵਾਬ ਦੇ ਸਿਲਸਿਲੇ ਤੋਂ ਪਹਿਲਾਂ ਜਾਣਕਾਰੀ ਲਿਆਏ ਹੋ ਉਹ ਵੀ ਸਾਂਝੀ ਕਰੋ। ਤੁਸੀਂ ਅੱਜ ਦੋ ਖਾਸ ਦਿਨਾਂ ਬਾਰੇ ਜਾਣਕਾਰੀ ਲੈ ਕੇ ਆਏ ਹੋ, ਉਹ ਕਿਹੜੇ ਕਿਹੜੇ ਨੇ?
0: ਹਾਂਜੀ, ਅਸੀਂ ਅੱਜ 14 ਜੁਲਾਈ ਨੂੰ 2 ਦਿਨ ਮਨਾ ਰਹੇ ਹਾਂ ਖਾਸ। ਇਹ 2 ਦਿਨ ਨੇ, ਪਹਿਲਾਂ ਹੈਗਾ ਮਨੁੱਖਾਂ ਨਾਲ ਸੰਬੰਧਿਤ ਅਤੇ ਦੂਜਾ ਹੈਗਾ ਜਾਨਵਰਾਂ ਨਾਲ ਸੰਬੰਧਿਤ। ਅਤੇ ਅਸੀਂ ਪਹਿਲੇ ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦੇ ਹਾਂ, ਜੋ ਕਿ ਹੈ ਫਰਾਂਸ ਦੀ ਕ੍ਰਾਂਤੀ ਦੇ ਨਾਲ ਸੰਬੰਧਿਤ ਹੈਗਾ। ਅਤੇ ਇਹ 1799 ਨੂੰ ਬੈਸਟਿਲ ਜੇਲ੍ਹ ਉੱਪਰ ਹਮਲਾ ਹੋਇਆ ਸੀ। ਇਹ ਦਿਵਸ ਨੂੰ ਫਰਾਂਸ ਦਾ ਰਾਸ਼ਟਰੀ ਦਿਵਸ ਵਜੋਂ ਮਨਾਇਆ ਜਾਂਦਾ ਗਾ। ਅਤੇ ਇਹਦੇ ਬਾਰੇ, ਫਰਾਂਸ ਦੀ ਕ੍ਰਾਂਤੀ ਬਾਰੇ ਜਾਣਨ ਲਈ ਤੁਸੀਂ ਫਰਾਂਸ ਦੇ ਨਾਵਲਕਾਰ ਅਤੇ ਲੇਖਕਾਂ ਨੂੰ ਪੜ੍ਹ ਸਕਦੇ ਹੋ। ਇਹ ਨਾਵਲਕਾਰ ਹਨ ਵਿਕਟਰ ਹਿਊਗੋ, ਵੋਲਟੇਅਰ, ਜੋਲਾ, ਅਲਬਰਟ ਕਾਮੂ ਨੂੰ। ਅਤੇ ਉਸ ਤੋਂ ਬਾਅਦ ਇਹ ਤੁਹਾਡੇ ਲਈ ਜਾਣਕਾਰੀ ਹੈਗੀ ਆ, ਜੋ ਉਹ ਹੈਗੀ ਹੈਗੀ ਜਾਨਵਰਾਂ ਬਾਰੇ। ਉਹ ਹੈ ਅੱਜ 14 ਜੁਲਾਈ ਨੂੰ ਅਸੀਂ ਚਿੰਪੈਂਜੀ ਦਿਵਸ ਵੀ ਮਨਾ ਰਹੇ ਹਾਂ। ਅਤੇ ਇਹ ਚਿੰਪੈਂਜੀ ਦਿਵਸ ਦੇ ਬਾਰੇ ਮੈਂ ਤੁਹਾਨੂੰ ਕੁਝ ਖਾਸ ਗੱਲਾਂ ਦੱਸਾਂਗੀ ਅੱਜ।
1: ਜੀ, ਜਾਣਕਾਰੀ ਸਾਨੂੰ ਜ਼ਰੂਰੀ ਚਾਹੀਦੀ ਹੈ ਕਿਉਂਕਿ ਜੋ ਚਿੰਪੈਂਜੀ ਹੈ ਉਸ ਦਾ ਮਨੁੱਖ ਦੇ ਨਾਲ ਜੋ ਮੇਲਜੋਲ ਹੈ ਬੜਾ ਨੇੜਲਾ ਹੈ, ਅਤੇ ਕੁਝ ਵਿਸ਼ੇਸ਼ਤਾਵਾਂ ਵੀ ਚਿੰਪੈਂਜੀ ਦੇ ਵਿੱਚ ਮਨੁੱਖ ਵਰਗੀਆਂ ਹੁੰਦੀਆਂ ਨੇ। ਇਸ ਬਾਰੇ ਅਸੀਂ ਵਾਕਈ ਜਾਣਨਾ ਚਾਹੁੰਦੇ ਹਾਂ, ਤੁਸੀਂ ਕਿਸ ਤਰ੍ਹਾਂ ਦੀ ਜਾਣਕਾਰੀ ਲੈ ਕੇ ਆਏ ਹੋ ਸਾਡੇ ਲਈ?
0: ਜੋ ਚਿੰਪੈਂਜੀ ਨੇ ਮਨੁੱਖਾਂ ਦੇ ਸਭ ਤੋਂ ਨੇੜਲੇ ਹੁੰਦੇ ਨੇ, ਮਤਲਬ ਕਿ ਮਨੁੱਖਾਂ ਵਰਗੇ ਹੀ ਹੁੰਦੇ ਨੇ। ਇਹਨਾਂ ਦਾ 98% ਤੋਂ 99% DNA ਆ ਜਿਹੜਾ ਉਹ ਮਨੁੱਖਾਂ ਨਾਲ ਸਾਂਝਾ ਹੁੰਦਾ। ਚਿੰਪੈਂਜੀ ਮੁੱਖ ਤੌਰ 'ਤੇ ਮੱਧ ਅਤੇ ਪੱਛਮੀ ਅਫਰੀਕਾ ਦੇ ਜੰਗਲਾਂ ਵਿੱਚ ਪਾਏ ਜਾਂਦੇ ਨੇ। ਇਹ ਮਨੁੱਖਾਂ ਵਾਂਗ ਹੀ ਬੁੱਧੀਮਾਨ ਹੁੰਦੇ ਨੇ ਅਤੇ ਇਹ ਲੱਕੜੀਆਂ ਵਿੱਚੋਂ ਦੀਮਕ ਕੱਢ ਕੇ ਖਾਂਦੇ ਨੇ। ਚਿੰਪੈਂਜੀ ਆ ਜਿਹੜੇ ਉਹ ਸਰਬ ਆਹਾਰੀ ਹੁੰਦੇ ਨੇ, ਮਤਲਬ ਕਿ ਇਹ ਸਭ ਕੁਛ ਖਾਂਦੇ ਨੇ, ਫਲ, ਪੱਤੇ, ਬੀਜ ਅਤੇ ਅੰਡੇ, ਮੀਟ ਆਦਿ ਵੀ ਖਾਂਦੇ ਨੇ। ਇਹ ਸਮੂਹਾਂ ਵਿੱਚ ਰਹਿੰਦੇ ਨੇ ਅਤੇ ਇਹ ਆਪਣੇ ਰਿਸ਼ਤੇ ਆ ਜਿਹੜੇ ਉਹ ਮਜ਼ਬੂਤ ਕਰਕੇ ਰੱਖਦੇ ਨੇ। ਚਿੰਪੈਂਜੀ ਆ ਜਿਹੜੇ ਉਹ ਦਰਖਤਾਂ ਦੇ ਉੱਪਰ ਰਹਿੰਦੇ ਨੇ ਅਤੇ ਉੱਥੇ ਇਹ ਛਾਲਾਂ ਮਾਰਦੇ ਰਹਿੰਦੇ ਨੇ।
1: ਜੀ, ਅਤੇ ਇਹ ਵੀ ਕਿਹਾ ਜਾਂਦਾ ਕਿ ਚਿੰਪੈਂਜੀ ਦਾ ਜੋ ਬੱਚਾ ਹੁੰਦਾ ਉਹ ਕਾਫੀ ਸਾਲਾਂ ਤੱਕ ਆਪਣੀ ਮਾਂ ਦੇ ਉੱਤੇ ਨਿਰਭਰ ਕਰਦਾ ਹੈ, ਇਨਸਾਨ ਦੇ ਬੱਚੇ ਵਾਂਗੂ ਆਪਣੀ ਭੁੱਖ ਪਿਆਸ ਦੇ ਲਈ। ਅਤੇ ਇਹ ਕਿੰਨੇ ਕੁ ਸਾਲ ਤੱਕ ਜਿਉਂਦਾ ਰਹਿੰਦਾ, ਇਸ ਦੀ ਜੋ ਔਸਤਨ ਉਮਰ ਹੈ ਉਹ ਵੀ ਦੱਸ ਦਿਓ ਅਨਮੋਲ।

0: ਇਸ ਦੀ ਉਮਰ ਹੈਗੀ ਆ 45 ਤੋਂ 50 ਸਾਲ ਜੀ।
1: ਜੀ, ਤੁਸੀਂ ਬੜੀ ਬਿਹਤਰੀਨ ਜਾਣਕਾਰੀ ਦਿੱਤੀ ਹੈ ਅਤੇ ਹੁਣ ਸਾਡੇ ਸਰੋਤਿਆਂ ਨੂੰ ਤੁਸੀਂ ਅੱਜ ਦੇ ਸਾਡੇ ਪ੍ਰੋਗਰਾਮ ਬਾਰੇ ਇੱਕ ਵਾਰ ਫਿਰ ਯਾਦ ਦਿਵਾ ਦਿਓ ਅਤੇ ਫੋਨ ਨੰਬਰ ਵੀ ਤਾਂ ਸਾਂਝਾ ਕਰ ਦਿਓ।
0: ਹਾਂਜੀ, ਅੱਜ ਦਾ ਸਾਡਾ ਪ੍ਰੋਗਰਾਮ ਹੈ ਹੈਲੋ ਜੀਨੀਅਸ, ਅਤੇ ਇਸ ਪ੍ਰੋਗਰਾਮ ਵਿੱਚ ਸਾਡੇ ਕੁਝ ਸਵਾਲਾਂ ਦੇ ਜਵਾਬ ਦਿਓਗੇ ਤੁਸੀਂ, ਅਤੇ ਫਿਰ ਤੁਸੀਂ ਬਣੋਗੇ ਮਿਸ ਜੀਨੀਅਸ ਜਾਂ ਮਿਸਟਰ ਜੀਨੀਅਸ। ਇਸ ਲਈ ਤੁਸੀਂ ਸਾਡੇ ਸਟੂਡੀਓ ਦੇ ਨੰਬਰ 0164-2240-331 'ਤੇ ਕਾਲ ਕਰ ਸਕਦੇ ਹੋ।
1: ਜੀ, ਅਤੇ ਹੁਣ ਅਸੀਂ ਸਾਡੇ ਸਰੋਤਿਆਂ ਨੂੰ ਇੱਕ ਗੀਤ ਸੁਣਵਾ ਰਹੇ ਹਾਂ। ਗੀਤ ਤੋਂ ਬਾਅਦ ਮਿਲਦੇ ਹਾਂ ਪ੍ਰੋਗਰਾਮ ਹੈਲੋ ਜੀਨੀਅਸ ਸਿਲਸਿਲੇ ਹੈਲੋ ਜੀਨੀਅਸ ਦੇ ਦੌਰਾਨ।

0: ਹਾਂਜੀ, ਸਾਡੇ ਨਾਲ ਇੱਕ ਸਰੋਤਾ ਜੁੜੇ ਨੇ ਜਿਨ੍ਹਾਂ ਦੀ ਫੋਨ ਕਾਲ ਲੱਗੀ ਆ, ਤੇ ਉਹਨਾਂ ਨਾਲ ਅਸੀਂ ਰਾਬਤਾ ਕਰਦੇ ਆ।
1: ਹੈਲੋ
2: ਹੈਲੋ
1: ਜੀ, ਤੁਹਾਡਾ ਸਵਾਗਤ ਕਰਦੇ ਹਾਂ, ਆਪਣਾ ਨਾਂ ਦੱਸ ਦਿਓ।
2: ਜੀ, ਮੈਂ ਸ਼ਿਸ਼ੂ ਗੋਪਾਲ ਗੱਲ ਕਰ ਰਿਹਾ, ਪਿੰਡ ਕਟਾਰ ਤੋਂ।
1: ਜੀ ਸ਼ਿਸ਼ੂ ਗੋਪਾਲ ਜੀ, ਅਨਮੋਲ ਸਾਡੇ ਨਾਲ ਨੇ, ਤੇ ਅਨਮੋਲ ਤੁਹਾਨੂੰ ਸਵਾਲ ਪੁੱਛਣਗੇ, ਪਰ ਉਸ ਤੋਂ ਪਹਿਲਾਂ ਤੁਸੀਂ ਆਪਣੇ ਬਾਰੇ ਦੱਸ ਦਿਓ, ਕੀ ਕਰਦੇ ਹੋ ਤੁਸੀਂ?
2: ਮੈਂ ਐਕਚੁਅਲੀ ਸਰ ਮੈਂ ਬੀਐਡ ਕੰਪਲੀਟ ਕੀਤੀ ਹੋਈ ਹੈ ਸਰ।
1: ਜੀ, ਤੇ ਇਸ ਵੇਲੇ
2: ਠੀਕ
1: ਕੀ
2: ਹੈ,
1: ਕਰਦੇ ਹੋ?
2: ਨਾਲ ਤਾਂ ਪੇਪਰਾਂ ਦੀ ਤਿਆਰੀ ਕਰ ਰਹੇ ਸਰ।
1: ਜੀ, ਸੋ ਬਹੁਤ ਅੱਛੀ ਗੱਲ ਹੈ, ਤੇ ਪੇਪਰਾਂ ਦੀ ਤਿਆਰੀ ਦੇ ਲਈ ਇਹ ਸਾਡਾ ਪ੍ਰੋਗਰਾਮ ਅਨਮੋਲ ਸਾਡੇ ਸਰੋਤਿਆਂ ਨੂੰ ਬਹੁਤ ਫਾਇਦਾ ਪਹੁੰਚਾਵੇਗਾ।

0: ਹਾਂਜੀ, ਸਾਡੇ ਨਾਲ ਇੱਕ ਹੋਰ ਸਰੋਤਾ ਹਾਜ਼ਰ ਹੋਏ ਨੇ ਤੇ ਅਸੀਂ ਇਹਨਾਂ ਤੋਂ ਪੁੱਛਾਂਗੇ ਤੁਹਾਡਾ ਨਾਮ ਕੀ ਹੈ ਜੀ? ਹਾਂਜੀ, ਆਪਣਾ ਨਾਮ ਤੇ ਪਿੰਡ ਦੱਸ ਦਿਓ।
1: ਗੁਰਮੀਤ ਕੌਰ, ਕੋਚਮੀਰ ਪਿੰਡ ਤੋਂ।
2: ਜੀ ਗੁਰਮੀਤ, ਤੁਹਾਨੂੰ ਅਨਮੋਲ ਸਵਾਲ ਪੁੱਛਣਗੇ, ਪਹਿਲਾਂ ਥੋੜਾ ਜਿਹਾ ਆਪਣੇ ਬਾਰੇ ਦੱਸ ਦਿਓ, ਤੁਸੀਂ ਕੀ ਕਰਦੇ ਹੋ?
1: ਸਰ ਮੈਂ ਪਲੱਸ ਟੂ ਕੀਤੀ ਹੈ, ਮੈਂ ਗ੍ਰੈਜੂਏਸ਼ਨ ਹੁਣ ਕਰਨੀ ਹੈ।
0: ਠੀਕ ਹੈ ਜੀ, ਤਾਂ ਤੁਸੀਂ ਸਾਡੇ ਸਵਾਲ ਦਾ ਆਨਸਰ ਦੇ ਦਿਓ। ਲੰਡਨ ਦੇ ਲਾਰਡ ਸਟੇਡੀਅਮ ਵਿਖੇ ਖੇਡੇ ਗਏ ਪਹਿਲੇ ਮਹਿਲਾ ਟੈਸਟ ਮੈਚ ਵਿੱਚ ਭਾਰਤ ਨੇ ਕਿਹੜੀ ਟੀਮ ਨੂੰ ਹਰਾ ਕੇ ਪਹਿਲਾ ਟੈਸਟ ਮੈਚ ਜਿੱਤਿਆ?
1: ਰਿਪੀਟ ਕਰ ਦਿਓ, ਆਵਾਜ਼ ਨਹੀਂ ਆਈ ਸੀ।
0: ਲੰਡਨ ਦੇ ਲਾਰਡ ਸਟੇਡੀਅਮ ਵਿਖੇ ਖੇਡੇ ਗਏ ਪਹਿਲੇ ਮਹਿਲਾ ਟੈਸਟ ਮੈਚ ਵਿੱਚ ਭਾਰਤ ਨੇ ਕਿਹੜੀ ਟੀਮ ਨੂੰ ਹਰਾ ਕੇ ਪਹਿਲਾ ਟੈਸਟ ਮੈਚ ਜਿੱਤਿਆ?
2: ਅਸੀਂ ਕ੍ਰਿਕਟ ਖੇਡ ਦੀ ਗੱਲ ਕਰ ਰਹੇ ਹਾਂ ਗੁਰਮੀਤ, ਕ੍ਰਿਕਟ ਦੇ ਵਿੱਚ ਮਹਿਲਾ ਟੀਮ ਨੇ ਕਿਹਨੂੰ ਹਰਾਇਆ ਹੈਗਾ ਟੈਸਟ ਮੈਚ ਦੇ ਵਿੱਚ? ਜੀ
1: ਸੌਰੀ ਸਰ, ਨਹੀਂ
2: ਚਲੋ ਕੋਈ ਗੱਲ ਨਹੀਂ, ਅਨਮੋਲ ਤੁਹਾਨੂੰ ਸਵਾਲ ਦਾ ਜਵਾਬ ਦੇਣਗੇ। ਤੁਸੀਂ ਸੁਣਦੇ ਰਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰੋਗਰਾਮ। ਇਹ ਚੰਗਾ ਕਿ ਤੁਸੀਂ ਕੋਸ਼ਿਸ਼ ਕਰ ਰਹੇ ਹੋ, ਕੋਸ਼ਿਸ਼ ਕਰਨ ਵਾਲਿਆਂ ਦੀ ਕਦੇ ਹਾਰ ਨਹੀਂ ਹੁੰਦੀ, ਹੈ ਨਾ ਅਨਮੋਲ, ਅਤੇ ਤੁਸੀਂ ਜਵਾਬ ਲਈ ਬੈਠੇ ਹੀ ਹੋ, ਫਿਰ ਛੇਤੀ ਨਾਲ ਜਵਾਬ ਦੱਸ ਦਿਓ ਅਨਮੋਲ।
0: ਇੰਗਲੈਂਡ ਨੂੰ 270 ਦੌੜਾਂ ਨਾਲ ਹਰਾਇਆ ਹੈ ਜੀ।
2: ਜੀ, ਸੋ ਇੱਕ ਵਾਰ ਫਿਰ ਸਣੇ ਜਵਾਬ ਸਾਨੂੰ ਸਵਾਲ ਦੱਸ ਦਿਓ।
0: ਲੰਡਨ ਦੇ ਲਾਰਡ ਸਟੇਡੀਅਮ ਵਿਖੇ ਖੇਡੇ ਗਏ ਪਹਿਲੇ ਮਹਿਲਾ ਟੈਸਟ ਮੈਚ ਵਿੱਚ ਭਾਰਤ ਨੇ ਕਿਹੜੀ ਟੀਮ ਨੂੰ ਹਰਾ ਕੇ ਪਹਿਲਾ ਟੈਸਟ ਮੈਚ ਜਿੱਤਿਆ ਹੈ? ਤਾਂ ਜਿੱਤਿਆ ਹੈ ਇੰਗਲੈਂਡ ਨੂੰ 270 ਦੌੜਾਂ ਨਾਲ ਹਰਾ ਕੇ।
2: ਜੀ, ਤੇ ਅਸੀਂ ਹੁਣ ਸੁਣਦੇ ਹਾਂ ਕੁਝ ਸੰਦੇਸ਼।
3: ਬਠਿੰਡਾ ਵਿੱਚ ਚੱਲ ਰਹੇ ਕੋਰਸਿਸ BA, BCOM, BSc ਮੈਡੀਕਲ, ਨਾਨ ਮੈਡੀਕਲ, CSM, BCA, BBA, BLib, PGDCA, PGD ਇਨ ਯੋਗਾ, PGD ਇਨ ਬੈਂਕਿੰਗ ਅਤੇ ਇੰਸ਼ੋਰੈਂਸ, PGD ਇਨ ਵੈਬ ਡਿਜ਼ਾਈਨ, MA ਇੰਗਲਿਸ਼, ਹਿੰਦੀ ਅਤੇ ਪੰਜਾਬੀ, MCOM, MSc ਮੈਥਸ, MSc IT

MBA, MCA, MSc Fashion Designing ਅਤੇ 4 ਸਾਲਾ BA BEd ITEP ਵਿੱਚ ਦਾਖਲਾ ਸ਼ੁਰੂ ਹੈ। ਆਧੁਨਿਕ ਸਹੂਲਤਾ ਵਾਲਾ ਹੋਸਟਲ, ਕੰਪੀਟੀਸ਼ਨ ਸੈੱਲ, NEP ਅਨੁਸਾਰ 3 ਅਤੇ 4 ਸਾਲਾ UG ਪ੍ਰੋਗਰਾਮਸ, ਹਰ ਵਰਗ ਲਈ ਸਕਾਲਰਸ਼ਿਪ ਸਕੀਮਸ। ਵਧੇਰੇ ਜਾਣਕਾਰੀ ਲਈ SST ਗਰਲਜ਼ ਕਾਲਜ ਅਮਰੀਕ ਸਿੰਘ ਰੋਡ ਬਠਿੰਡਾ ਵਿਖੇ ਵਿਜ਼ਿਟ ਕਰੋ। ਕੰਟੈਕਟ ਨੰਬਰ 94171-59121, 94171-58848 ਅਤੇ 98720-65150।

0: ਹਾਂਜੀ, ਤੁਹਾਡਾ ਨਾਮ ਦੱਸੋ ਜੀ ਅਤੇ ਤੁਹਾਡਾ ਪਿੰਡ ਦੱਸੋ।
1: ਜੀ ਆਪਣਾ ਨਾਂ ਦੱਸੋ।
2: ਸਰ ਮੇਰਾ ਨਾਮ ਪਰਮਿੰਦਰ ਕੌਰ ਆ
0: ਅਤੇ ਤੁਹਾਡਾ ਪਿੰਡ ਵੀ ਦੱਸ ਦਿਓ ਜੀ।
2: ਸ਼ੇਰਗੜ੍ਹ।
0: ਠੀਕ ਹੈ ਜੀ। ਹੋਰ ਤੁਸੀਂ ਹੁਣ ਇਸ
2: ਹਾਂਜੀ,
0: ਟਾਈਮ ਕੀ ਕਰ ਰਹੇ ਹੋ?
2: ਬਸ ਮੈਂ ਮਾਸਟਰ ਕੇਡਰ ਦੀ ਤਿਆਰੀ ਕਰ ਰਹੀ ਹਾਂ।
0: ਠੀਕ ਹੈ ਜੀ।
2: ਹਾਂਜੀ
0: ਚਲੋ, ਤੁਸੀਂ ਫਿਰ ਮੈਨੂੰ ਇੱਕ ਸਵਾਲ ਦਾ ਜਵਾਬ ਦੇ ਦਿਓ।
2: ਹਾਂਜੀ,
0: ਸ਼੍ਰੀ ਗੁਰੂ ਹਰਗੋਬਿੰਦ ਜੀ ਨੂੰ ਸਿੱਖਿਆ ਕਿਸਨੇ ਦਿੱਤੀ ਸੀ?
2: ਭਾਈ ਵੀਰ ਸਿੰਘ ਜੀ ਨੇ।
0: ਨਹੀਂ ਜੀ, ਤੁਹਾਡਾ ਸਵਾਲ ਗਲਤ ਹੋ ਗਿਆ। ਤੁਸੀਂ ਕੋਸ਼ਿਸ਼ ਕੀਤੀ, ਬਹੁਤ ਵਧੀਆ ਗੱਲ ਹੈ।
2: ਥੈਂਕ ਯੂ ਮੈਮ।
1: ਜੀ ਜਵਾਬ ਸੁਣੋ, ਜਵਾਬ ਸੁਣੋ ਤੁਸੀਂ ਰੇਡੀਓ ਤੇ। ਧੰਨਵਾਦ ਫੋਨ ਕਰ ਲਈ ਜੀ। ਜੀ ਅਨਮੋਲ, ਜਵਾਬ ਵੀ ਦੱਸੋ ਸਾਨੂੰ ਹੁਣ।
0: ਸ਼੍ਰੀ ਗੁਰੂ ਹਰਗੋਬਿੰਦ ਜੀ ਨੂੰ ਸਿੱਖਿਆ ਬਾਬਾ ਬੁੱਢਾ ਜੀ ਨੇ ਦਿੱਤੀ ਸੀ।
1: ਜੀ

0: ਸਰੋਤਿਓ ਸਾਡੇ ਨਾਲ ਫੋਨ ਕਾਲ ਤੇ ਕਾਲਰ ਆ ਗਏ ਨੇ, ਹੁਣ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਆਂ। ਹਾਂਜੀ, ਤੁਸੀਂ ਆਪਣਾ ਨਾਮ ਦੱਸ ਦਿਓ ਤੇ ਆਪਣਾ ਪਿੰਡ ਦੱਸ ਦਿਓ।
1: ਸੁਮਨਦੀਪ ਕੌਰ ਜੀ, ਬਣਾ ਵਾਲੀ ਪਿੰਡ ਹੈ ਜੀ।
0: ਠੀਕ ਹੈ ਜੀ, ਤੁਸੀਂ ਕੀ ਕਰ ਰਹੇ ਹੋ ਹੁਣ?
1: ਜੀ ਪਲੱਸ ਟੂ ਕਰਕੇ ਹਟੇ ਹਾਂ ਜੀ।
0: ਠੀਕ ਹੈ ਜੀ, ਤੇ ਤੁਸੀਂ ਹੁਣ ਸਾਨੂੰ ਇੱਕ ਸਵਾਲ ਦਾ ਜਵਾਬ ਦੇ ਦਿਓ। ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਬਚਪਨ ਦਾ ਨਾਮ ਦੱਸੋ।
1: ਸ਼੍ਰੀ ਕੀ ਜੀ?
0: ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਬਚਪਨ ਦਾ ਨਾਮ।
2: ਤੁਹਾਨੂੰ ਅਸੀਂ ਫੋਨ ਤੇ ਜਵਾਬ ਲੱਭਣ ਲਈ ਇੰਨਾ ਸਮਾਂ।
1: ਤਿਆਗਮੱਲ ਜੀ।
0: ਹਾਂਜੀ ਹਾਂਜੀ, ਬਿਲਕੁਲ ਸਹੀ ਆਂਸਰ, ਤਿਆਗਮੱਲ ਜੀ।
2: ਜੀ, ਅਸੀਂ ਤੁਹਾਡਾ ਆਂਸਰ ਕਬੂਲ ਕਰ ਲਿਆ, ਪਰ ਇੰਨਾ ਸਮਾਂ ਸਰੋਤਿਓ ਅਸੀਂ ਨਹੀਂ ਦੇਣਾਗਾ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਫੋਨ ਕਰਨ ਲਈ, ਤੁਸੀਂ ਸਾਨੂੰ ਜਵਾਬ
1: ਥੈਂਕ ਯੂ
2: ਦਿੱਤਾ ਜੀ,
1: ਜੀ।
2: ਸ਼ੁਕਰੀਆ। ਇਸੇ ਤਰ੍ਹਾਂ ਫੋਨ ਕਰਦੇ ਰਹਿਣਾ, ਅਗਲੀ ਵਾਰ ਦੇਖ ਕੇ ਨਹੀਂ ਦੱਸਣਾ, ਠੀਕ ਹੈ ਜੀ?
1: ਠੀਕ ਹੈ ਜੀ।
2: ਓਕੇ ਜੀ, ਸੋ ਇਹ ਮੰਨ ਗਏ ਹੈ ਕਿ ਠੀਕ ਹੈ ਜੀ, ਅਸੀਂ ਦੇਖ ਕੇ ਅਗਲੇ ਵਾਰੀ ਨਹੀਂ ਦੱਸਾਂਗੇ, ਇਸ ਵਾਰ ਦੇਖ ਕੇ ਦੱਸਤਾ। ਸਰੋਤਿਓ, ਸਮਾਂ ਜਿਹੜਾ ਹੈ ਜ਼ਿਆਦਾ ਨਹੀਂ ਸਾਡੇ ਕੋਲ ਹੁੰਦਾ ਇਸ ਪ੍ਰੋਗਰਾਮ ਦੇ ਵਿੱਚ, ਤੁਸੀਂ ਛੇਤੀ ਨਾਲ ਸਵਾਲ ਦਾ ਜਵਾਬ ਦੇਣਾ ਹੈ। ਅਸੀਂ ਤੁਹਾਡੇ ਲਈ ਸਿਰਫ ਇੱਕ ਵਾਰ ਹੀ ਸਵਾਲ ਦੁਹਰਾ ਸਕਦੇ ਹਾਂ ਅਤੇ ਅਸੀਂ ਅਗਲੇ ਸਵਾਲ ਦਾ ਤੁਹਾਨੂੰ ਜਵਾਬ ਦੇਵਾਂਗੇ, ਪਰ ਉਸ ਤੋਂ ਪਹਿਲਾਂ ਸਾਨੂੰ ਇੱਕ ਕਾਲਰ ਚਾਹੀਦਾ ਹੈ, ਤਾਂ ਤੁਸੀਂ ਫੋਨ ਕਰਨਾ ਹੈ ਸਾਡੇ ਸਟੂਡੀਓ ਦੇ ਫੋਨ ਨੰਬਰ 0164-2240-331 ਦੇ ਉੱਤੇ। ਸਮਾਂ ਵੀ ਦੱਸ ਦਿਓ ਅਨਮੋਲ ਸਾਡੇ ਸਰੋਤਿਆਂ ਨੂੰ, ਇਸ ਵੇਲੇ ਕਿੰਨਾ ਹੋ ਰਿਹਾ ਹੈ?
0: ਹਾਂਜੀ, ਇਸ ਸਮੇਂ ਸਾਡੀ ਸਟੂਡੀਓ ਦੀ ਘੜੀ ਮੁਤਾਬਕ 6:49 ਤੇ 36 ਸਕਿੰਟ ਹੋ ਚੁੱਕੇ ਨੇ
2: ਜੀ।

0: ਹਾਂਜੀ, ਸਾਡੇ ਨਾਲ ਇੱਕ ਹੋਰ ਕਾਲਰ ਜੁੜੇ ਨੇ ਤੇ ਹੁਣ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ। ਹਾਂਜੀ, ਤੁਸੀਂ ਆਪਣਾ ਨਾਮ ਦੱਸ ਦਿਓ ਤੇ ਆਪਣਾ ਪਿੰਡ ਦੱਸ ਦਿਓ।
1: ਮੈਂ ਸੰਦੀਪ ਗੱਲ ਕਰ ਰਹੀ ਹਾਂ ਜੀ, ਡਿਸਟ੍ਰਿਕਟ ਮਾਨਸਾ ਤੋਂ, ਤਹਿਸੀਲ ਬੁਢਲਾਡਾ।
0: ਠੀਕ ਹੈ ਜੀ, ਤੁਸੀਂ ਕੀ ਕਰ ਰਹੇ ਹੋ ਹੁਣ?
1: ਮੈਂ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰ ਰਹੀ ਹਾਂ ਜੀ।
0: ਠੀਕ ਹੈ ਜੀ, ਤਾਂ ਹਾਂਜੀ ਤੁਸੀਂ ਸਾਨੂੰ ਇੱਕ ਸਵਾਲ ਦਾ ਜਵਾਬ ਦੇ ਦਿਓ। ਭਾਰਤੀ
1: ਹਾਂਜੀ,
0: ਸੈਨਾ ਦੇ ਨਵੇਂ ਚੀਫ ਆਫ ਆਰਮੀ ਸਟਾਫ ਦਾ ਨਾਂ?
1: ਆਰਮੀ ਸਟਾਫ ਧੀਰਜ ਸੇਠ।
0: ਹਾਂਜੀ
1: ਜੀ
0: ਬਿਲਕੁਲ
1: ਬਿਲਕੁਲ
0: ਸਹੀ ਆਂਸਰ ਦਿੱਤਾ ਤੁਸੀਂ, ਜਨਰਲ ਧੀਰਜ ਸੇਠ।
1: ਜੀ, ਹਾਂਜੀ,
0: ਬਹੁਤ ਬਹੁਤ ਸ਼ੁਕਰੀਆ ਤੁਹਾਡਾ ਕਾਲ ਕਰਨ ਲਈ।
1: ਥੈਂਕ ਯੂ ਜੀ।

0: ਹਾਂਜੀ, ਸਾਡੇ ਨਾਲ ਇੱਕ ਹੋਰ ਕਾਲਰ ਜੁੜੇ ਨੇ ਤੇ ਹੁਣ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਤੁਸੀਂ ਸਾਨੂੰ ਆਪਣਾ ਨਾਮ ਦੱਸੋ।
1: ਹੈਲੋ
0: ਹਾਂਜੀ, ਤੁਸੀਂ ਸਾਨੂੰ ਆਪਣਾ ਨਾਮ ਦੱਸੋ ਤੇ ਆਪਣਾ ਪਿੰਡ
1: ਜੀ,
0: ਦੱਸੋ।
1: ਨਮਸਕਾਰ, ਮੈਂ ਉਮੇਸ਼ ਬਾਤ ਕਰ ਰਹਾ ਹੂੰ, ਹਰਿਆਣਾ ਸੇ।
0: ਠੀਕ ਹੈ ਜੀ, ਤੇ ਤੁਸੀਂ ਹੁਣ ਕੀ ਕਰ ਰਹੇ ਹੋ?
1: ਮੈਂ ਗਵਰਨਮੈਂਟ ਇੰਪਲੋਈ ਹੂੰ, ਹਰਿਆਣਾ ਪੁਲਿਸ ਨੂੰ ਜੋਬ ਕਰਤਾ ਹੂੰ
0: ਓਕੇ,
2: ਜੀ।
0: ਤੇ
2: ਉਮੇਸ਼ ਜੀ, ਸਵਾਲ ਤੁਹਾਡੇ ਲਈ ਤਿਆਰ ਹੈ। ਅਨਮੋਲ ਤੁਹਾਨੂੰ ਸਵਾਲ ਪੁੱਛ ਰਹੇ ਹੈ, ਧਿਆਨ ਨਾਲ ਸੁਣੋ। ਤੁਹਾਨੂੰ ਜ਼ਿਆਦਾ ਲੰਮਾ ਸਮਾਂ ਜਵਾਬ ਦੇਣ ਲਈ ਨਹੀਂ ਦਿੱਤਾ ਜਾਵੇਗਾ। ਧਿਆਨ ਨਾਲ ਸੁਣਨਾ ਹੈ ਸਵਾਲ ਤੇ ਜਵਾਬ ਦੇਣਾ ਹੈ ਤੁਰੰਤ।
1: ਜੀ
0: ਹਾਂਜੀ, ਤਾਂ ਤੁਸੀਂ ਸਾਨੂੰ ਸਾਡੇ ਸਵਾਲ ਦਾ ਜਵਾਬ ਦੇ ਦਿਓ। ਸਾਲ 2026 ਦੀਆਂ ਏਸ਼ੀਆਈ ਅੰਡਰ 19 ਅਤੇ ਅੰਡਰ 23 ਮੁੱਕੇਬਾਜ਼ੀ ਚੈਂਪੀਅਨਸ਼ਿਪ ਕਿੱਥੇ ਆਯੋਜਿਤ ਹੋਈਆਂ ਨੇ?
1: ਇੰਡੀਆ
2: ਨਹੀਂ
0: ਨਹੀਂ
2: ਜੀ
0: ਜੀ, ਗਲਤ ਆਂਸਰ ਹੈ ਤੁਹਾਡਾ।
2: ਜੀ, ਤੇ ਸਹੀ ਆਂਸਰ ਤੁਸੀਂ ਰੇਡੀਓ ਤੋਂ ਸੁਣੋ।
0: ਹਾਂਜੀ, ਤਾਂ ਇਸ ਦਾ ਸਹੀ ਆਂਸਰ ਹੈਗਾ ਜਕਾਰਤਾ, ਇੰਡੋਨੇਸ਼ੀਆ, ਤੇ ਇਹ ਹੋਈਆਂ ਨੇ 5 ਜੁਲਾਈ ਤੋਂ 16 ਜੁਲਾਈ 2026 ਤੱਕ।

0: ਹਾਂਜੀ, ਹੁਣ ਮੈਂ ਤੁਹਾਨੂੰ ਇਕੱਠੇ ਹੀ ਸਵਾਲਾਂ ਦੇ ਸਾਰੇ ਸਵਾਲਾਂ ਦੇ ਜਵਾਬ ਦੇ ਦਿਆਂ ਤੇ ਦੁਹਰਾਈ ਕਰਵਾ ਦੇਵਾਂ ਤੁਹਾਡੀ। ਮਾਲਵਾ ਏ ਸਾਡੇ ਪੰਜਾਬ ਦੇ ਦੋ ਦਰਿਆਵਾਂ ਦੇ ਵਿਚਕਾਰਲਾ ਖੇਤਰ, ਸਤਲੁਜ ਤੇ ਘੱਗਰ। ਸ਼੍ਰੀ ਗੁਰੂ ਹਰਗੋਬਿੰਦ ਜੀ ਨੂੰ ਸਿੱਖਿਆ ਕਿਸ ਨੇ ਦਿੱਤੀ ਸੀ? ਬਾਬਾ ਬੁੱਢਾ ਜੀ ਨੇ। ਤਾਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਬਚਪਨ ਦਾ ਨਾਮ ਸੀ ਤਿਆਗਮੱਲ ਜੀ। ਅੰਡਰ ਸਾਲ 2026 ਦੀਆਂ ਏਸ਼ੀਆਈ ਅੰਡਰ 19 ਅਤੇ ਅੰਡਰ 23 ਮੁੱਕੇਬਾਜ਼ੀ ਚੈਂਪੀਅਨਸ਼ਿਪ ਹੋਈ ਸੀ ਜੀ ਆਪਣੀ ਜਕਾਰਤਾ, ਇੰਡੋਨੇਸ਼ੀਆ ਦੇ ਵਿੱਚ। ਇਹ ਹੋਈ ਸੀ 5 ਜੁਲਾਈ ਤੋਂ 16 ਜੁਲਾਈ 2026 ਤੱਕ। ਭਾਰਤ ਦੇ ਲੰਮੇ ਸਮੇਂ ਤੇ ਲਗਾਤਾਰ ਸੇਵਾ ਕਰਨ ਵਾਲੇ ਪ੍ਰਧਾਨ ਮੰਤਰੀ ਹੋਏ ਨੇ ਆਪਣੇ ਨਰਿੰਦਰ ਮੋਦੀ, ਤੇ ਉਹਨਾਂ ਤੋਂ ਪਹਿਲਾਂ ਸਨ ਜਵਾਹਰ ਲਾਲ ਨਹਿਰੂ ਜੀ। ਨਾਰਵੇ ਸ਼ਤਰੰਜ ਟੂਰਨਾਮੈਂਟ 2026 ਜਿੱਤਣ ਵਾਲੇ ਆਪਣੇ ਪਹਿਲੇ ਸ਼ਤਰੰਜ ਖਿਡਾਰੀ ਹੋਏ ਨੇ ਭਾਰਤ ਦੇ ਆਰ ਪ੍ਰਗਿਆਨਾਨੰਦ, ਤੇ ਇਹਨਾਂ ਨੇ 18 ਅੰਕਾਂ ਨਾਲ ਜਿੱਤਿਆ ਏ ਸ਼ਤਰੰਜ ਨੂੰ। ਤੇ ਹਰ ਸਾਲ ਪੇਪਰ ਬੈਗ ਦਿਵਸ ਮਨਾਇਆ ਜਾਂਦਾ ਏ 12 ਜੁਲਾਈ ਨੂੰ, ਤੇ ਵਿਸ਼ਵ ਚਿੰਪੈਂਜੀ ਦਿਵਸ ਮਨਾਇਆ ਜਾਂਦਾ ਏ ਅੱਜ ਹੀ ਦੇ ਦਿਨ 14 ਜੁਲਾਈ ਨੂੰ। ਭਾਰਤੀ ਸੈਨਾ ਦੇ ਨਵੇਂ ਚੀਫ ਆਫ ਆਰਮੀ ਸਟਾਫ ਹੋਏ ਨੇ ਆਪਣੇ ਜਨਰਲ ਧੀਰਜ ਸੇਠ ਜੀ। ਭਾਰਤੀ ਹਵਾਈ ਸੈਨਾ ਦੇ ਨਵੇਂ ਵਾਈਸ ਚੀਫ ਆਫ ਏਅਰ ਸਟਾਫ ਹੋਏ ਨੇ ਆਪਣੇ ਏਅਰ ਮਾਰਸ਼ਲ ਆਸ਼ੂਤੋਸ਼ ਦੀਕਸ਼ਤ। ਲੰਡਨ ਦੇ ਲਾਰਡ ਸਟੇਡੀਅਮ ਵਿਖੇ ਖੇਡੇ ਗਏ ਪਹਿਲੇ ਮਹਿਲਾ ਟੈਸਟ ਮੈਚ ਵਿੱਚ ਭਾਰਤ ਨੇ ਕਿਹੜੀ ਟੀਮ ਨੂੰ ਹਰਾਇਆ ਹੈ? ਹੁਣ ਇੰਗਲੈਂਡ ਟੀਮ ਨੂੰ ਹਰਾਇਆ ਹੈ 270 ਦੌੜਾਂ ਨਾਲ।
1: ਜੀ ਸਾਥੀਓ, ਆਕਾਸ਼ਵਾਣੀ FM ਬਠਿੰਡਾ ਦੇ ਜੋ ਸਾਥੀ ਨੇ ਉਹ ਤੁਹਾਡਾ ਮਨੋਰੰਜਨ ਹਮੇਸ਼ਾ ਕਰਦੇ ਰਹਿੰਦੇ ਨੇ। ਸਾਡੀ ਇਸ ਟੀਮ ਦੇ ਵਿੱਚ ਕੁਝ ਨਵੇਂ ਸਾਥੀ, ਨਵੇਂ ਅਨਾਊਂਸਰ ਵੀ ਰਲੇ ਨੇ। ਉਹਨਾਂ ਨਵੇਂ ਅਨਾਊਂਸਰਸ ਨੂੰ ਤੁਸੀਂ ਅੱਜ ਕੱਲ੍ਹ ਵੱਖ ਵੱਖ ਪ੍ਰੋਗਰਾਮਾਂ ਦੇ ਵਿੱਚ ਸੁਣ ਰਹੇ ਹੋ। ਉਹਨਾਂ ਬਾਰੇ, ਉਹਨਾਂ ਦੀ ਹੌਸਲਾ ਅਫਜ਼ਾਈ ਬਾਰੇ, ਉਹਨਾਂ ਵੱਲੋਂ ਕੀਤੇ ਗਏ ਪ੍ਰੋਗਰਾਮਾਂ ਦੀ ਗੱਲਬਾਤ ਜਿਹੜੀ ਹੈ ਤੁਸੀਂ ਸਾਡੇ ਪ੍ਰੋਗਰਾਮ ਸਰੋਤਾ ਮੰਚ ਦੇ ਵਿੱਚ ਕਰਨੀ ਹੈ। ਪ੍ਰੋਗਰਾਮ ਸਰੋਤਾ ਮੰਚ ਦਾ ਸਮਾਂ ਜਿਹੜਾ ਹੈ ਉਹ ਹੁਣ ਬਦਲ ਦਿੱਤਾ ਗਿਆ ਹੈ। ਇਹ ਪ੍ਰੋਗਰਾਮ ਤੁਸੀਂ ਹਫ਼ਤੇ ਦੇ ਵਿੱਚ ਇੱਕ ਦਿਨ, ਯਾਨੀ ਕਿ ਤੁਸੀਂ ਸ਼ੁੱਕਰਵਾਰ ਵਾਲੇ ਦਿਨ ਇਹ ਪ੍ਰੋਗਰਾਮ ਸ਼ਾਮ 6:30 ਵਜੇ, ਮਾਫ਼ ਕਰਨਾ,

0: ਸ਼ਾਮ 5:30 ਵਜੇ ਤੋਂ ਲੈ ਕੇ 6:20 ਤੱਕ ਤੁਸੀਂ ਸੁਣੋਗੇ। ਉਸ ਪ੍ਰੋਗਰਾਮ ਦੇ ਵਿੱਚ ਤੁਸੀਂ ਸਾਰੇ ਸਾਡੇ ਪ੍ਰੋਗਰਾਮ ਅਤੇ ਪ੍ਰੋਗਰਾਮ ਪੇਸ਼ ਕਰਨ ਵਾਲੇ ਅਨਾਊਂਸਰਸ ਸਾਹਿਬਾਨ ਦਾ ਜ਼ਿਕਰ ਕਰ ਸਕਦੇ ਹੋ। ਜੇ ਕੋਈ ਤੁਸੀਂ ਬਦਲਾਅ ਕੁਝ ਚਾਹੁੰਦੇ ਹੋ ਤਾਂ ਉਹਦਾ ਵੀ ਜ਼ਿਕਰ ਕਰ ਸਕਦੇ ਹੋ। ਹੁਣ ਮੈਨੂੰ ਮਨਦੀਪ ਰਜੌਰਾ ਨੂੰ
1: ਤੇ ਅਨਮੋਲ ਪ੍ਰੀਤ ਕੌਰ ਨੂੰ ਦਿਓ ਇਜਾਜ਼ਤ।
0: ਨਮਸਕਾਰ।
1: ਜੈ ਹਿੰਦ।

ਹੁਣੇ ਤੁਸੀਂ ਸੁਣ ਰਹੇ ਸੀ ਯੁਵਾ ਸਾਥੀਆਂ ਲਈ ਪ੍ਰੋਗਰਾਮ ਯੁਵਾਨੀ। ਪੇਸ਼ ਕਰ ਰਹੇ ਸੀ ਸ਼੍ਰੀ ਮਨਦੀਪ ਰਾਜਾਰਾ ਅਤੇ ਅਨਮੋਲਪ੍ਰੀਤ ਕੌਰ। FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੇ ਸਟੂਡੀਓ ਦੀ ਘੜੀ ਦੇ ਮੁਤਾਬਿਕ 7:54 ਹੋਏ ਨੇ। ਹੁਣ ਪੇਸ਼ ਹੈ ਜੀ ਫਰਮਾਇਸ਼ੀ ਗੀਤਾਂ ਦਾ ਲਾਈਵ ਫੋਨ ਇਨ ਪ੍ਰੋਗਰਾਮ ਸ਼ਾਮ ਸੁਹਾਨੀ। ਪ੍ਰੋਗਰਾਮ ਸੁਣਨ ਵਾਲੇ ਸਾਰੇ ਦੋਸਤਾਂ ਦਾ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਕਰਦੇ ਹਾਂ ਜੀ ਸਵਾਗਤ ਅਤੇ 0164-22-40-331। ਜੀ ਹਾਂ, ਆਕਾਸ਼ਵਾਣੀ FM ਬਠਿੰਡਾ ਦਾ ਇਹ ਸਟੂਡੀਓ ਨੰਬਰ ਹੈ। ਇਸ ਨੰਬਰ ਨੂੰ ਤੁਸੀਂ ਮਿਲਾਉਣਾ ਹੈ, ਸਾਡੇ ਨਾਲ ਜੁੜਨਾ ਔਰ ਸੁਣਨਾ ਆਪਣੀ ਪਸੰਦ ਦਾ ਕੋਈ ਵੀ ਗੀਤ। ਨੰਬਰ ਇੱਕ ਵਾਰੀ ਫਿਰ ਦੱਸ ਰਿਹਾ ਜੀ, 0164-22-40-331। ਆਕਾਸ਼ਵਾਣੀ FM ਬਠਿੰਡਾ ਦੇ ਇਸ ਨੰਬਰ ਨੂੰ ਮਿਲਾ ਕੇ ਤੁਸੀਂ ਸਾਡੇ ਨਾਲ ਜੁੜਨਾ ਹੈ ਔਰ ਸੁਣਨਾ ਹੈ ਜੀ ਆਪਣੀ ਪਸੰਦ ਦਾ ਕੋਈ ਵੀ ਗੀਤ। ਅਤੇ ਜਦ ਤੱਕ ਕੋਈ ਦੋਸਤ ਸਾਡੇ ਨੰਬਰ ਨੂੰ ਮਿਲਾ ਕੇ ਸਾਡੇ ਨਾਲ ਜੁੜੇਗਾ, ਤਦ ਤੱਕ ਸੁਣਾਂਗੇ ਜੀ ਆਪਾਂ ਇਸ ਖੂਬਸੂਰਤ ਗੀਤ ਨੂੰ।

0: ਲਓ ਜੀ, ਪ੍ਰੋਗਰਾਮ ਸ਼ਾਮ ਸਵਾਨੀ ਦੇ ਵਿੱਚ 0164-2240-331 ਇਸ ਨੰਬਰ ਨੂੰ ਡਾਇਲ ਕਰਕੇ ਸਾਡੇ ਨਾਲ ਪਹਿਲੇ ਸਾਡੇ ਦੋਸਤ ਜੁੜ ਚੁੱਕੇ ਨੇ, ਨਾਮ ਪੁੱਛਾਂਗੇ, ਫਰਮਾਇਸ਼ ਨੂੰ ਜਾਣਾਂਗੇ। ਹੈਲੋ
1: ਹੈਲੋ, ਹਾਂਜੀ, ਸਤਿ ਸ੍ਰੀ ਅਕਾਲ ਬਾਈ ਜੀ।
0: ਤੁਹਾਨੂੰ ਵੀ ਪਿਆਰ ਭਰੀ ਨਮਸਕਾਰ, ਸਤਿ ਸ੍ਰੀ ਅਕਾਲ ਸਰ, ਸਵਾਗਤ ਕਰਦੇ ਹਾਂ ਪ੍ਰੋਗਰਾਮ ਸ਼ਾਮ ਸਵਾਨੀ ਤੁਹਾਡਾ।
1: ਮੈਂ ਗੁਰਪਾਲ ਸਿੰਘ ਜੀ, ਪਿੰਡ ਦਲਗੇ ਵਾਲੀ, ਜ਼ਿਲ੍ਹਾ ਮਾਨਸਾ ਜੀ,
0: ਜ਼ਿਲ੍ਹਾ

0: ਮਾਨਸਾ।
1: हाँ जी सर, मौसम
0: ਜੀ, ਮੈਨੂੰ ਇੰਝ ਦੱਸੋ ਵੀ ਮੌਸਮ ਕਿਸ ਤਰ੍ਹਾਂ ਦਾ ਇਸ ਮਾਨਸਾ ਸਾਈਡ?
1: ਤਾਂ ਹੁਣ ਜੀ ਪੁੱਛੋ ਨਾ, ਬਾਹਲੀ ਗਰਮੀ ਆ, ਖੇਤ ਨਾ ਹੁਣ ਕੋਠੀ ਪਾ ਰਹੇ ਆ ਤੇ ਬਾਹਲੀ ਅੱਗ ਲੱਗੀ ਜਾਂਦੀ ਹੈ ਜੀ।
0: ਅੱਛਾ ਜੀ,
1: ਹਾਂਜੀ, ਰਾਤ ਬਸ ਮਾ ਤੜਕੇ ਜੀ, ਸੁਬਹਾ 5 ਕੁ ਵਜੇ 4 ਕੁ ਵਜੇ ਕਣੀਆਂ ਜਾਏਗਾ ਜੀ, ਥੋੜੀਆਂ ਜੀਆਂ,
0: ਅੱਛਾ
1: ਤੇ ਉਦੋਂ ਬਾਅਦ ਤਾਂ ਤਬਾਹੀ ਜਾਂਦਾ, ਹੁਣ ਜਮਾ ਸੂਰਜ ਹੈ ਗਰਮੀ ਨਾਲ ਨਾ ਤਪੇ ਪਏ ਜਮਾ।
0: ਕਹਿੰਦਾ ਭਾਵਾ ਵੀ ਜਿਹੜੇ ਟਾਈਮ ਹੁਣ ਤੁਸੀਂ ਕਾਲ ਕਰ ਰਹੇ ਹੋ 7 ਵਜੇ ਦੇ ਕਰੀਬ, ਤਾਂ ਗਰਮੀ ਬਹੁਤ ਜ਼ਿਆਦੀ ਆ।
1: ਖੇਤ ਦੇ ਵਿੱਚ ਬੈਠਾ ਜੀ, ਖੇਤ 'ਚ ਵੀ ਪੂਰੀ ਆ, ਮੁੜਕੋ ਮੁੜਕੀ ਹੋਏ ਪਏ, ਇੱਕ ਲਾਈਟ
0: ਚਲੋ
1: ਹੈ ਨੀ ਅੱਜ।
0: ਚਲੋ ਠੀਕ ਹੈ ਜੀ, ਤੇ ਗਾਣਾ ਦੱਸੋ ਕਿਹੜਾ ਸੁਣਾ ਦਿਓ ਤੁਹਾਨੂੰ?
1: ਗਾਣਾ ਜੀ ਗੁਲਸ਼ਨ ਕੋਮਲ ਜੀ ਦਾ ਸੁਣਾ ਦਿਓ ਜੀ, ਕੱਢਣਾ ਰੁਮਾਲ ਦੇ ਗਿਆ।
0: ਜੀ, ਬਹੁਤ ਬਹੁਤ ਸ਼ੁਕਰੀਆ ਜੀ।
1: ਧੰਨਵਾਦ ਜੀ।

0: ਲਓ ਜੀ, ਪ੍ਰੋਗਰਾਮ ਸ਼ਾਮ ਸਵਾਨੀ ਦੇ ਵਿੱਚ 0164-2240-331 ਨੰਬਰ ਡਾਇਲ ਕਰਕੇ ਅਗਲੇ ਸੱਜਣ ਸਾਡੇ ਨਾਲ ਜੁੜ ਚੁੱਕੇ ਨੇ। ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ ਸਰ।
0: ਤੁਹਾਨੂੰ ਵੀ ਪਿਆਰ ਭਰੀ ਨਮਸਕਾਰ। ਸਤਿ ਸ਼੍ਰੀ ਅਕਾਲ ਸਰ।
1: ਅਰਜਨ ਸਿੰਘ, ਪਿੰਡ ਮਾਲੇਵਾਲਾ ਤੇ ਜ਼ਿਲ੍ਹਾ ਫਿਰੋਜ਼ਪੁਰ ਤੇ ਤੁਹਾਡੇ ਨਾਲ ਪਹਿਲੀ ਵਾਰ ਗੱਲ ਹੋ ਰਹੀ ਹੈ ਜੀ।
0: ਚਲੋ ਜੀ, ਸਵਾਗਤ ਕਰਦੇ ਹਾਂ ਜੀ ਤੁਹਾਡਾ ਸਾਡੇ ਇਸ ਪ੍ਰੋਗਰਾਮ ਦੇ ਵਿੱਚ।
1: ਥੈਂਕ ਯੂ
0: ਜੀ। ਦੱਸ ਦਿਓ ਸਰ, ਕਿਹੜਾ ਸੁਣਨਾ?
1: ਜੀਤਾ ਜੈਲਦਾਰ ਦਾ ਲਗਾ ਦੋ।
0: ਗੀਤਾ ਜੈਲਦਾਰ ਦੀ ਆਵਾਜ਼, ਕਿਹੜਾ ਗੀਤ ਲਾ ਦਈਏ ਸਰ?
1: ਛਤਰੀ ਸੌਂਗ ਹੈ।
0: ਛਤਰੀ ਸੌਂਗ। ਤੇ ਮੈਂ ਇਸ ਤੋਂ ਪਹਿਲਾਂ ਮਾਨਸਾ ਤੋਂ ਸਾਡੇ ਕੋਲ ਕਾਲ ਆਈ ਸੀ ਮਾਨਸਾ ਜ਼ਿਲ੍ਹੇ ਚੋਂ, ਤੇ ਫਿਰੋਜ਼ਪੁਰ ਜ਼ਿਲ੍ਹੇ ਦਾ ਹਾਲ ਕੀ ਹੈ ਜੀ? ਇੱਧਰ ਮੌਸਮ ਕਿਸ ਤਰ੍ਹਾਂ?
1: ਮੌਸਮ ਗਰਮ ਸੀ, ਹੁਣ ਠੰਡਾ ਹੋਇਆ, ਥੋੜਾ ਹਵਾ ਚੱਲਦੀ ਹੈ।
0: ਬਾਰਿਸ਼ ਤਾਂ ਹੈ ਆਸਾਰ ਕੁਛ?
1: ਅਜੇ ਕੋਈ ਆਸਾਰ ਨਹੀਂ।
0: ਚਲੋ ਠੀਕ ਹੈ ਜੀ, ਧੰਨਵਾਦ ਜੀ ਕਾਲ ਕਰਨ ਲਈ। ਤੁਹਾਡੀ ਫਰਮਾਇਸ਼ ਤੇ ਸੁਣਦੇ ਹਾਂ ਗੀਤਾ ਜੈਲਦਾਰ ਨੂੰ।

0: ਲਓ ਜੀ, ਪ੍ਰੋਗਰਾਮ ਸ਼ਾਮ ਸਵਾਨੀ ਦੇ ਵਿੱਚ ਜੇਕਰ ਤੁਸੀਂ ਜੁੜਨਾ ਚਾਹੁੰਦੇ ਹੋ ਤਾਂ ਸਾਡਾ ਸਟੂਡੀਓ ਨੰਬਰ 0164-22-40-331 ਇਸ ਨੂੰ ਮਿਲਾਓ, ਸਾਡੇ ਨਾਲ ਜੁੜੋ ਔਰ ਸਾਨੂੰ ਆਪਣੀ ਪਸੰਦ ਦਾ ਕੋਈ ਵੀ ਗੀਤ ਅਤੇ ਨੰਬਰ ਡਾਇਲ ਕਰਕੇ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ, ਨਾਮ ਪੁੱਛਾਂਗੇ, ਫਰਮਾਇਸ਼ ਨੂੰ ਜਾਣਾਂਗੇ। ਹੈਲੋ।
1: ਹੈਲੋ।
0: ਹਾਂਜੀ ਸਰ, ਸਵਾਗਤ ਕਰਦੇ ਹਾਂ ਪ੍ਰੋਗਰਾਮ ਸ਼ਾਮ ਸਵਾਨੀ ਤੁਹਾਡਾ।
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਨਮਸਕਾਰ ਜੀ, ਨਾਮ ਦੱਸ ਦਿਓ।
1: ਜਗਤਾਰ ਸਿੰਘ ਜੀ, ਪਿੰਡ ਗਿੱਦੜ,
0: ਜ਼ਿਲ੍ਹਾ ਬਠਿੰਡਾ।
1: ਹਾਂਜੀ,
0: ਠੀਕ ਹੈ ਜੀ। ਜਗਤਾਰ ਜੀ, ਦੱਸੋ ਗੀਤ ਕਿਹੜਾ ਲਾ ਦਈਏ?
1: ਕਬੀਰ ਮਾਨਕੜਾ ਜੀ, ਹੋਇਆ ਕੀ ਹੈ ਧੀ ਜੰਮਪੀ।
0: ਬਹੁਤ ਵਧੀਆ ਗੀਤ ਹੈ ਨਾ ਜੀ?
1: ਹਾਂਜੀ ਹਾਂਜੀ, ਬਹੁਤ ਵਧੀਆ।
0: ਹੋਰ ਠੀਕ ਹੈ ਜੀ, ਸਿੱਤਾ ਕਹਿਮ ਨੇ?
1: ਹਾਂ ਜੀ, ਵਧੀਆ ਵਧੀਆ।
0: ਚਲੋ ਜੀ, ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ ਲਈ ਤੇ ਤੁਹਾਡੀ ਫਰਮਾਇਸ਼ ਤੇ ਸੁਣਦੇ ਕੁਲਦੀਪ ਮਾਨਕ ਨੂੰ।
1: ਧੰਨਵਾਦ।

0: ਪ੍ਰੋਗਰਾਮ ਸ਼ਾਮ ਸਵਾਨੀ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਤੋਂ। ਅਤੇ ਇਸ ਵੇਲੇ ਸਾਡੀ ਸਟੂਡੀਓ ਦੀ ਘੜੀ ਦੇ ਮੁਤਾਬਿਕ 7:15 ਅਤੇ 10 ਸਕਿੰਟ ਹੋਏ ਨੇ। ਸਾਡਾ ਸਟੂਡੀਓ ਨੰਬਰ 0164-22-43-331 ਡਾਇਲ ਕਰਕੇ ਅਗਲੇ ਕਿਹੜੇ ਕਾਲਰ ਜੁੜੇ ਨੇ। ਹੈਲੋ, ਤੁਹਾਨੂੰ ਵੀ ਪਿਆਰ ਭਰੀ ਨਮਸਕਾਰ, ਸਤਿ ਸ਼੍ਰੀ ਅਕਾਲ ਜੀ। ਜੀ ਜੀ ਜੀ, ਦੱਸੋ ਜੀ ਕਿਹੜਾ ਗੀਤ ਸੁਣਾ ਦਈਏ। ਠੀਕ ਹੈ ਜੀ, ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ,
1: ਧੰਨਵਾਦ ਜੀ ਤੁਹਾਡਾ ਵੀ।

0: ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪਿਆਰੇ ਸਰੋਤਿਓ,
1: ਮਿਤੀ 15 ਜੁਲਾਈ ਦਿਨ ਬੁੱਧਵਾਰ ਸ਼ਾਮ 5:30 ਵਜੇ
0: ਤੁਸੀਂ ਸੁਣੋਗੇ ਪ੍ਰੋਗਰਾਮ ਅੱਖਰ ਬੋਲਦੇ ਨੇ, ਤੇ ਇਸ ਵਾਰ ਤੁਸੀਂ ਸੁਣੋਗੇ
1: ਜ਼ਿੰਦਗੀ ਦੇ ਕੌੜੇ ਸੱਚ ਦਾ ਭਾਗ ਦੂਜਾ।

0: ਜੀ ਦੋਸਤੋ, ਪ੍ਰੋਗਰਾਮ ਸ਼ਾਮ ਸੁਹਾਣੀ ਦੇ ਵਿੱਚ ਸਾਡਾ ਨੰਬਰ 0164-22-43-331 ਡਾਇਲ ਕਰਕੇ ਅਗਲੇ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ। ਹੈਲੋ,
1: ਹਾਂਜੀ ਦੀਪ ਜੀ, ਸਤਿ ਸ੍ਰੀ ਅਕਾਲ ਜੀ।
0: ਤੁਹਾਨੂੰ ਵੀ ਪਿਆਰ ਭਰੀ ਨਮਸਕਾਰ, ਸਤਿ ਸ੍ਰੀ ਅਕਾਲ ਜੀ। ਜੀ ਆਇਆਂ ਨੂੰ ਪ੍ਰੋਗਰਾਮ ਸ਼ਾਮ ਸੁਹਾਣੀ ਚ
1: ਧੰਨਵਾਦ ਜੀ ਤੁਹਾਡਾ ਜੀ। ਮੈਂ ਹਰਵੰਤ ਸਿੰਘ ਬੋਲਦਾ ਜੀ, ਪਿੰਡ ਢੱਡੇ, ਡਿਸਟ੍ਰਿਕਟ ਬਠਿੰਡਾ ਤੋਂ,
0: ਜ਼ਿਲ੍ਹਾ ਬਠਿੰਡਾ। ਜੀ ਜੀ ਹਰਵੰਤ ਸਿੰਘ ਜੀ, ਹੋਰ ਸੁਣਾਓ, ਸਿਹਤ ਕਾਇਮ ਨੇ?
1: ਹਾਂ ਕਾਇਮ ਹੀ ਹੈ ਜੀ।
0: ਚਲੋ ਕੀ ਦੱਸੋ, ਕਿਹੜਾ ਸੁਣੋਗੇ?
1: ਲਵਲੀ ਰਵਾਨ ਦਾ ਗੀਤ ਕਿਹਾ ਸੀ ਉਹ ਤਰ੍ਹਾਂ ਤੇ।
0: ਕਿਹੜਾ ਗੀਤ ਲਾ ਦਿਓ ਉਹਨਾਂ ਦਾ? ਅੱਛਾ, ਕਿਆ ਬਾਤ ਹੈ ਜੀ, ਬੜਾ ਬੀਟ ਸੌਂਗ ਹੈ ਨਾ ਇਹ?
1: ਹਾਂ ਜੀ, ਤਾਂ ਪੂਰਾ ਸੁਣਾ ਦਿਓ ਜੀ, ਕੋਸ਼ਿਸ਼ ਕਰਿਓ।
0: ਠੀਕ ਹੈ ਜੀ, ਠੀਕ ਹੈ, ਸ਼ੁਕਰੀਆ ਜੀ ਕਾਲ ਕਰਨ ਲਈ। ਸੁਣਦੇ ਹਾਂ ਤੁਹਾਡੀ ਫਰਮਾਇਸ਼ ਤੇ ਲਵਲੀ ਨਿਰਮਾਣ ਨੂੰ।
1: ਧੰਨਵਾਦ ਜੀ।

0: ਜੀ ਦੋਸਤੋ, ਪ੍ਰੋਗਰਾਮ ਸ਼ਾਮ ਸੋਨੀ ਦੇ ਵਿੱਚ 0164-22-43-331 ਨੰਬਰ ਡਾਇਲ ਕਰਕੇ ਅਗਲੇ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ। ਹੈਲੋ,
1: ਹਾਂਜੀ, ਸਤਿ ਸ੍ਰੀ ਅਕਾਲ ਜੀ।
0: ਤੁਹਾਨੂੰ ਵੀ ਪਿਆਰ ਭਰੀ ਨਮਸਕਾਰ, ਸਤਿ ਸ੍ਰੀ ਅਕਾਲ ਜੀ। ਨਾਮ ਦੱਸ ਦੋ ਤੇ ਗੀਤ ਦੱਸ ਦੋ, ਕਿਹੜਾ ਸੁਣਨਾ?
1: ਮੈਂ ਜੀ ਰਾਮਨਾਥ ਅਦਾਪੁਰ, ਜ਼ਿਲ੍ਹਾ ਫਤਿਹਗੜ੍ਹ ਸਾਹਿਬ।
0: ਜੀ ਜੀ ਜੀ ਫਤਿਹਗੜ੍ਹ ਸਾਹਿਬ ਦਾ ਹਾਲ ਦੱਸੋ ਜੀ, ਪਹਿਲਾਂ ਤਾਂ ਕਿਵੇਂ ਆ ਉਰੇ, ਮੌਸਮ ਕਿਸ ਤਰ੍ਹਾਂ ਦਾ? ਬਾਬਿਆਂ ਦੀ ਕਿਰਪਾ ਵਧੀਆ ਰਹਿੰਦਾ ਵੀ। ਬਾਰਿਸ਼ ਹੋ ਰਹੀ ਆ ਜਾਂ ਹੋਣ ਦੀ ਉਮੀਦ ਹੈ ਜਾਂ ਹੋ ਹਟੀ?
1: ਨਾ ਹੋਊਗੀ ਜੀ, ਹੋ ਹੁੰਦੀ ਰਹਿੰਦੀ, ਹੋਊਗਾ ਬਦਲ ਹੋਇਆ ਬਾਈ।
0: ਅੱਛਾ, ਬਦਲ ਹੋਇਆ ਪਿਆ, ਮੀਂਹ ਪੈ ਜਾਊਗਾ?
1: ਹਾਂ, ਮੀਂਹ ਪੈ ਜਾਣਾ ਜੀ।
0: ਇੱਧਰ ਵੀ ਭੇਜ ਦੋ ਮਾੜੀ ਮੋਟੀ ਕਿਨਮਾਇਨ
1: ਬਠਿੰਡਾ। ਅੱਗੇ ਭੇਜ ਨਹੀਂ ਆ ਰਾਤ ਨੂੰ।
0: ਹਾਂ, ਬਠਿੰਡਾ, ਫਰੀਦਕੋਟ, ਮਾਨਸਾ, ਇੱਧਰ ਸਾਡੇ ਜਿਹੜੇ ਏਰੀਏ ਨੇਗੇ, ਹਨਾ?
1: ਉਹ ਸਾਹਿਬ ਜੀ ਅੱਗੇ ਭੇਜ ਦਿੰਦੇ ਹਾਂ।
0: ਠੀਕ ਹੈ ਜੀ, ਸ਼ੁਕਰੀਆ ਜੀ ਕਾਲ ਕਰਨ ਲਈ। ਤੇ ਗੀਤ ਦੱਸੋ, ਕਿਹੜਾ ਸੁਣਾਓਗੇ?
1: ਇਹਦੇ ਲਾਮਦਾਨ ਜਾਮਾ ਜਾਦਵਾ ਜੀ ਬਾਈ, ਲਾਵੇ ਚਰਖਾ ਸੀਸਾ ਮਾਣਾ, ਨੱਚੀ ਦਾ ਚੂੜਾ ਛਣ ਕੇ।
0: ਲਓ ਜੀ, ਸੁਣੋ ਫਿਰ ਇਸ ਗੀਤ ਨੂੰ। ਸ਼ੁਕਰੀਆ, ਸ਼ੁਕਰੀਆ।

ਜੀ ਦੋਸਤੋ, ਪ੍ਰੋਗਰਾਮ ਸ਼ਾਮ ਸਵਾਨੀ ਆਕਾਸ਼ਵਾਣੀ ਐਫ ਐਮ ਬਠਿੰਡਾ ਤੋਂ ਆਪਾਂ ਜਾਰੀ ਰੱਖਾਂਗੇ। ਇਸ ਵੇਲੇ ਸਾਡੀ ਸਟੂਡੀਓ ਦੀ ਘੜੀ ਦੇ ਮੁਤਾਬਿਕ 7:29 ਅਤੇ 32 ਸਕਿੰਟ ਹੋਏ ਨੇ। 7:30 'ਤੇ ਰਿਲੇਅ ਕਰਾਂਗੇ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਖਬਰਾਂ ਤੋਂ ਬਾਅਦ ਯਾਨੀ ਕਿ 7

0: ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਰੇਲਵੇ ਵਿੱਚ ਕਈ ਵੱਡੇ ਸੁਧਾਰਾਂ ਦਾ ਐਲਾਨ ਕੀਤਾ ਹੈ। ਅੱਜ ਨਵੀਂ ਦਿੱਲੀ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਹੁਣ ਖਾਦਾਂ ਦੀ ਢੋਆ ਢੁਆਈ ਰਵਾਇਤੀ ਬੰਦ ਮਾਲ ਗੱਡੀਆਂ ਦੀ ਬਜਾਏ ਵਿਸ਼ੇਸ਼ ਤੌਰ 'ਤੇ ਡਿਜ਼ਾਈਨ ਕੀਤੇ ਕੰਟੇਨਰਾਂ ਰਾਹੀਂ ਕੀਤੀ ਜਾਏਗੀ। ਸ਼੍ਰੀ ਵੈਸ਼ਨਵ ਨੇ ਕਿਹਾ ਕਿ ਦੇਸ਼ ਵਿੱਚ ਖਾਦ ਦੀ 85% ਢੋਆ ਢੁਆਈ ਰੇਲ ਰਾਹੀਂ ਕੀਤੀ ਜਾਂਦੀ ਹੈ। ਕੰਟੇਨਰਾਂ ਦੀ ਵਰਤੋਂ ਨਾਲ ਢੋਆ ਢੁਆਈ ਅਤੇ ਭੰਡਾਰਨ ਨੂੰ ਸਰਲ ਬਣਾਇਆ ਜਾਏਗਾ। ਰੇਲ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੇਲਵੇ ਵਿੱਚ ਸੁਧਾਰਾਂ ਨੂੰ ਲਗਾਤਾਰ ਉਤਸ਼ਾਹਿਤ ਕਰ ਰਹੇ ਨੇ। ਉਨ੍ਹਾਂ ਨੇ ਫਲਾਈ ਐਸ਼ ਦੀ ਢੋਆ ਢੁਆਈ ਵਿੱਚ ਵੀ ਇੱਕ ਵੱਡੀ ਤਬਦੀਲੀ ਦਾ ਐਲਾਨ ਕੀਤਾ ਅਤੇ ਇਸ ਨੂੰ ਹੁਣ ਖੁੱਲ੍ਹੇ ਵੈਗਨਾਂ ਦੀ ਬਜਾਏ ਵਿਸ਼ੇਸ਼ ਕੰਟੇਨਰਾਂ ਵਿੱਚ ਲਿਜਾਇਆ ਜਾਏਗਾ। ਉਨ੍ਹਾਂ ਦੱਸਿਆ ਕਿ ਰੇਲ ਭੂਮੀ ਪੋਰਟਲ ਜਲਦੀ ਹੀ ਸ਼ੁਰੂ ਕੀਤਾ ਜਾਏਗਾ ਤਾਂ ਜੋ ਸਾਰੀ ਜ਼ਮੀਨ ਪ੍ਰਾਪਤੀ ਪ੍ਰਕਿਰਿਆ ਨੂੰ ਆਨਲਾਈਨ ਕੀਤਾ ਜਾ ਸਕੇ। ਸ਼੍ਰੀ ਵੈਸ਼ਨਵ ਨੇ ਕਿਹਾ ਕਿ ਰੇਲਵੇ ਪ੍ਰੋਜੈਕਟਾਂ ਲਈ ਇੱਕ ਹੁਨਰ ਪ੍ਰਮਾਣੀਕਰਨ ਪ੍ਰਣਾਲੀ ਵੀ ਵੱਧ ਤੋਂ ਵੱਧ 24 ਮਹੀਨਿਆਂ ਦੇ ਅੰਦਰ ਲਾਗੂ ਕੀਤੀ ਜਾਏਗੀ, ਜੋ ਪਲੰਬਰ, ਵੈਲਡਰ, ਫਿਟਰ, ਮਿਸਤਰੀ, ਕੰਕਰੀਟ ਟੈਸਟਰ ਅਤੇ ਹੋਰ ਕਾਮਿਆਂ ਨੂੰ ਬਿਹਤਰ ਸਿਖਲਾਈ ਦੇਵੇਗੀ। ਸੰਚਾਰ ਮੰਤਰੀ ਜੋਤਿਰਾਦਿੱਤਿਆ ਸਿੰਧੀਆ ਨੇ ਅੱਜ ਸਾਲ 2026-27 ਦੀ ਪਹਿਲੀ ਤਿਮਾਹੀ ਲਈ ਡਾਕ ਵਿਭਾਗ ਦੀ ਤਿਮਾਹੀ ਕਾਰੋਬਾਰ ਸਮੀਖਿਆ ਮੀਟਿੰਗ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਸਿੰਧੀਆ ਨੇ ਕਿਹਾ ਕਿ ਇਸ ਤਿਮਾਹੀ ਵਿੱਚ ਇੰਡੀਆ ਪੋਸਟ ਨੇ ਮਹੱਤਵਪੂਰਨ ਵਾਧਾ ਦਰਜ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਦੀ ਪਹਿਲੀ ਤਿਮਾਹੀ ਦੇ ਮੁਕਾਬਲੇ ਵਿਭਾਗ ਦਾ ਕੁੱਲ ਕਾਰੋਬਾਰ 22.2% ਵੱਧ ਕੇ 3,280 ਕਰੋੜ ਰੁਪਏ ਤੋਂ 4,080 ਕਰੋੜ ਰੁਪਏ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਵਿੱਤੀ ਸਾਲ ਵਿੱਚ ਵੀ ਇੰਡੀਆ ਪੋਸਟ ਦੀ ਆਮਦਨ ਲਗਭਗ 20% ਵਧੀ ਸੀ। ਪੰਜਾਬ ਸਰਕਾਰ ਨੇ ਆਪਣੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੌਰਾਨ ਨਸ਼ਾ ਤਸਕਰਾਂ ਦੀ 847 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕਰਕੇ ਢਾ ਦਿੱਤੀ ਹੈ ਅਤੇ ਸੂਬੇ ਵਿੱਚ 73,000 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ 500 ਦਿਨ ਪੂਰੇ ਹੋਣ 'ਤੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਜਨਤਾ ਨੇ ਵੀ ਪੁਲਿਸ ਨੂੰ ਨਸ਼ੇ ਦੇ ਤਸਕਰਾਂ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦੇ ਕੇ ਇਸ ਮੁਹਿੰਮ ਦਾ ਸਮਰਥਨ ਕੀਤਾ ਹੈ।
1: ਹੁਣ ਤੱਕ ਸਰਕਾਰ ਨੇ 847 ਕਰੋੜ ਰੁਪਏ ਦੀ ਜਿਹੜੀ ਪ੍ਰਾਪਰਟੀ ਆ ਉਹ ਜ਼ਬਤ ਕੀਤੀ ਆ ਔਰ ਲੋਕਾਂ ਦੇ ਘਰ ਢਾਏ ਆ। ਜਿਹੜੇ ਡਰੱਗ ਸਮਗਲਰ ਸੀਗੇ, ਜਿਹੜੀ ਬਿਗ ਫਿਸ਼ ਸੀਗੀ, 73,000 ਬੰਦੇ ਜਿਹੜੇ ਹੈਗੇ ਆ ਟੋਟਲ ਜਿਹੜੇ ਹੁਣ ਤੱਕ ਫੜੇ ਗਏ ਆ। ਪੰਜਾਬ ਦਾ ਕਨਵਿਕਸ਼ਨ ਰੇਟ 89% ਆ, ਵਿਚ ਇਜ਼ ਹਾਈਐਸਟ ਇਨ ਦਾ ਕੰਟਰੀ। ਸਭ ਤੋਂ ਵੱਡੀ ਗੱਲ ਹੈ ਜਦੋਂ ਕੋਈ ਲੋਕ ਲਹਿਰ ਬਣ ਜਾਏ ਮੂਵਮੈਂਟ, ਫਿਰ ਉਹਦੇ ਕਾਮਯਾਬ ਹੋਣ ਦੇ ਚਾਂਸਸ ਹੁੰਦੇ ਆ। ਇਹਦੇ ਜਿਹੜੇ 45,000 ਪਬਲਿਕ ਟਿਪ ਆਫਸ ਆਈਆਂ, ਲੋਕਾਂ ਨੂੰ ਵਿਸ਼ਵਾਸ ਹੋ ਗਿਆ ਕਿ ਸਰਕਾਰ ਇਮਾਨਦਾਰੀ ਨਾਲ ਕੰਮ ਕਰ ਰਹੀ ਆ। 45,000 ਪਬਲਿਕ ਟਿਪ ਆਫਸ ਆਈਆਂ ਸੇਫ ਪੰਜਾਬ ਹੈਲਪਲਾਈਨ ਦੇ ਉੱਤੇ ਤੇ 22,800 ਅਰੈਸਟ ਹੋਈਆਂ ਉਹਦੇ ਕਰਕੇ। ਜਦੋਂ ਸਾਨੂੰ ਲੋਕਾਂ ਨੇ ਇਨਫੋਰਮੇਸ਼ਨ ਦਿੱਤੀ, VDC ਨੇ ਇਨਫੋਰਮੇਸ਼ਨ ਦਿੱਤੀ, ਜਿਹੜੀਆਂ ਅਸੀਂ ਕਮੇਟੀਆਂ ਬਣਾਈਆਂ ਉਹਦੇ ਤੋਂ ਆਈ, NGO ਤੋਂ ਇਨਫੋਰਮੇਸ਼ਨ ਆਈ, ਔਰ 22,800 ਜਿਹੜੇ ਸਮਗਲਰ ਹੈ ਅਰੈਸਟ ਹੋਈਆਂ ਉਹਦੇ ਕਰਕੇ।
0: ਉਨ੍ਹਾਂ ਕਿਹਾ ਕਿ ਪਿਛਲੇ 4 ਸਾਲਾਂ ਵਿੱਚ ਪੰਜਾਬ ਵਿੱਚ ਤਸਕਰਾਂ ਕੋਲੋਂ 6,00 ਕਿਲੋਗ੍ਰਾਮ ਤੋਂ ਵੱਧ ਹੈਰੋਇਨ ਬਰਾਮਦ ਕੀਤੀ ਗਈ ਹੈ। ਸੁਪਰੀਮ ਕੋਰਟ ਨੇ ਅੱਜ ਬੋਝਸ਼ਾਲਾ ਵਿਵਾਦ ਦੇ ਹੱਲ ਲਈ ਰੋਜ਼ਾਨਾ ਸੁਣਵਾਈ ਕਰਨ ਤੇ ਸਹਿਮਤੀ ਪ੍ਰਗਟਾਈ ਹੈ। ਹਾਲਾਂਕਿ ਜਸਟਿਸ ਸੂਰਿਆਕਾਂਤ, ਜੋਇਮਲ ਬਾਗਚੀ ਅਤੇ ਵੀ ਮੋਹੰਤੀ ਬੈਂਚ ਨੇ ਪੁਰਾਣੀ ਸਥਿਤੀ ਬਹਾਲ ਰੱਖਣ ਦੀ ਮੰਗ ਕਰਨ ਵਾਲੀ ਪਟੀਸ਼ਨ ਕਰਤਾਵਾਂ ਦੀ ਅਪੀਲ ਨੂੰ ਠੁਕਰਾ ਦਿੱਤਾ ਹੈ। ਪੁਰਾਣੀ ਵਿਵਸਥਾ ਤਹਿਤ ਮੁਸਲਮਾਨਾਂ ਨੂੰ ਤੈਅ ਦਿਨਾਂ ਤੇ ਹਿੰਦੂਆਂ ਦੀ ਪੂਜਾ ਦੇ ਨਾਲ ਨਾਲ ਸ਼ੁੱਕਰਵਾਰ ਨੂੰ ਨਮਾਜ਼ ਅਦਾ ਕਰਨ ਦੀ ਇਜਾਜ਼ਤ ਸੀ। ਬੈਂਚ ਨੇ ਰਾਜ ਸਰਕਾਰ ਨੂੰ ਨਿਰਦੇਸ਼ ਦਿੱਤਾ ਕਿ ਮੁਸਲਿਮ ਪੱਖ ਨੂੰ ਸ਼ੁੱਕਰਵਾਰ ਨੂੰ ਦੁਪਹਿਰ 1 ਵਜੇ ਤੋਂ 3 ਵਜੇ ਦੇ ਵਿਚਕਾਰ ਨਮਾਜ਼ ਅਦਾ ਕਰਨ ਲਈ ਵਿਵਾਦਿਤ ਸਥਾਨ ਨੇੜੇ ਇੱਕ ਵੱਖਰੀ ਖੁੱਲ੍ਹੀ ਜਗ੍ਹਾ ਪ੍ਰਦਾਨ ਕੀਤੀ ਜਾਏ। ਬੈਂਚ ਨੇ ਸਪਸ਼ਟ ਕੀਤਾ ਹੈ ਕਿ ਪ੍ਰਬੰਧ ਅਸਥਾਈ ਹੈ ਅਤੇ ਮਾਮਲੇ ਦੇ ਅੰਤਮ ਨਤੀਜੇ ਤੇ ਨਿਰਭਰ ਕਰੇਗਾ। ਭਾਰਤ ਅਤੇ ਇੰਗਲੈਂਡ ਵਿਚਕਾਰ 3 ਇੱਕ ਰੋਜ਼ਾ ਕ੍ਰਿਕਟ ਮੈਚਾਂ ਦੀ ਲੜੀ ਦਾ ਪਹਿਲਾ ਮੈਚ ਅੱਜ ਬਰਮਿੰਘਮ 'ਚ ਖੇਡਿਆ ਜਾ ਰਿਹਾ। ਇੰਗਲੈਂਡ ਨੇ ਭਾਰਤ ਸਾਹਮਣੇ ਜਿੱਤ ਲਈ 259 ਦੌੜਾਂ ਦਾ ਟੀਚਾ ਰੱਖਿਆ ਹੈ। ਇੰਗਲੈਂਡ ਦੀ ਟੀਮ ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 47.5 ਓਵਰਾਂ ਵਿੱਚ 258 ਦੌੜਾਂ ਬਣਾ ਕੇ ਆਊਟ ਹੋ ਗਈ। ਫੀਫਾ ਫੁੱਟਬਾਲ ਵਿਸ਼ਵ ਕੱਪ ਦੇ ਪਹਿਲੇ ਸੈਮੀਫਾਈਨਲ ਵਿੱਚ ਅੱਜ ਫਰਾਂਸ ਤੇ ਸਪੇਨ ਆਹਮੋ ਸਾਹਮਣੇ ਹੋਣਗੇ। ਇਹ ਮੈਚ ਭਾਰਤੀ ਸਮੇਂ ਅਨੁਸਾਰ ਰਾਤੀ 12:30 ਵਜੇ ਟੈਕਸਸ ਵਿੱਚ ਖੇਡਿਆ ਜਾਏਗਾ। ਫਰਾਂਸ ਲਗਾਤਾਰ ਤੀਜੀ ਵਾਰ ਫਾਈਨਲ ਵਿੱਚ ਜਗ੍ਹਾ ਬਣਾਉਣ ਦੀ ਕੋਸ਼ਿਸ਼ ਕਰੇਗਾ। ਉਧਰ ਸਪੇਨ 2010 ਵਿੱਚ ਵਿਸ਼ਵ ਕੱਪ ਜਿੱਤਣ ਤੋਂ ਬਾਅਦ ਇਸ ਵਾਰ ਵਿਸ਼ਵ ਕੱਪ ਫਾਈਨਲ ਵਿੱਚ ਪਹੁੰਚਣ ਦੀ ਕੋਸ਼ਿਸ਼ ਕਰੇਗਾ। ਚੋਣ ਕਮਿਸ਼ਨ ਨੇ ਹਰਿਆਣਾ ਅਤੇ ਆਂਧਰਾ ਪ੍ਰਦੇਸ਼ ਵਿੱਚ ਵੋਟਰ ਸੂਚੀਆਂ ਸੋਧ ਲਈ ਵਿਸ਼ੇਸ਼ ਤੀਬਰ ਸੋਧ SIR ਨੂੰ ਹੋਰ 10 ਦਿਨ ਵਧਾ ਦਿੱਤਾ ਹੈ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਭਾਰਤ ਪੱਛਮੀ ਏਸ਼ੀਆ ਵਿੱਚ ਵਾਪਰੀਆਂ ਘਟਨਾਵਾਂ ਤੇ ਨੇੜਿਓਂ ਨਜ਼ਰ ਰੱਖ ਰਿਹਾ। ਵਿਦੇਸ਼ ਮੰਤਰਾਲੇ ਨੇ ਅੱਜ ਇਰਾਨੀ ਦੂਤਘਰ ਦੇ ਉਪ ਮਿਸ਼ਨ ਮੁਖੀ ਨੂੰ ਤਲਬ ਕੀਤਾ ਅਤੇ ਸਮੁੰਦਰੀ ਵਪਾਰਕ ਜਹਾਜ਼ਾਂ ਉੱਪਰ ਹਮਲਿਆਂ ਤੇ ਸਖ਼ਤ ਵਿਰੋਧ ਦਰਜ ਕਰਵਾਇਆ। ਆਮਦਨ ਕਰ ਵਿਭਾਗ ਨੇ ਵਿੱਤੀ ਸਾਲ 2026-27 ਵਿੱਚ ਹੁਣ ਤੱਕ 7,73,000 ਕਰੋੜ ਰੁਪਏ ਤੋਂ ਵੱਧ ਦਾ ਸਿੱਧਾ ਟੈਕਸ ਇਕੱਤਰ ਕੀਤਾ ਹੈ। ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਰੇਲਵੇ ਵਿੱਚ ਕਈ ਵੱਡੇ ਸੁਧਾਰਾਂ ਦਾ ਐਲਾਨ ਕੀਤਾ ਹੈ। ਸੁਪਰੀਮ ਕੋਰਟ ਨੇ ਬੋਝਸ਼ਾਲਾ ਵਿਵਾਦ ਮਾਮਲੇ ਵਿੱਚ ਪੁਰਾਣੀ ਸਥਿਤੀ ਬਹਾਲ ਰੱਖਣ ਦੀ ਮੰਗ ਕਰਨ ਵਾਲੀ ਪਟੀਸ਼ਨ ਕਰਤਾਵਾਂ ਦੀ ਅਪੀਲ ਨੂੰ ਠੁਕਰਾਉਣ

0: ਰੋਜ਼ਾਨਾ ਆਧਾਰ ਤੇ ਸੁਣਵਾਈ ਤੇ ਸਹਿਮਤੀ ਪ੍ਰਗਟਾਈ ਹੈ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ। ਸਾਡਾ ਅਗਲਾ ਬੁਲੇਟਿਨ ਭਲ ਕੇ ਸਵੇਰੇ 8:30 ਤੇ ਹੋਏਗਾ। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ ਜਾਰੀ ਹੈ ਜੀ। ਫਰਮਾਇਸ਼ੀ ਗੀਤਾਂ ਦਾ ਲਾਈਵ ਫੋਨ ਇਨ ਪ੍ਰੋਗਰਾਮ ਸ਼ਾਮ ਸੁਹਾਨੀ 0164-22-43-331 ਨੰਬਰ ਡਾਇਲ ਕਰਕੇ ਕਾਲਰ ਸਾਡੇ ਨਾਲ ਜੁੜੇ ਹੋਏ ਨੇ ਜੀ। ਹੈਲੋ,
2: ਸਤਿ ਸ਼੍ਰੀ ਅਕਾਲ ਜੀ।
1: ਨਾਮ ਦੱਸੋ ਜੀ।
2: ਹਾਂਜੀ, ਸੰਦੀਪ ਸਿੰਘ ਰਾਮਾ ਮੰਡੀ ਤੋਂ ਗੱਲ ਕਰ ਰਹੇ ਹਾਂ।
1: ਰਾਮਾ ਮੰਡੀ ਤੋਂ ਕੁਲਦੀਪ ਸਿੰਘ ਜੀ?
2: ਸੰਦੀਪ ਸਿੰਘ ਜੀ।
1: ਅੱਛਾ, ਠੀਕ ਹੈ ਜੀ। ਸਿੰਘ ਸਾਹਿਬ ਦੱਸੋ, ਗੀਤ ਕਿਹੜਾ ਲਾ ਦਈਏ?

ਇਹਨਾਂ ਨਾਲ ਮੁਲਾਕਾਤ ਕਰਨਗੇ ਪ੍ਰੋਗਰਾਮ ਦੇ ਨਿਰਮਾਤਾ ਤੇ ਨਿਰਦੇਸ਼ਕ ਬਲਜੀਤ ਸ਼ਰਮਾ। ਤਾਂ ਫਿਰ ਸੁਣਨਾ ਨਾ ਭੁੱਲਣਾ ਮਿਤੀ 15 ਜੁਲਾਈ ਸਵੇਰੇ 7 ਵਜੇ ਪ੍ਰੋਗਰਾਮ ਸੱਜਰੀ ਸਵੇਰ ਦੇ ਤਹਿਤ ਵਿਸ਼ੇਸ਼ ਸਿਲਸਿਲਾ ਤੰਦਰੁਸਤੀ ਦੇ ਰੰਗ ਡਾਕਟਰ ਦੇ ਸੰਗ।

0: ਲਓ ਜੀ, ਅਗਲੇ ਕਾਲਰ ਸਾਡਾ ਨੰਬਰ 0164-2240-331 ਮਿਲਾ ਕੇ ਸਾਡੇ ਨਾਲ ਜੁੜ ਚੁੱਕੇ ਨੇ। ਹੈਲੋ,
1: ਹਾਂਜੀ ਦੀਪਕ ਬਾਈ ਜੀ, ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
0: ਤੁਹਾਨੂੰ ਵੀ ਪਿਆਰ ਭਰੀ ਨਮਸਕਾਰ, ਸਤਿ ਸ੍ਰੀ ਅਕਾਲ ਸਰ। ਨਾਮ ਦੱਸ ਦੋ ਤੇ ਫਰਮਾਇਸ਼ ਕੀ ਦੱਸ ਦੋ।
1: ਮੈਂ ਹਰਪਾਲ ਸਿੰਘ ਗਿੱਲ ਮੱਲਾ ਹਰਨਾਮਪੁਰਾ ਕੋਟਕਪੁਰਾ ਤੋਂ ਸਰ। ਹੰਸਰਾਜ ਦਾ ਗੀਤ ਹੈ ਜੀ, ਇੱਕ ਬਹੁਤ ਪਿਆਰਾ, ਸਿੱਲੀ ਸਿੱਲੀ ਆਉਂਦੀ ਹੈ ਹਵਾ, ਕਿਤੇ ਕੋਈ ਰੋਂਦਾ ਹੋਵੇ।
0: ਠੀਕ ਹੈ ਜੀ, ਬਾਕੀ ਬਹੁਤ ਖੂਬਸੂਰਤ ਗੀਤ ਹੈ ਜੀ, ਸੁਣਦੇ ਹਾਂ ਤੁਹਾਡੀ।
1: ਹਾਂਜੀ ਹਾਂਜੀ, ਚਲੋ ਫਿਰ ਕਰਾਵਾਂਗੇ।
0: ਜੀ ਜੀ ਜੀ ਜੀ ਬਹੁਤ ਬਹੁਤ ਸ਼ੁਕਰੀਆ ਸਰ ਕਾਲ ਕਰਨ ਲਈ।
1: ਬਹੁਤ ਬਹੁਤ ਧੰਨਵਾਦ।

0: ਪ੍ਰੋਗਰਾਮ ਸ਼ਾਮ ਸੋਨੀ ਦੇ ਵਿੱਚ ਸਾਡਾ ਨੰਬਰ 0164-2240-331 ਮਿਲਾ ਕੇ ਅਗਲੇ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ। ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਰੇਡੀਓ ਤੋਂ ਮਾੜਾ ਦੂਰ ਹੋ ਜਾਓ ਜਾਂ ਇਹਨੂੰ ਬੰਦ ਕਰ ਲਓ ਜੀ।
1: ਦੂਰ ਹੋ ਗਈ, ਦੂਰ ਹੋ ਗਈ।
0: ਹਾਂਜੀ, ਪ੍ਰੋਗਰਾਮ ਦੇ ਵਿੱਚ ਜੀ ਜੀ
1: ਨਾਮ ਬੰਦ ਦੂਰ ਨਾਮ ਦਰਸ਼ਨ ਸਿੰਘ ਬੇਦੀ ਜੀ।
0: ਦਰਸ਼ਨ ਸਿੰਘ ਬੇਦੀ ਕਿੱਥੋਂ ਬੋਲ ਰਹੇ ਹੋ?
1: ਫੁੱਲੋ ਮਿੱਠੀ ਤੋਂ ਜੀ।
0: ਫੁੱਲੋ ਮਿੱਠੇ ਜ਼ਿਲ੍ਹਾ ਬਠਿੰਡਾ ਤੋਂ? ਠੀਕ,
1: ਹਾਂ, ਜ਼ਿਲ੍ਹਾ ਬਠਿੰਡਾ ਜੀ।
0: ਦੱਸੋ ਕਿ
1: ਕਿਹੜਾ ਗਾੜਾ ਲਾ ਦਿਓ ਜੀ?
0: ਕਿਹੜਾ ਲਾ ਦਈਏ ਜੀ?
1: ਕੋਈ ਮਰਜ਼ੀ ਲਾ ਦਿਓ ਜੀ, ਦੱਸ ਦੇ ਰਹੇ ਤੇਰੇ ਦਾਰੂ ਬੋਲਦੀ, ਤੇਰੇ ਤੇਰਾ ਯਾਰ ਬੋਲਦਾ,
0: ਤੇਰੇ ਚ ਯਾਰ ਬੋਲਦਾ। ਠੀਕ ਹੈ,
1: ਹਾਂ ਜੀ,
0: ਠੀਕ ਹੈ ਜੀ, ਠੀਕ ਹੈ ਜੀ, ਧੰਨਵਾਦ ਜੀ,
1: ਧੰਨਵਾਦ ਜੀ।

0: ਲਓ ਜੀ, ਪ੍ਰੋਗਰਾਮ ਸ਼ਾਮ ਸੋਣੀ ਦੀ ਹੁਣ ਆਪਾਂ ਆਖਰੀ ਕਾਲ ਲੈਣ ਜਾ ਰਹੇ ਹਾਂ ਜੀ। ਕਿਹੜੇ ਕਾਲਰ ਸਾਡੇ ਨਾਲ ਜੁੜੇ ਨੇ, ਸਾਡਾ ਨੰਬਰ ਡਾਇਲ ਕਰਕੇ ਵੇਖਦੇ ਹਾਂ। ਹੈਲੋ,
1: ਹੈਲੋ, ਸਤਿ ਸ੍ਰੀ ਅਕਾਲ ਦੀਪ ਜੀ।
0: ਤੁਹਾਨੂੰ ਵੀ ਪਿਆਰ ਭਰੀ ਨਮਸਕਾਰ, ਸਤਿ ਸ੍ਰੀ ਅਕਾਲ ਸਰ। ਜਾਣ ਪਹਿਚਾਣ ਕਰਾਓ ਪਹਿਲਾਂ ਤਾਂ ਆਪਣੀ।
1: ਪਿੰਡ ਬਾਜੀਦਪੁਰ ਭੋਨਾ, ਬਲਜੀਤ ਸਿੰਘ
0: ਜੀ। ਜ਼ਿਲ੍ਹਾ?
1: ਜ਼ਿਲ੍ਹਾ ਫਾਜ਼ਿਲਕਾ।
0: ਤੇ ਨਾਮ ਦੱਸੋ ਜੀ।
1: ਬਲਜੀਤ ਸਿੰਘ।
0: ਠੀਕ ਹੈ ਜੀ। ਤੇ ਮੌਸਮ ਕਿਸ ਤਰ੍ਹਾਂ ਸਰ ਇੱਧਰ?
1: ਮੌਸਮ ਤਾਂ ਠੀਕ ਹੈ ਜੀ, ਮੀਂਹ ਤਾਂ ਨਹੀਂ ਪੈਂਦਾ ਗਾ।
0: ਮੀਂਹ ਪੈਂਦਾ ਨੀ ਗਾ?
1: ਪੈਂਦਾ ਨੀ ਪੈਂਦਾ ਜੀ, ਪਰਸੋਂ ਚੌਥੇ ਪੈ ਗਿਆ 5-4 ਮੂੰਹਾਂ।
0: ਅੱਛਾ,
1: ਹਾਂਜੀ
0: ਚਲੋ, ਇੰਦਰ ਦੇਵਤਾ ਜਦੋਂ ਰਾਜੀ ਹੋ ਗਏ ਉਦੋਂ ਪਾਉਣਗੇ ਮੀਂਹ ਵੀ। ਤੇ
1: ਹਾਂਜੀ,
0: ਸ਼ੁਕਰੀਆ ਜੀ ਕਾਲ ਕਰਨ ਲਈ। ਤੇ ਗੀਤ ਤੁਸੀਂ ਦੱਸੋ ਜਲਦੀ ਨਾਲ, ਕਿਹੜਾ ਕਰ ਸੁਣਨਾ? ਠੀਕ ਹੈ ਜੀ, ਲਓ ਸੁਣੋ ਤੁਹਾਡੀ ਫਰਮਾਇਸ਼ ਤੇ ਗੀਤ। ਸ਼ੁਕਰੀਆ ਕਾਲ ਕਰਨ ਲਈ।
1: ਸ਼ੁਕਰੀਆ, ਧੰਨਵਾਦ ਜੀ, ਸਾਰਾ ਸੁਣਾ ਦਿਓ।

ਜੀ ਦੋਸਤੋ, ਇਹ ਸੀ ਸਾਡਾ ਅੱਜ ਦਾ ਫਰਮਾਇਸ਼ੀ ਗੀਤਾਂ ਦਾ ਲਾਈਵ ਔਨ ਇਨ ਪ੍ਰੋਗਰਾਮ ਸ਼ਾਮ ਸੁਹਾਨੀ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ 12 ਕਾਲਸ ਨੂੰ ਮਚਿਓਰ ਕੀਤਾ, ਯਾਨੀ ਕਿ 12 ਕਾਲਸ ਅਸੀਂ ਅਟੈਂਡ ਕੀਤੀਆਂ। ਜਿਨ੍ਹਾਂ ਨੇ ਫੋਨ ਮਿਲਾਇਆ ਉਹਨਾਂ ਦਾ ਸ਼ੁਕਰੀਆ, ਜਿਨ੍ਹਾਂ ਨੇ ਸਾਡਾ ਪ੍ਰੋਗਰਾਮ ਸੁਣਿਆ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਅਤੇ ਇਹ ਪ੍ਰੋਗਰਾਮ ਦੇ ਵਿੱਚ ਤਕਨੀਕੀ ਸਹਿਯੋਗ ਦੇ ਰਹੀ ਸੀ ਸਮੁੱਚੀ ਆਕਾਸ਼ਵਾਣੀ FM ਬਠਿੰਡਾ ਦੀ ਤਕਨੀਕੀ ਟੀਮ, ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ ਅਤੇ ਆਪਣੇ ਰੇਡੀਓ ਦੋਸਤ ਦੀਪਕ ਨੂੰ ਅੱਜ ਦਾ ਪ੍ਰੋਗਰਾਮ ਸ਼ਾਮ ਸੁਹਾਨੀ ਹੁਣ ਖਤਮ ਕਰਨ ਦੀ ਦਿਓ ਆਗਿਆ। ਬਹੁਤ ਬਹੁਤ ਸ਼ੁਕਰੀਆ।

0: प्रोग्राम श्याम सुहानी।
1: ਹੁਣੇ ਤੁਸੀਂ ਸੁਣ ਰਹੇ ਸੀ ਫਰਮਾਇਸ਼ੀ ਗੀਤਾਂ ਦਾ ਲਾਈਵ ਫੋਨ ਇਨ ਪ੍ਰੋਗਰਾਮ ਸ਼ਾਮ ਸੁਹਾਨੀ ਐਫ ਐਮ ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ। ਸਾਡੀ ਸਟੂਡੀਓ ਦੀ ਘੜੀ ਦੇ ਮੁਤਾਬਿਕ ਰਾਤ ਦੇ 8:54 ਹੋਏ ਨੇ। ਹੁਣ ਤੁਸੀਂ ਸੁਣੋਗੇ ਇੱਕ ਸਪੋਂਸਰ ਪ੍ਰੋਗਰਾਮ ਉਮੰਗ NCERT ਐਪੀਸੋਡ ਨੰਬਰ 1327।

73 73 140 ਇਸ ਨੰਬਰ 'ਤੇ ਤੁਸੀਂ ਆਪਣਾ ਵਟਸਐਪ ਮੈਸੇਜ ਸਾਨੂੰ ਭੇਜ ਸਕਦੇ ਹੋ। ਉਸ ਦੇ ਵਿੱਚ ਤੁਸੀਂ ਆਪਣਾ ਨਾਮ ਲਿਖਣਾ ਹੈ ਅਤੇ ਜਿਸ ਗੀਤ ਨੂੰ ਸੁਣਨਾ ਚਾਹੁੰਦੇ ਹੋ ਉਸ ਗੀਤ ਦੇ ਬੋਲ ਲਿਖੋ, ਪੰਜਾਬੀ ਗੀਤ ਤੁਸੀਂ ਲਿਖੋ। ਅਤੇ ਬੜੇ ਸਾਰੇ ਮੈਸੇਜ ਦੇ ਨਾਲ ਨਾਲ ਖਤ ਵੀ ਸਾਡੇ ਕੋਲ ਆਏ ਹੋਏ ਨੇ, ਪਰ ਸ਼ੁਰੂਆਤ ਕਰਾਂਗੇ ਸੁਰਿੰਦਰ ਕੌਰ ਦੀ ਆਵਾਜ਼ ਦੇ ਵਿੱਚ ਇਸ ਗੀਤ ਦੇ ਨਾਲ।

ਲਓ ਜੀ, ਗਾਣੇ ਨੂੰ ਆਪਾਂ ਰੋਕ ਰਹੇ ਹਾਂ ਜੀ। ਬੜੇ ਸਾਰੇ ਮੈਸੇਜ ਸਾਨੂੰ 77 71 73 146 ਇਸ ਵਟਸਐਪ ਨੰਬਰ 'ਤੇ, ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਇਸ ਨੰਬਰ 'ਤੇ ਸਾਨੂੰ ਆ ਰਹੇ ਨੇ ਜੀ। ਅਤੇ ਪਹਿਲਾ ਵਟਸਐਪ ਮੈਸੇਜ ਜਿਹੜਾ ਅਸੀਂ ਪੜ੍ਹਨ ਜਾ ਰਹੇ ਹਾਂ ਉਹ ਸਾਨੂੰ ਹੈ ਪਿੰਡ ਘੜਿਆਣਾ ਜ਼ਿਲ੍ਹਾ ਫਾਜ਼ਿਲਕਾ ਤੋਂ ਮਲਕੀਤ ਸਿੰਘ, ਮਨਜੀਤ ਕੌਰ ਬਠਿੰਡਾ, ਦੀਪਿੰਦਰ ਸਿੰਘ ਪੋਤਾ, ਗੁਰਸ਼ਬਦ ਸਿੰਘ, ਜੀਤ ਸਿੰਘ, ਦਰਸ਼ਨ ਸਿੰਘ ਸਾਬਕਾ ਸਰਪੰਚ ਅਤੇ ਇਹਨਾਂ ਦੇ ਸਾਥੀ ਕੁਲਵੰਤ ਗਿੱਲ ਅਤੇ ਪਿਆਰਾ ਸਿੰਘ ਕੋਟਸ਼ਮੀਰ ਤੋਂ। ਅਤੇ ਅਗਲਾ ਜਿਹੜਾ ਮੈਸੇਜ ਸਾਨੂੰ ਆਇਆ ਜੀ ਉਹ ਚਿੱਠੀ ਰਾਹੀਂ ਆਇਆ, ਯਾਨੀ ਕਿ ਸੰਦੇਸ਼ ਜਿਹੜਾ ਸਾਡੇ ਕੋਲ ਚਿੱਠੀ ਰਾਹੀਂ ਆਇਆ। ਲਿਖਣ ਵਾਲੇ ਸਾਡੇ ਦੋਸਤ ਨੇ ਕਰਮਵੀਰ ਹਾਊਸ, ਗੁਰੂ ਗੋਬਿੰਦ ਸਿੰਘ ਨਗਰ, ਪੁੱਛੋ ਕੈਂਚਿਆਂ ਤੋਂ ਪ੍ਰੇਮ ਜੋੜਾ, ਮਨਜੀਤ ਕੌਰ, ਕਰਮਵੀਰ ਕਰਨ ਅਤੇ ਦੀਪਿੰਦਰ, ਵਰਿੰਦਰ ਅਤੇ ਸਿਮਰਨ। ਅਤੇ ਅਗਲਾ ਜਿਹੜਾ ਖੱਤ ਆਇਆ ਜੀ ਉਹ ਲਿਖ ਭੇਜਿਆ ਜੀ ਸਾਨੂੰ ਆਲਮਪੁਰ ਬਸਤੀ ਬਠਿੰਡਾ ਤੋਂ, ਵਿਸ਼ਨੂੰ ਜੋਗੀ ਮਸਤਾਨਾ ਅਤੇ ਪਰਿਵਾਰ ਦੇ ਦੋਸਤਾਂ ਦੇ ਨਾਮ ਲਿਖੇ ਨੇ ਜੀ, ਰਮਨ ਮਸਤਾਨਾ, ਗੁਲ ਵੇਦ ਪ੍ਰਕਾਸ਼ ਅਤੇ ਜੱਗਾ ਲੁਹਾਰ। ਇਹਨਾਂ ਸਾਰੇ ਦੋਸਤਾਂ ਦੀ ਫਰਮਾਇਸ਼ 'ਤੇ ਆਪਾਂ ਹੁਣ ਸੁਣਾਂਗੇ ਜੀ ਹਰਜੀਤ ਹਰਮਨ ਨੂੰ। ਪਰ ਬੜੇ ਸਾਰੇ ਵਟਸਐਪ ਮੈਸੇਜ ਸਾਨੂੰ ਜਲਦੀ ਨਾਲ ਆ ਰਹੇ ਨੇ, ਉਹਨਾਂ ਨੂੰ ਪੜ੍ਹਨ ਦੀ ਕੋਸ਼ਿਸ਼ ਕਰ ਰਹੇ ਹਾਂ ਜੀ। ਇਹ ਮੈਸੇਜ ਸਾਨੂੰ ਆਇਆ ਜੀ ਸਤੀਸ਼ ਕੁਮਾਰ ਬਾਂਸਲ, ਪਿੰਡ ਸਾਵੰਤ ਖੇੜਾ, ਨੇੜੇ ਮੰਡੀ ਡਾਵਾਲੀ ਤੋਂ। ਅਤੇ ਅਗਲਾ ਵਟਸਐਪ ਮੈਸੇਜ ਲਿਖ ਭੇਜਿਆ ਹੈ ਜੀ ਸਾਨੂੰ ਸੁਖਜਿੰਦਰ ਸਿੰਘ, ਅਤੇ ਇਹਨਾਂ ਲਿਖਿਆ ਜੀ ਅੱਗੇ ਮਨਪ੍ਰੀਤ ਕੌਰ ਚੀਮਾ, ਸੁਖਵਿੰਦਰ ਸਿੰਘ, ਯੁਵਰਾਜ ਸਿੰਘ, ਪਿੰਡ ਕੌਣੀ, ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੋਂ। ਅਤੇ ਅਗਲਾ ਜਿਹੜਾ ਮੈਸੇਜ ਸਾਡੇ ਕੋਲ ਆਇਆ ਜੀ ਉਹ ਵੜਿੰਗਖੇੜਾ ਪੰਜਾਬ ਤੋਂ ਮਿੰਟੂ ਟੋਮਸ, ਪਿੰਕੀ ਲਵਲੀ ਅਤੇ ਆਰਤੀ ਅਰੋੜਾ ਹੋਰਾਂ ਦਾ। ਅਤੇ ਇੱਕ ਹੋਰ ਵਟਸਐਪ ਮੈਸੇਜ ਪੜ੍ਹਾਂਗੇ ਜੀ, ਅਸ਼ੋਕ ਕੁਮਾਰ ਬਾਂਸਲ, ਅਨੀਤਾ ਰਾਣੀ, ਦੀਪਕ ਬਾਂਸਲ, ਅਜੀਤ ਰੋਡ, ਗਲੀ ਨੰਬਰ 6 ਬਠਿੰਡਾ ਤੋਂ, ਇਹ ਸਾਨੂੰ ਵਟਸਐਪ ਰਾਹੀਂ ਮੈਸੇਜ ਕਰ ਰਹੇ ਨੇ। ਅਤੇ ਅਗਲਾ ਵਟਸਐਪ ਮੈਸੇਜ ਜਿਹੜਾ ਲਿਖ ਭੇਜਿਆ ਜੀ ਉਹ ਲਿਖਿਆ ਜੀ ਸਾਨੂੰ, ਇਹਨਾਂ ਨੇ ਪੜ੍ਹਾਂਗੇ ਜੀ, ਇਹਨਾਂ ਦਾ ਨਾਮ ਪਿੰਡ ਬਲਾੜ ਬਿੰਜੂ, ਜ਼ਿਲ੍ਹਾ ਬਠਿੰਡਾ ਤੋਂ, ਹਰਮਨ ਸਿੰਘ ਬਰਾੜ, ਦੂਤਾ ਸਫਾਈ ਦੇ ਵਿੱਚ ਨਹੀਂ ਲਿਖਿਆ ਜੀ, ਇਹਨਾਂ ਸਾਫ਼ ਨਹੀਂ ਲਿਖਿਆ ਜੀ, ਚਲੋ ਲਿਖਿਆ ਜੀ ਗੁਰਸਹਿਜ ਸਾਹਿਬਜ ਰਾਜ, ਇਹਨਾਂ ਨੇ ਲਿਖਿਆ ਜੀ ਬਲਾੜ ਬਿੰਜੂ ਤੋਂ ਜੀ। ਥੋੜ੍ਹਾ ਜਿਹਾ ਗੁਜ਼ਾਰਿਸ਼ ਵੀ ਸਾਫ਼ ਲਿਖਿਆ ਕਰੋ ਜੀ। ਅਤੇ ਅਗਲਾ ਜਿਹੜਾ ਵਟਸਐਪ ਰਾਹੀਂ ਸਾਡੇ ਕੋਲ ਮੈਸੇਜ ਲਿਖ ਭੇਜਿਆ ਜੀ ਉਹ ਲਿਖਣ ਵਾਲੇ ਨੇ ਗੁਰਲਾਲ ਮਾਹੀਨੰਗਲ। ਪਿਆਰ ਭਰੀ ਸਤਿ ਸ਼੍ਰੀ ਅਕਾਲ, ਤੁਹਾਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅਤੇ ਅੱਗੇ ਇਹਨਾਂ ਨੇ ਆਪਣੇ ਨਾਮ ਲਿਖੇ ਆ ਜੀ, ਅਰਬਾਬ ਸਿੰਘ ਮਾਹੀਨੰਗਲ, ਜਰਨੈਲ ਸਿੰਘ ਮਾਨ, ਦੇਵ ਮਹੰਤ ਮਾਹੀਨੰਗਲ, ਬੱਬੂ ਟੇਲਰ, ਜਸਵੀਰ ਮਾਹੀ ਅਤੇ ਇਹਨਾਂ ਦੇ ਸਾਥੀ। ਇਹਨਾਂ ਸਾਰੇ ਦੋਸਤਾਂ ਦੀ ਰਲੀ ਮਿਲੀ ਫਰਮਾਇਸ਼ 'ਤੇ ਪ੍ਰੋਗਰਾਮ ਦੇ ਵਿੱਚ ਤੁਹਾਡੀ ਨਜ਼ਰ ਹੈ ਜੀ ਹਰਜੀਤ ਹਰਮਨ ਦੀ ਆਵਾਜ਼ ਦੇ ਵਿੱਚ ਗੀਤ।

ਜੀ ਦੋਸਤੋ, ਵਟਸਐਪ ਮੈਸੇਜ ਰਾਹੀਂ ਬਹੁਤ ਤੇਜ਼ੀ ਨਾਲ ਸਾਨੂੰ ਮੈਸੇਜ ਆ ਰਹੇ ਨੇ ਅਤੇ ਮੇਰੀ ਇਹ ਪੂਰੀ ਕੋਸ਼ਿਸ਼ ਹੋਵੇਗੀ ਤਕਰੀਬਨ ਸਾਰੇ ਮੈਸੇਜ ਨੂੰ ਪੜ੍ਹਨ ਦੀ। 77173-7146 ਯਾਨੀ ਕਿ 7717-7317-3-7314-6 ਇਸ ਨੰਬਰ 'ਤੇ ਤੁਸੀਂ ਆਪਣਾ ਮੈਸੇਜ ਸਾਨੂੰ ਭੇਜ ਸਕਦੇ ਹੋ। ਮੈਸੇਜ ਦੇ ਵਿੱਚ ਤੁਸੀਂ ਆਪਣਾ ਨਾਮ ਲਿਖੋ, ਆਪਣਾ ਐਡਰੈਸ ਲਿਖੋ ਅਤੇ ਆਪਣਾ ਪੰਜਾਬੀ ਗੀਤ ਜਿਸ ਨੂੰ ਤੁਸੀਂ ਸੁਣਨਾ ਚਾਹੁੰਦੇ ਹੋ ਉਹ ਲਿਖੋ। ਬੜੇ ਸਾਰੇ ਮੈਸੇਜ ਆ ਰਹੇ ਨੇ। ਇਹ ਮੈਸੇਜ ਸਾਡੇ ਕੋਲ ਆਇਆ ਜੀ ਗੁੰਡਿਆਣਾ ਮੰਡੀ ਤੋਂ ਲਿਖਣ ਵਾਲੇ ਨੇ ਮਲਕੀਤ ਸਿੰਘ, ਅਤੇ ਨਾਲੇ ਲਿਖਿਆ ਜੀ ਸੁਰਜੀਤ ਸਿੰਘ ਖਿਆਲੀ ਵਾਲਾ। ਅਤੇ ਅਗਲਾ ਜਿਹੜਾ ਮੈਸੇਜ ਸਾਡੇ ਕੋਲ ਆਇਆ ਜੀ ਉਹ ਲਿਖਣ ਵਾਲੇ ਸਾਡੇ ਦੋਸਤ ਨੇ ਜੀ ਜਗਸੀਰ ਸਿੰਘ, ਲਛਮਣ ਸਿੰਘ, ਮੌੜ ਚੜ੍ਹਤ ਸਿੰਘ ਵਾਲਾ, ਸੰਧੂਰਾ ਸਿੰਘ, ਇਹਨਾਂ ਨੇ ਅੱਗੇ ਲਿਖਿਆ ਜੀ ਮੌੜ, ਲੀਲਾ ਸਿੰਘ ਮੌੜ, ਮੰਦਰ ਸਿੰਘ, ਗੁਰਮੀਤ ਸਿੰਘ, ਗੁਰਮੇਲ ਸਿੰਘ, ਭੂਰਾ ਸਿੰਘ, ਮੱਖਣ ਸਿੰਘ, ਪਿੰਡ ਬੱਲੋ, ਜ਼ਿਲ੍ਹਾ ਬਠਿੰਡਾ ਤੋਂ। ਅਤੇ ਅਗਲਾ ਜਿਹੜਾ ਮੈਸੇਜ ਅਸੀਂ ਪੜ੍ਹਾਂਗੇ ਜੀ ਉਹ ਸਾਡੇ ਕੋਲ ਆਇਆ ਜੀ ਪਿੰਡ ਸੰਦੋਹਾ ਨੇੜੇ ਮੌੜ ਮੰਡੀ ਤੋਂ ਜਗਰਾਜ ਸਿੰਘ, ਕਣਕਵਾਲੀਆ, ਗੰਗਾ ਰਾਮ, ਪੁੱਛੋ ਮੰਡੀ, ਕੋਹਰਾ ਸਿੰਘ, ਚਾਹਲ, ਲਾਲੀ ਸਿੰਘ ਅਤੇ ਇਹਨਾਂ ਦੇ ਸਾਥੀਆਂ ਦਾ। ਅਗਲਾ ਜਿਹੜਾ ਮੈਸੇਜ ਸਾਡੇ ਕੋਲ ਆਇਆ ਜੀ ਉਹ ਲਿਖਣ ਵਾਲੇ ਸਾਡੇ ਦੋਸਤ ਨੇ ਗੁਰਮੀਤ ਸਿੰਘ ਬਰਾੜ, ਅਤੇ ਅੱਗੇ ਲਿਖਿਆ ਜੀ ਇਹਨਾਂ ਨੇ ਆਪਣਾ ਐਡਰੈਸ ਬਿਸ਼ਨੰਦੀ ਰੋਡ, ਜ਼ਿਲ੍ਹਾ ਫਰੀਦਕੋਟ ਤੋਂ। ਅਤੇ ਅਗਲਾ ਮੈਸੇਜ ਜਿਹੜਾ ਸਾਡੇ ਕੋਲ ਆਇਆ ਜੀ ਹਰਜਿੰਦਰ ਸਿੰਘ ਬਰਾੜ, BPO ਜਿੱਦਾਂ, ਜ਼ਿਲ੍ਹਾ ਬਠਿੰਡਾ ਤੋਂ। ਅਤੇ ਹੁਣ ਆਪਾਂ ਖਤਾਂ ਨੂੰ ਵੀ ਸ਼ਾਮਿਲ ਕਰਾਂਗੇ ਜੀ। ਇਹ ਖਤ ਸਾਡੇ ਕੋਲ ਆਇਆ ਜੀ ਪਿੰਡ ਕੋਟਮੀਰ ਨੇੜੇ ਬਠਿੰਡਾ ਤੋਂ। ਲਿਖਣ ਵਾਲੇ ਸਾਡੇ ਦੋਸਤ ਨੇ ਜਥੇਦਾਰ ਬਾਬਾ ਪਿਆਰਾ ਸਿੰਘ, ਪ੍ਰਗਟ ਸਿੰਘ ਢਿੱਲੋਂ, ਸੁਖਪਾਲ ਸਿੰਘ, ਮੇਜਰ ਸਿੰਘ ਪੰਚ, ਮਨਦੀਪ, ਗੁਰਮੇਲ ਟੇਲਰ, ਡਾਕਟਰ ਸਰਬਜੀਤ, ਪੱਪੂ ਸ਼ਰਮਾ ਅਤੇ ਇਹਨਾਂ ਦੇ ਸਾਥੀ। ਪਿੰਡ ਤਿਉਣਾ, ਜ਼ਿਲ੍ਹਾ ਬਠਿੰਡਾ ਤੋਂ ਖਤ ਰਾਹੀਂ ਆਪਣੀ ਫਰਮਾਇਸ਼ ਪ੍ਰੋਗਰਾਮ ਪੰਜ ਪਾਣੀ ਦੇ ਗੀਤ ਦੇ ਵਿੱਚ ਸਾਨੂੰ ਭੇਜ ਰਹੇ ਨੇ ਮੰਗਾ ਸਿੰਘ ਬਰਾੜ, ਗੁਰਮੇਲ ਸਿੰਘ ਬਰਾੜ, ਮਹਿਕਦੀਪ ਕੌਰ ਬਰਾੜ ਅਤੇ ਕਰਨਦੀਪ ਸਿੰਘ ਬਰਾੜ, ਸਾਧੂ ਸ਼ਹਿਰ ਤੋਂ ਓਮ ਪ੍ਰਕਾਸ਼ ਚੌਹਾਨ, ਮਨੂ ਪ੍ਰਕਾਸ਼, ਸ਼ਿਵ ਪ੍ਰਕਾਸ਼ ਅਤੇ ਵੇਦ ਪ੍ਰਕਾਸ਼। ਇਹਨਾਂ ਸਾਰੇ ਦੋਸਤਾਂ ਦੀ ਰਲੀ ਮਿਲੀ ਫਰਮਾਇਸ਼ 'ਤੇ ਪ੍ਰੋਗਰਾਮ ਦੇ ਵਿੱਚ ਤੁਹਾਡੀ ਨਜ਼ਰ ਕਰ ਰਿਹਾ ਹਾਂ ਕੌਰ ਬੀ ਦੀ ਆਵਾਜ਼ ਦੇ ਵਿੱਚ ਇਸ ਗੀਤ ਨੂੰ।

ਇਹਨਾਂ ਨਾਲ ਮੁਲਾਕਾਤ ਕਰਨਗੇ ਪ੍ਰੋਗਰਾਮ ਦੇ ਨਿਰਮਾਤਾ ਤੇ ਨਿਰਦੇਸ਼ਕ ਬਲਜੀਤ ਸ਼ਰਮਾ। ਤਾਂ ਫਿਰ ਸੁਣਨਾ ਨਾ ਭੁੱਲਣਾ, ਮਿਤੀ 15 ਜੁਲਾਈ ਸਵੇਰੇ 7 ਵਜੇ ਪ੍ਰੋਗਰਾਮ ਸੱਜਰੀ ਸਵੇਰ ਦੇ ਤਹਿਤ, ਵਿਸ਼ੇਸ਼ ਸਿਲਸਿਲਾ ਤੰਦਰੁਸਤੀ ਦੇ ਰੰਗ ਡਾਕਟਰ ਦੇ ਸੰਗ।

ਜੇ ਦੋਸਤੋ ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ ਦੇ ਵਿੱਚ ਮੈਸੇਜ ਜਿਹੜੇ ਵਟਸਐਪ ਰਾਹੀਂ ਸਾਡੇ ਨੰਬਰ 7713 7746 'ਤੇ ਆਏ ਨੇ, ਉਹਨਾਂ ਦੇ ਵਿੱਚ ਪਿੰਡ ਢੱਡੇ ਤੋਂ ਗਿਆਨ ਸਿੰਘ ਢਿੱਲੋਂ, ਅਮਰਿੰਦਰ ਸਿੰਘ, ਬਲਜਿੰਦਰ ਕੌਰ, ਜਸਗੁਣ, ਉਪਕਾਰ ਸਿੰਘ ਸਿੱਧੂ, ਜਸਕੀਰ ਸਿੰਘ ਭਾਗੂ ਅਤੇ ਹਰਬੰਸ ਸਿੰਘ ਢੱਡੇ ਦਾ ਆਇਆ। ਅਤੇ ਅਗਲਾ ਜਿਹੜਾ ਵਟਸਐਪ ਮੈਸੇਜ ਸਾਨੂੰ ਮਿਲਿਆ ਜੀ, ਬੱਗਾ ਸਿੰਘ, ਪਿੰਡ ਨਸੀਬਪੁਰਾ, ਜ਼ਿਲ੍ਹਾ ਬਠਿੰਡਾ ਤੋਂ, ਅਤੇ ਹੁਣ ਖਤ ਸ਼ਾਮਿਲ ਕਰਾਂਗੇ ਜੀ ਇੱਕ ਦੋ। ਇਹ ਖਤ ਸਾਡੇ ਕੋਲ ਆਇਆ ਜੀ ਪਿੰਡ ਮੂਲਿਆਂਵਾਲੀ, ਜ਼ਿਲ੍ਹਾ ਫਾਜ਼ਿਲਕਾ ਤੋਂ। ਖਤ ਰਾਹੀਂ ਸਾਨੂੰ ਫਰਮਾਇਸ਼ ਕੀਤੀ ਹੈ ਇਹਨਾਂ ਨੇ, ਲਿਖਣ ਵਾਲੇ ਨੇ ਵਿਨੋਦ ਕਾਟਪਾਲ, ਪ੍ਰਵੀਨ ਹਾਣੀ, ਦੀਕਸ਼ਾ ਜੰਨਤ ਕਾਟਪਾਲ। ਅਤੇ ਅਗਲਾ ਜਿਹੜਾ ਖਤ ਹੈ ਉਹ ਲਿਖਿਆ ਜੀ ਪੁਰਾਣੀ ਮੰਡੀ ਮੁੱਲਾਪੁਰ ਤੋਂ, ਰਾਜੇਸ਼ ਜੈਨ, ਅਰੁਣਾ, ਆਕਾਸ਼, ਗੌਤਮ ਅਤੇ ਨਗੀਨਾ ਜੈਨ ਨੇ। ਅਤੇ ਇਹਨਾਂ ਸਾਰੇ ਦੋਸਤਾਂ ਦੀ ਫਰਮਾਇਸ਼ 'ਤੇ ਆਪਾਂ ਕੌਰਬੀ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਦੇ ਆਖਿਰ ਦੇ ਵਿੱਚ ਚੰਦ ਕੁ ਲਾਈਨਾਂ ਸੁਣਾਂਗੇ ਜੀ।

0: ਜੀ ਦੋਸਤੋ, ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ।
1: ਪੰਜ ਪਾਣੀਆਂ ਦੇ ਗੀਤ।
0: FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੇ ਸਟੂਡੀਓ ਦੀ ਘੜੀ ਦੇ ਮੁਤਾਬਿਕ ਰਾਤ ਦੇ 8:44 ਤੇ 42 ਸਕਿੰਟ ਹੋਏ ਨੇ। 8:45 ਤੇ ਰੀਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਦੇ ਬੁਲੇਟਿਨ ਸਮਾਚਾਰ ਸੰਧਿਆ, ਅਤੇ ਰਾਤੀਂ 9 ਵਜੇ ਅੰਗਰੇਜ਼ੀ ਵਿੱਚ ਖਬਰਾਂ ਰੀਲੇਅ ਕਰਾਂਗੇ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ।

ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਸੇਵਾ ਦੇ ਪ੍ਰਸਾਰਣ FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੀ ਸਟੂਡੀਓ ਦੀ ਘੜੀ ਦੇ ਮੁਤਾਬਿਕ ਰਾਤ ਦੇ 11:17 ਹੋਏ ਨੇ। ਹੁਣ ਸਾਡੀ ਅੱਜ ਦੀ ਪ੍ਰਸਾਰਣ ਸਵਾਇਤੀ ਸਮਾਪਤ ਹੁੰਦੀ ਹੈ। ਕੱਲ੍ਹ ਸਵੇਰੇ 5:55 ਤੇ ਕੱਲ੍ਹ ਦੇ ਪ੍ਰਸਾਰਣ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਫੇਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਆਗਿਆ, ਜੈ ਹਿੰਦ।